ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਖਾਸ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਲਓ ਹੁਣ ਸਰਵਣ ਕਰੋ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ।

FM band 102.7 MHz ਦੇ ਨਾਲ ਨਾਲ ਅਸੀਂ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ, ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਵੰਦਨਾ। ਹੁਣ ਕੁਝ ਹੀ ਪਲਾਂ ਵਿੱਚ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨ।

ਫਿਰ ਗੁੱਡ ਮਾਰਨਿੰਗ ਤਾਂ ਮੈਨੂੰ ਲੱਗਦਾ ਸਾਰਿਆਂ ਦੀ ਹੋ ਹੀ ਗਈ ਹੈ, ਵਧੀਆ ਵਾਲੀ ਗੁੱਡ ਮਾਰਨਿੰਗ ਹੋਣੀ ਚਾਹੀਦੀ ਹੈ। ਸਾਰੇ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਅਤੇ ਬਸ ਜੋ ਤੁਸੀਂ ਚਾਹੁੰਦੇ ਹੋ ਯਾਨੀ ਕਿ ਆਸਮਾਨ ਨੂੰ ਛੂਹਣਾ, ਉਹ ਹਮੇਸ਼ਾ ਲਈ ਤੁਹਾਡੀ ਸਾਰਿਆਂ ਦੀ ਕਾਮਨਾਵਾਂ ਪੂਰੀਆਂ ਹੋਣ।

ਜੀ ਬਿਲਕੁਲ, ਜਿੱਦਾਂ ਗਾਣੇ ਵਿੱਚ ਕਿ ਕੱਲ ਨੂੰ ਬਦਲਣ ਦੇ ਲਈ ਅੱਜ ਤੋਂ ਸ਼ੁਰੂਆਤ ਕਰਨੀ ਪੈਣੀ ਹੈ। ਸਾਡੇ ਸਾਰੇ ਲਿਸਨਰ ਜਿਹੜੇ ਸਾਨੂੰ ਸੁਣ ਰਹੇ ਆ, ਇੱਕ ਵਾਰ ਫੇਰ ਕਹਿੰਦੀ ਹਾਂ ਗੁੱਡ ਮੋਰਨਿੰਗ। ਮੈਂ ਤੁਹਾਡੀ ਅੱਜ ਦੋਸਤ ਰਾਹੀ, ਅਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ। ਚਲੋ ਜੀ, ਫਿਰ ਕੁਝ ਖਾਸ ਪਿਆਰੀਆਂ ਗੱਲਾਂ ਵੀ ਕਰ ਲੈਂਦੇ ਹਾਂ, ਕਿਉਂਕਿ ਦਿਨ ਦੀ ਸ਼ੁਰੂਆਤ ਤੇ ਸਾਰਿਆਂ ਦੀ ਵਧੀਆ ਹੋਣੀ ਚਾਹੀਦੀ ਹੈ। ਵੈਸੇ ਸੂਰਜ ਤੇ ਪਿਆਰਾ ਪਿਆਰਾ ਖੇੜੀ ਚੁੱਕਿਆ ਹੈ, ਬਿਲਕੁਲ ਨਵੀਂ ਤਾਜ਼ਗੀ ਦੇ ਨਾਲ, ਬਿਲਕੁਲ ਚੰਗੀ ਜਿਹੀ ਪਿਆਰੀ ਜਿਹੀ ਸਮਾਈਲ ਸਾਰਿਆਂ ਦੇ ਚਿਹਰੇ ਤੇ ਆ ਜਾਣੀ ਚਾਹੀਦੀ ਹੈ ਕਿ ਨਹੀਂ। ਕਹਿੰਦੇ ਹੈ ਕਿ ਜਿਹੜੀ ਜ਼ਿੰਦਗੀ ਹੈ ਨਾ, ਉਹਨੂੰ ਜੇ ਸਮ ਅਪ ਕੀਤਾ ਜਾਏ ਤਾਂ 3 ਅੱਖਰਾਂ ਦੇ ਵਿੱਚ ਖਤਮ ਹੋ ਜਾਂਦੀ ਹੈ। ਕਿਵੇਂ? In 3 words, I can sum up everything I learned about life. It goes on. Lines beshak simple ne, lekin inna de piche di jehdi ek deep ji meaning hai na, oh bahut zyada hai. Ki je life hai na, oh agge to agge chaldi hi rehndi hai, kise layi rukdi nahi hai. Ek choti ji kahani hai, jive ek munda hunda hai, usde vadde supne hunde ne, par jida har kise da ਮਾੜਾ ਟਾਈਮ ਆਉਂਦਾ, ਚੰਗਾ ਟਾਈਮ ਵੀ ਆਉਂਦਾ, ਅਤੇ ਉਸੇ ਨਾਲ ਉੱਦਾਂ ਦਾ ਹੀ ਹੋਇਆ। ਪਰ ਇੱਕ ਦਿਨ ਉਸਦੀ ਨੌਕਰੀ ਚਲੀ ਗਈ, ਦੋਸਤ ਦੂਰ ਹੋ ਗਏ, ਆਪਣੇ ਆਪ ਨੂੰ ਬਹੁਤ ਹੀ ਇਕੱਲਾ ਮਹਿਸੂਸ ਕਰਨ ਲੱਗ ਗਿਆ। ਉਹ ਲੱਗਦਾ ਸੀਗਾ ਕਿ ਹਰ ਕੋਈ ਮੇਰੇ ਤੋਂ ਪਿੱਛੇ ਹਟ ਗਿਆ ਹੈ। ਰੋਜ਼ ਦੇ ਸਵਾਲ ਆਪਣੇ ਆਪ ਤੋਂ ਪੁੱਛਦਾ ਸੀ, ਮੇਰੇ ਨਾਲ ਹੀ ਕਿਉਂ ਹੋਇਆ? ਕਿਉਂਕਿ ਹਰ ਵਾਰ ਅਸੀਂ ਆਪਣੇ ਆਪ ਨੂੰ ਇੱਕ ਸਵਾਲ ਪੁੱਛਦੇ ਹਾਂ ਨਾ, ਜੇ ਕੋਈ ਵੀ ਸਾਡੇ ਨਾਲ ਕੁਝ ਵੀ ਗਲਤ ਹੋ ਜਾਵੇ, ਆਪਾਂ ਆਪਣੇ ਆਪ ਨੂੰ ਪੁੱਛਦੇ ਹਾਂ ਕਿ ਇਹ ਮੇਰੇ ਨਾਲ ਹੀ ਕਿਉਂ ਆ, ਹੋਰ ਕਿਸੇ ਦੇ ਨਾਲ ਕਿਉਂ ਨਹੀਂ, ਮੈਂ ਹੀ ਕਿਉਂ ਰੱਬਾ? ਫਿਰ ਇੱਕ ਦਿਨ ਉਸਨੇ ਕੀ ਦੇਖਿਆ ਕਿ ਪਿੰਡ ਦੇ ਬਾਹਰ ਬੈਠਾ ਹੋਇਆ ਸੀ, ਸੂਰਜ ਡੁੱਬ ਰਿਹਾ ਸੀ। ਉਸ ਵੇਲੇ ਦੂਜੇ ਪਾਸੇ ਦੀ ਨਵੀਂ ਸਵੇਰ ਹੋਣ ਵਾਲੀ ਸੀ, ਕਿਉਂਕਿ ਕਹਿੰਦੇ ਆ ਨਾ ਕਿ ਜੇ ਹਨੇਰ ਹੋਈ ਹੈ ਤਾਂ ਉਜਾਲੇ ਨੇ ਤਾਂ ਵਾਪਸ ਆਉਣਾ ਹੀ ਹੈ। ਫਿਰ ਉਸਨੂੰ ਮਹਿਸੂਸ ਹੋਇਆ ਕਿ ਕੋਈ ਵੀ ਚੀਜ਼ ਜਿਹੜੀ ਹੈ ਨਾ, ਉਹ ਸਥਿਰ ਨਹੀਂ ਹੈਗੀ, ਨਾ ਹੀ ਤਾਂ ਦੁੱਖ ਨਾ ਹੀ ਖੁਸ਼ੀਆਂ। ਆਪਣੇ ਆਪ ਨੂੰ ਕਿਹਾ ਕਿ ਜ਼ਿੰਦਗੀ ਰੁਕਦੀ ਨਹੀਂ ਹੈ, ਇਹ ਤਾਂ ਚੱਲਦੀ ਹੀ ਜਾਂਦੀ ਹੈ। ਅਤੇ ਦੋਸਤੋ, ਕਈ ਵਾਰ ਸਾਨੂੰ ਵੀ ਲੱਗਦਾ ਹੈ ਸਾਡੀ ਕਹਾਣੀ ਇੱਥੇ ਖਤਮ ਹੋ ਗਈ ਹੈ, ਪਰ ਅਸਲ ਦੇ ਵਿੱਚ ਇੱਕ ਸਿਰਫ ਨਵੀਂ ਸ਼ੁਰੂਆਤ ਦਾ ਇੱਕ ਨਵਾਂ ਅਧਿਆਇ ਲਿਖਣ ਦੀ ਇਹ ਤਾਂ ਸ਼ੁਰੂਆਤ ਹੋ ਰਹੀ ਹੁੰਦੀ ਹੈ। ਹਾਰ ਹੋਵੇ ਜਾਂ ਜਿੱਤ, ਦੁੱਖ ਹੋਵੇ ਜਾਂ ਖੁਸ਼ੀਆਂ, ਜ਼ਿੰਦਗੀ ਕਿਸੇ ਦੇ ਲਈ ਨਹੀਂ ਰੁਕਦੀ। ਇਸ ਕਰਕੇ ਜੇ ਤੁਸੀਂ ਅੱਜ ਕਿਤੇ ਇਕੱਲੇ ਹੋ ਜਾਂ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹੋ, ਤਾਂ ਯਾਦ ਰੱਖੋ ਇਹ ਸਮਾਂ ਵੀ ਲੰਘ ਜਾਏਗਾ, ਕੱਲ੍ਹ ਫਿਰ ਇੱਕ ਨਵੀਂ ਸਵੇਰ ਆਏਗੀ। ਅਤੇ ਫਿਰ ਜਿਵੇਂ ਕਿ ਕਿਹਾ ਜਾਂਦਾ ਕਿ ਲਾਈਫ ਮਸਟ ਗੋ ਔਨ। ਜੀ, ਤੁਹਾਡੇ ਲਈ ਵੀ ਕੋਈ ਗੁੱਡ ਨਿਊਜ਼ ਜ਼ਰੂਰ ਤਿਆਰ ਹੋ ਰਹੀ ਹੈ, ਵੇਟ ਕਰਨ ਦੀ ਬਸ ਲੋੜ ਹੁੰਦੀ ਹੈ।

9 meter ਦੀ ਉਚਾਈ ਤੇ ਖੜੇ ਸਨ ਤੇ ਦੁਨੀਆ ਫਿਰ ਇੱਕ ਵਾਰੀ ਹੈਰਾਨੀ ਨਾਲ ਉਹਨਾਂ ਨੂੰ ਦੇਖ ਰਹੀ ਸੀ। ਜੇ ਉਹਨਾਂ ਦੀ ਪਹਿਲੀ ਐਵਰੈਸਟ ਚੜ੍ਹਾਈ ਦੀ ਮੈਂ ਗੱਲ ਕਰਾਂ ਨਾ, 1994 ਦੇ ਵਿੱਚ ਉਹਨਾਂ ਨੇ ਚੜ੍ਹਾਈ ਚੜ੍ਹੀ ਸੀ। ਹੁਣ ਤੱਕ 40 ਤੋਂ ਵੀ ਵੱਧ ਵਾਰ, ਮਤਲਬ ਕਿ 8000 meter ਤੋਂ ਵੀ ਉੱਚੇ ਪਹਾੜ ਨੂੰ ਫਤਿਹ ਕਰ ਚੁੱਕੇ ਨੇ। ਜੇ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਤੋਂ ਕਾਫ਼ੀ ਸਿੱਖਣ ਨੂੰ ਮਿਲਦਾ ਹੈ। ਕੀ ਕਹਿੰਦੇ ਹੋ? ਕਿਉਂਕਿ ਜ਼ਿੰਦਗੀ ਦੇ ਵਿੱਚ ਕਈ ਵਾਰ ਇਹੋ ਜਿਹੇ ਮੂਮੈਂਟ ਆਉਂਦੇ ਨੇ, ਜੇ ਇੱਕ ਵਾਰੀ ਚੀਜ਼ ਅਚੀਵ ਕਰ ਲਈ ਫਿਰ ਤੁਹਾਨੂੰ ਖੁਸ਼ੀ ਮਿਲਦੀ ਹੈ ਨਾ, ਫਿਰ ਸੋਚਦੇ ਹੁਣ ਕੀ ਕਰੀਏ। ਉਸ ਤੋਂ ਅੱਗੇ ਇੱਕ ਸਟੈਪ ਲੈਣ ਦੀ ਕੋਸ਼ਿਸ਼ ਕਰੋ, ਉਸ ਤੋਂ ਅੱਗੇ ਸੋਚਣ ਦੀ ਕੋਸ਼ਿਸ਼ ਕਰੋ। ਵੈਸੇ ਤਾਂ ਇਹ ਵੀ ਕਿਹਾ ਜਾਂਦਾ ਜਿੱਥੇ ਇੱਕ ਵਾਰੀ ਐਵਰੈਸਟ ਚੜ੍ਹਨਾ ਜਿਹੜਾ ਜ਼ਿੰਦਗੀ ਦਾ ਸਭ ਤੋਂ ਵੱਡਾ ਅਚੀਵਮੈਂਟ ਮੰਨਿਆ ਜਾਂਦਾ ਹੈ, ਉੱਥੇ ਇਹਨਾਂ ਨੇ 32 ਵਾਰ ਚੜ੍ਹ ਲਿਆ। ਇਹ ਸਿਰਫ ਇੱਕ ਹਿੰਮਤ ਦੀ ਗੱਲ ਨਹੀਂ ਹੈ, ਇੱਕ ਜਜ਼ਬਾ ਹੈ, ਇਹ ਜ਼ਿੰਦਗੀ ਨਾਲ ਇੱਕ ਵਾਅਦਾ ਹੈ ਕਿ ਮੈਂ ਕਦੇ ਰੁਕਾਂਗਾ ਨਹੀਂ।

ਦੀ ਗੱਲ ਕਰੀਏ ਤਾਂ ਇਹਨਾਂ ਤੋਂ ਕਾਫੀ ਸਿੱਖਣ ਨੂੰ ਮਿਲਦਾ ਹੈ। ਕੀ ਕਹਿੰਦੇ ਹੋ? ਕਿਉਂਕਿ ਜ਼ਿੰਦਗੀ ਦੇ ਵਿੱਚ ਕਈ ਵਾਰ ਇਹੋ ਜਿਹੇ ਮੂਮੈਂਟ ਆਉਂਦੇ ਨੇ, ਜੇ ਇੱਕ ਵਾਰੀ ਚੀਜ਼ ਅਚੀਵ ਕਰ ਲਈ ਫਿਰ ਤੁਹਾਨੂੰ ਖੁਸ਼ੀ ਮਿਲਦੀ ਹੈ ਨਾ, ਫਿਰ ਸੋਚਦੇ ਹੁਣ ਕੀ ਕਰੀਏ, ਉਸ ਤੋਂ ਅੱਗੇ ਇੱਕ ਸਟੈਪ ਲੈਣ ਦੀ ਕੋਸ਼ਿਸ਼ ਕਰੋ, ਉਸ ਤੋਂ ਅੱਗੇ ਸੋਚਣ ਦੀ ਕੋਸ਼ਿਸ਼ ਕਰੋ। ਵੈਸੇ ਤਾਂ ਇਹ ਵੀ ਕਿਹਾ ਜਾਂਦਾ ਜਿੱਥੇ ਇੱਕ ਵਾਰੀ ਐਵਰੈਸਟ ਚੜ੍ਹਨਾ ਜਿਹੜਾ ਜ਼ਿੰਦਗੀ ਦਾ ਸਭ ਤੋਂ ਵੱਡਾ ਅਚੀਵਮੈਂਟ ਮੰਨਿਆ ਜਾਂਦਾ ਹੈ, ਉੱਥੇ ਇਹਨਾਂ ਨੇ 32 ਵਾਰ ਚੜ੍ਹ ਲਿਆ। ਇਹ ਸਿਰਫ ਇੱਕ ਹਿੰਮਤ ਦੀ ਗੱਲ ਨਹੀਂ ਹੈ, ਇੱਕ ਜਜ਼ਬਾ ਹੈ, ਇਹ ਜ਼ਿੰਦਗੀ ਨਾਲ ਇੱਕ ਵਾਅਦਾ ਹੈ ਕਿ ਮੈਂ ਕਦੇ ਰੁਕਾਂਗਾ ਨਹੀਂ।

ਇਸ ਤੋਂ ਸਾਨੂੰ ਇੱਕ ਹੋਰ ਚੀਜ਼ ਸਿੱਖਣ ਨੂੰ ਇਹ ਮਿਲਦੀ ਹੈ ਕਿ ਉਮਰ ਸਿਰਫ ਇੱਕ ਨੰਬਰ ਹੈ, ਅਸਲੀ ਤਾਕਤ ਤੁਹਾਡੇ ਇਰਾਦਿਆਂ ਦੇ ਵਿੱਚ ਹੁੰਦੀ ਹੈ। ਅਸੀਂ ਕਈ ਵਾਰ ਇਹੀ ਇੱਕ ਛੋਟੇ ਜਿਹੇ ਆਪਣੇ ਦਿਮਾਗ ਦੇ ਵਿੱਚ ਸੋਚ ਬਣਾ ਕੇ ਬਹਿ ਜਾਂਦੇ ਹਾਂ ਕਿ ਹੁਣ ਤਾਂ ਮੇਰੀ ਉਮਰ ਲੰਘ ਗਈ ਹੈ, ਹੁਣ ਮੈਂ ਕਿਤੇ ਕੀ ਕਰ ਸਕਦਾ ਹਾਂ। ਨਹੀਂ ਜੀ, ਇਟ ਇਜ਼ ਜਸਟ ਅ ਨੰਬਰ, ਕਿਉਂਕਿ ਅੱਜ ਕੱਲ੍ਹ ਤਾਂ ਉਹ ਕਾਰਨਾਮੇ ਜਿਹੜੇ ਵੱਡੇ ਨਹੀਂ ਕਰ ਪਾਉਂਦੇ, ਛੋਟੇ ਕਰ ਦਿੰਦੇ ਨੇ, ਅਤੇ ਇੱਦਾਂ ਦੇ ਕਾਰਨਾਮੇ ਜਿਹੜੇ ਅਸੀਂ ਬਿਲਕੁਲ ਆਪਣੀ ਟੀਨ ਏਜ ਦੇ ਵਿੱਚ ਨਹੀਂ ਕਰ ਪਾਉਂਦੇ, ਉਹ ਸਾਡੇ ਤੋਂ ਜ਼ਿਆਦਾ ਉਮਰ ਦੇ ਲੋਕ ਹੀ ਕਰ ਜਾਂਦੇ ਨੇ। ਫਿਰ ਲਾਈਫ ਦੇ ਵਿੱਚ ਕੰਮ ਇਹੋ ਜਿਹੇ ਕਰਕੇ ਜਾਈਏ ਕਿ ਸਾਡੀ ਜਿਹੜੀ ਜਿੱਤ ਹੈ ਨਾ, ਯਾਨੀ ਕਿ ਸਾਡਾ ਜਿਹੜਾ ਵਿਨਿੰਗ ਸਪਿਰਿਟ ਹੈ, ਉਹੀ ਜਿਹੜਾ ਹੈ ਨਾ ਸ਼ੋਰ ਮਚਾ ਦੇ ਕਿ ਹਾਂ ਇਨਸਾਨ ਤਾਂ ਕੁਛ ਕਰਕੇ ਗਿਆ, ਯਾਨੀ ਕਿ ਬਿਲਕੁਲ ਜੀ ਢਿੰਡੋਰਾ ਵੱਜ ਜਾਣਾ ਚਾਹੀਦਾ ਹੈ।

ਤੇ ਹੁਣ ਗੱਲ ਕਰ ਲੈਂਦੇ ਹਾਂ ਅੱਜ ਦੇ ਖਾਸ ਦਿਨ ਦੀ, ਕਿਉਂਕਿ ਅੱਜ ਦੇ ਖਾਸ ਦਿਨ ਦੇ ਵਿੱਚ ਵੀ ਬਹੁਤ ਕੁਝ ਖਾਸ ਹੈ। ਅੱਜ 18 ਮਈ ਦਾ ਦਿਨ ਤੇ ਅਸੀਂ ਇੱਕ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਖਾਸ ਦੀ, ਕਿਉਂਕਿ ਅੱਜ ਦੇ ਦਿਨ ਦੇ ਵਿੱਚ ਮਨਾਇਆ ਜਾ ਰਿਹਾ ਵਰਲਡ ਏਡਜ਼ ਵੈਕਸੀਨ ਡੇ, ਜਿਸ ਨੂੰ HIV ਵੈਕਸੀਨ ਅਵੇਅਰਨੈਸ ਡੇ ਵੀ ਕਿਹਾ ਜਾਂਦਾ ਹੈ। ਦੋਸਤੋ, ਇਸ ਦਿਨ ਦੀ ਸ਼ੁਰੂਆਤ ਦੀ ਗੱਲ ਕਰੀਏ ਨਾ ਤਾਂ 1997 ਵਿੱਚ ਹੋਈ, ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ HIV ਦੇ ਖਿਲਾਫ ਇੱਕ ਪ੍ਰਭਾਵਸ਼ਾਲੀ ਟੀਕੇ ਦੀ ਖੋਜ ਕੀਤੀ ਜਾਏ। ਅੱਜ ਵੀ ਇਸ ਦਿਨ ਨੂੰ ਯਾਦ ਦਿਵਾਇਆ ਜਾਂਦਾ ਹੈ ਕਿ HIV ਜਾਂ ਏਡਸ ਦੇ ਖਿਲਾਫ ਜੰਗ ਅਜੇ ਖਤਮ ਨਹੀਂ ਹੋਈ ਹੈ, ਹਲੇ ਵੀ ਅਸੀਂ ਸਫ਼ਰ ਦੇ ਵਿੱਚ ਹੀ ਹਾਂ। ਜੇ ਡੇਟਾ ਦੀ ਗੱਲ ਕਰੀਏ ਨਾ ਤਾਂ ਅੰਕੜਿਆਂ ਦੇ ਵਿੱਚ ਜਿਹੜੇ ਵਰਲਡ ਹੈਲਥ ਔਰਗਨਾਈਜੇਸ਼ਨ ਦੇ ਅਨੁਸਾਰ ਦੁਨੀਆ ਭਰ ਦੇ ਵਿੱਚ ਲਗਭਗ 3.9 ਕਰੋੜ ਲੋਕ HIV ਦੇ ਨਾਲ ਹੀ ਜੀ ਰਹੇ ਨੇ। ਹਰ ਸਾਲ ਲੱਖਾਂ ਨਵੇਂ ਮਾਮਲੇ ਸਾਨੂੰ ਸਾਹਮਣੇ ਵੇਖਣ ਨੂੰ ਮਿਲਦੇ ਨੇ। ਐਂਟੀ ਰੈਟਰੋ ਵਾਇਰਸ ਥੈਰੇਪੀ ਨਾਲ ਲੋਕ ਲੰਬੀ ਉਮਰ ਜੀ ਰਹੇ ਹਨ, ਪਰ ਅਜੇ ਤੱਕ ਕੋਈ ਪੱਕਾ ਇਲਾਜ ਜਾਂ ਵੈਕਸੀਨ ਸਾਡੇ ਕੋਲ ਨਹੀਂ ਹੈ। ਇਸ ਕਰਕੇ ਜੇ ਇਸ ਦਿਨ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਕਿ HIV ਇੱਕ ਐਸਾ ਵਾਇਰਸ ਹੈ ਜੋ ਸਾਡੇ ਸਰੀਰ ਦੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਰਿਹਾ ਹੈ। ਇਹ ਮੁੱਖ ਤੌਰ 'ਤੇ ਫੈਲਦਾ ਹੈ ਅਸੁਰੱਖਿਅਤ ਯੌਨ ਸੰਬੰਧਾਂ ਦੇ ਨਾਲ, ਸੰਕਰਮਿਤ ਖੂਨ ਰਾਹੀਂ, ਸਾਂਝੀਆਂ ਸੂਈਆਂ ਦੇ ਨਾਲ, ਮਾਂ ਤੋਂ ਬੱਚੇ ਤੱਕ। ਪਰ ਦੋਸਤੋ, ਇੱਕ ਗੱਲ ਬਿਲਕੁਲ ਸਾਫ਼ ਹੈ ਕਿ HIV ਛੂਹਣ ਨਾਲ ਨਹੀਂ ਹੁੰਦਾ, ਗੱਲ ਕਰਨ ਜਾਂ ਇਕੱਠੇ ਬੈਠਣ ਨਾਲ ਨਹੀਂ ਫੈਲਦਾ। ਇਸ ਦੇ ਵਿੱਚ ਸਾਨੂੰ ਚਾਹੀਦਾ ਹੈ ਕਿ ਅੱਜ ਵੀ ਸਮਾਜ ਦੇ ਵਿੱਚ HIV ਜਾਂ ਏਡਸ ਦੇ ਨਾਲ ਜੁੜੇ ਸਟਿਗਮਾ ਅਤੇ ਭੇਦਭਾਵ ਵਿੱਚ ਲੋਕਾਂ ਦੇ ਵਿੱਚ ਮੌਜੂਦ ਨੇ। ਸਾਨੂੰ ਇਹ ਸੋਚ ਬਦਲਣੀ ਪਵੇਗੀ, ਪਿਆਰ ਦੇ ਨਾਲ, ਸਹਿਯੋਗ ਦੇ ਨਾਲ, ਨਾ ਕਿ ਦੂਰਤਾ ਦੇ ਨਾਲ। ਹੁਣ ਕੀਤਾ ਕੀ ਜਾ ਸਕਦਾ ਹੈ, ਕਿਉਂਕਿ ਹਰ ਚੀਜ਼ ਜਿਹੜੀ ਹੈ ਉਸਨੂੰ ਜੇ ਹੋ ਜਾਵੇ ਫਿਰ ਰੋਕਣ ਦੇ ਵਿੱਚ ਤਾਂ ਬਹੁਤ ਜ਼ਿਆਦਾ ਰੋਕਥਾਮ ਕਰਨੀ ਪੈਂਦੀ ਹੈ, ਉਸ ਤੋਂ ਪਹਿਲਾਂ ਵੀ ਪ੍ਰੀਵੈਂਸ਼ਨਸ ਲੈਣੇ ਹੀ ਪੈਂਦੇ ਨੇ। ਕਹਿੰਦੇ ਰੋਕਥਾਮ ਹੀ ਸਭ ਤੋਂ ਵੱਡੀ ਸੁਰੱਖਿਆ ਮੰਨੀ ਜਾਂਦੀ ਹੈ। ਸੁਰੱਖਿਅਤ ਯੌਨ ਵਿਵਹਾਰ ਅਪਣਾਉਣੇ ਚਾਹੀਦੇ ਨੇ, ਨਿਯਮਿਤ ਟੈਸਟ ਕਰਵਾਉਣੇ ਚਾਹੀਦੇ ਨੇ, ਸੂਈਆਂ ਜਿਹੜੀਆਂ ਸਾਫ਼ ਹੋਣੀ ਚਾਹੀਦੀਆਂ, ਕਿਉਂਕਿ ਕਈ ਵਾਰ ਸਾਨੂੰ ਇਹ ਵੀ ਚੀਜ਼ਾਂ ਦੇਖਣ ਨੂੰ ਮਿਲਦੀ ਹੈ ਕਿ ਕਿਸੇ ਇੱਕ ਪਰਸਨ ਨੂੰ ਜਿਹੜਾ ਸਰਿੰਜ ਯਾਨੀ ਕਿ ਇੰਜੈਕਸ਼ਨ ਲਗਾ ਕੇ ਉਸੇ ਸਰਿੰਜ ਨੂੰ ਦੂਸਰੇ ਪਰਸਨ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ, ਸਹੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਅਤੇ ਹੋਰਾਂ ਤੱਕ ਵੀ ਸਾਨੂੰ ਪਹੁੰਚਾਉਣੀ ਚਾਹੀਦੀ ਹੈ। ਹੁਣ ਵੀ ਵਿਗਿਆਨੀ ਅੱਜ ਵੀ ਲਗਾਤਾਰ HIV ਵੈਕਸੀਨ 'ਤੇ ਕੰਮ ਕਰ ਰਹੇ ਨੇ, ਕਈ ਕਲੀਨਿਕਲ ਟ੍ਰਾਇਲ ਚੱਲ ਰਹੇ ਨੇ ਅਤੇ ਉਮੀਦ ਹੈ ਕਿ ਭਵਿੱਖ ਦੇ ਵਿੱਚ ਅਸੀਂ ਇੱਕ ਪ੍ਰਭਾਵਸ਼ਾਲੀ ਜਿਹੜਾ ਟੀਕਾ ਉਹ ਜ਼ਰੂਰ ਜਿਹੜਾ ਇਨਵੈਂਟ ਕਰ ਲਾਂਗੇ। ਅਤੇ ਦੋਸਤੋ, ਆਓ ਅੱਜ ਦੇ ਇਸ ਦਿਨ 'ਤੇ ਵਚਨ ਲਈਏ ਕਿ ਅਸੀਂ HIV ਏਡਸ ਬਾਰੇ ਜਾਗਰੂਕਤਾ ਫੈਲਾਵਾਂਗੇ ਅਤੇ ਇਸ ਨਾਲ ਜੁੜੀ ਗਲਤ ਫਹਿਮੀਆਂ ਨੂੰ ਦੂਰ ਕਰਾਂਗੇ। ਯਾਦ ਰੱਖੋ, ਜਾਣਕਾਰੀ ਹੀ ਬਚਾਅ ਹੈ ਅਤੇ ਜਾਗਰੂਕਤਾ ਹੀ ਇਲਾਜ ਵੱਲ ਪਹਿਲਾ ਕਦਮ ਹੈ।

ਇਸ ਕਰਕੇ ਜਿਹੜਾ ਸਮਾਜ ਦੇ ਵਿੱਚ ਇੱਕ ਸਟਿਗਮਾ ਬਣਿਆ ਹੋਇਆ ਹੈ ਕਿ ਲੋਕਾਂ ਦੇ ਬੈਠਣ ਦੇ ਨਾਲ ਐਚ ਆਈ ਵੀ ਏਡਸ ਜਿਨ੍ਹਾਂ ਨੂੰ ਹੈ, ਉਹਨਾਂ ਦੇ ਬੈਠਣ ਨਾਲ, ਉਹਨਾਂ ਨੂੰ ਛੂਹਣ ਦੇ ਨਾਲ, ਉਹਨਾਂ ਨਾਲ ਗੱਲਾਂ ਕਰਨ ਦੇ ਨਾਲ ਵੀ ਸਾਨੂੰ ਐਚ ਆਈ ਵੀ ਹੋ ਸਕਦੀ ਹੈ।

ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਮੈਟ੍ਰੀਮੋਨੀਅਲ ਦੀ ਅੱਖਾਂ ਤੋਂ ਮੈਨੂੰ ਯਾਦ ਆਇਆ ਹੈ ਕਿਉਂਕਿ ਅੱਜ ਕੱਲ੍ਹ ਦੀ ਹਰ ਚੀਜ਼ ਡਿਜੀਟਲ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਤਾਂ ਜ਼ਮਾਨੇ ਵਿੱਚ ਇਹੀ ਹੁੰਦਾ ਸੀ ਕਿ ਕੁੜੀ ਮੁੰਡੇ ਨੂੰ ਫੋਟੋ ਦੇ ਰਾਹੀਂ ਦਿਖਾਇਆ ਜਾਂਦਾ ਸੀ, ਪਹਿਲਾਂ ਮੰਮੀ ਪਾਪਾ ਪਸੰਦ ਕਰਦੇ ਸੀ, ਫਿਰ ਸਾਡੀ ਵਾਰੀ ਆਉਂਦੀ ਸੀ, ਅਤੇ ਅੱਜ ਕੱਲ੍ਹ ਆਪਾਂ ਔਨਲਾਈਨ ਹੀ ਚੈੱਕ ਕਰਦੇ ਹਾਂ ਕਿ ਕੀ ਸਾਡੇ ਥੋਟਸ ਮੈਚ ਕਰਦੇ ਨੇ ਕਿ ਨਹੀਂ ਮੈਚ ਕਰਦੇ ਹੈ, ਕੀ ਸਾਡਾ ਲਾਈਫ ਪਾਰਟਨਰ ਕਿੱਦਾਂ ਦਾ ਹੋਣਾ ਚਾਹੀਦਾ ਹੈ ਨਾ। ਮੈਟ੍ਰੀਮੋਨੀਅਲ ਐਪਸ ਤੋਂ ਹੀ ਕਈ ਸਾਰੇ ਐਪ ਆ ਚੁੱਕੇ ਨੇ, ਕਈ ਵਾਰ ਆਪਾਂ ਅਖਬਾਰਾਂ ਦੇ ਵਿੱਚ ਵੀ ਇਸ਼ਤਿਹਾਰ ਵੇਖਦੇ ਹਾਂ, ਪਰ ਇੱਕ ਛੋਟੀ ਜਿਹੀ ਬੇਨਤੀ ਇੱਥੇ ਇਹ ਕੀਤੀ ਜਾਂਦੀ ਹੈ ਕਿ ਜਦੋਂ ਤੁਸੀਂ ਆਪਣੇ ਪਾਰਟਨਰ ਨੂੰ ਚੁਣ ਰਹੇ ਹੋ, ਯਾਨੀ ਕਿ ਮੈਟ੍ਰੀਮੋਨੀਅਲ ਐਪ ਰਾਹੀਂ ਜਾਂ ਫਿਰ ਔਨਲਾਈਨ ਕੋਈ ਵੀ ਐਪ ਰਾਹੀਂ, ਤਾਂ ਤੁਸੀਂ ਜਾਣਕਾਰੀ ਜਿਹੜੀ ਹੈ ਨਾ ਇੱਕ ਵਾਰ ਯਾਨੀ ਕਿ ਘਰ ਵਿੱਚ ਆ ਜਾ ਕੇ ਵੀ ਚੈੱਕ ਕਰਵਾ ਲਓ, ਕਿਉਂਕਿ ਅੱਜ ਕੱਲ੍ਹ ਜਿਹੜਾ ਹੈ ਨਾ ਇਹ ਵਾਲਾ ਫਰੋਡ ਵੀ ਕਾਫੀ ਜ਼ਿਆਦਾ ਵੱਧਦਾ ਜਾ ਰਿਹਾ। ਇਹੀ ਗੱਲ ਦੱਸਦੀ ਹਾਂ ਮੈਂ ਤੁਹਾਨੂੰ ਚੰਡੀਗੜ੍ਹ ਦੀ। ਇੱਕ ਕੁੜੀ ਸੀਗੀ ਜਿਸਨੇ ਆਪਣਾ ਜਿਹੜਾ ਹੈ ਰਿਸ਼ਤਾ ਕਰਵਾਉਣਾ ਸੀਗਾ, ਅਤੇ ਮੈਟ੍ਰੀਮੋਨੀਅਲ ਐਪ ਰਾਹੀਂ ਉਹ ਆਪਸ ਦੇ ਵਿੱਚ ਮਿਲਣ ਲੱਗ ਗਈ, ਯਾਨੀ ਕਿ ਆਪਸ ਦੇ ਵਿੱਚ ਕਾਲ ਰਾਹੀਂ ਗੱਲਾਂ ਹੋਣ ਲੱਗ ਗਈਆਂ। ਹੁਣ ਕਾਲ ਰਾਹੀਂ ਗੱਲਾਂ ਹੋਣ ਲੱਗੀ, ਤੁਸੀਂ ਕਹੋਗੇ ਫਿਰ ਤਾਂ ਸਹੀ ਸੀਗੇ, ਆਪਸ ਦੇ ਵਿੱਚ ਗੱਲ ਤਾਂ ਕਰ ਹੀ ਰਹੇ ਸੀਗੇ, ਲੇਕਿਨ ਜੋ ਉਹ ਗੱਲ ਕਰ ਰਹੀ ਸੀ ਨਾ ਉਹ ਇੱਕ ਕੁੜੀ ਦੇ ਨਾਲ ਕਰ ਰਹੀ ਸੀ ਜੋ ਕਿ ਆਪਣੀ AI ਆਵਾਜ਼ ਦੇ ਨਾਲ ਉਸਨੂੰ ਬੇਵਕੂਫ਼ ਬਣਾ ਰਹੀ ਸੀ, ਅਤੇ ਆਪਸ ਦੇ ਵਿੱਚ ਇਹੀ ਗੱਲਾਂ ਇੱਦਾਂ ਚੱਲਦੀਆਂ ਰਹੀਆਂ, ਅਤੇ ਆਪਸ ਦੇ ਵਿੱਚ ਡਾਕੂਮੈਂਟਸ ਵਗੈਰਾ ਕੁਛ ਐਕਸਚੇਂਜ ਹੋਏ, ਅਤੇ ਬਾਅਦ ਵਿੱਚ ਪਤਾ ਚੱਲ ਗਿਆ ਕਿ ਇਹ ਤਾਂ ਫਰੋਡ ਸੀ, ਕਿਉਂਕਿ AI ਜਿੰਨੇ ਕਿ ਡਿਜੀਟਲ ਆਪਾਂ ਹੋ ਰਹੇ ਹਾਂ ਅਤੇ ਲੋਕ ਜਿਹੜੇ ਹੈ ਡਿਜੀਟਲ ਇਹਨਾਂ ਦਾ ਕਾਫੀ ਜ਼ਿਆਦਾ ਫਾਇਦਾ ਜਿਹੜਾ ਗਲਤ ਕੰਮਾਂ ਦੇ ਲਈ ਚੱਕ ਰਹੇ ਹੈ। ਇਸ ਕਰਕੇ ਤੁਹਾਡੀ ਜਿਹੜੀ ਹੈ ਸੁਰੱਖਿਆ ਤੁਹਾਡੇ ਹੱਥਾਂ ਦੇ ਵਿੱਚ ਹੈ, ਕੋਈ ਵੀ ਚੀਜ਼ ਔਨਲਾਈਨ ਜਿਹੜੀ ਆਪਾਂ ਚੀਜ਼ ਕਰਦੇ ਹਾਂ ਜਾਂ ਫਿਰ ਆਪਣੀ ਦਸਤਾਵੇਜ਼ ਹੈ, ਇਹ ਸਿਰਫ ਮੈਟ੍ਰੀਮੋਨੀਅਲ ਦੀ ਗੱਲ ਨਹੀਂ ਕਰ ਰਹੀ ਹਾਂ ਮੈਂ, ਇਹ ਉਹਨਾਂ ਚੀਜ਼ਾਂ ਦੀ ਵੀ ਗੱਲ ਕਰ ਰਹੀ ਹਾਂ ਜਦੋਂ ਆਪਾਂ ਔਨਲਾਈਨ ਜੋਬਸ ਸਰਚ ਕਰਦੇ ਹਾਂ। ਜੇ ਤੁਸੀਂ ਆਪਣੀ ਕੋਈ ਵੀ ਔਨਲਾਈਨ ਜੋਬ ਸਰਚ ਕਰ ਰਹੇ ਹੋ ਜਾਂ ਫਿਰ ਆਪਣੀ ਦਸਤਾਵੇਜ਼ ਕੋਈ ਵੀ ਵੈਬਸਾਈਟ 'ਤੇ ਪਾ ਰਹੇ ਹੋ, ਪਹਿਲਾਂ ਤੁਸੀਂ ਦੇਖ ਲਓ ਕਿ ਉਹ ਕੰਪਨੀ ਸਹੀ ਹੈ ਕਿ ਨਹੀਂ ਹੈ, ਰਿਲਾਇਬਲ ਹੈ ਕਿ ਨਹੀਂ ਹੈ। ਇਹਨਾਂ ਚੀਜ਼ਾਂ ਨੂੰ ਚੈੱਕ ਕਰਨਾ ਬਹੁਤ ਜ਼ਰੂਰੀ ਹੈ। ਵੈਸੇ ਬ੍ਰਦਰ ਦੀ ਦੁਲਹਨ ਲੱਭਣ ਦੇ ਲਈ ਕੋਸ਼ਿਸ਼ ਤਾਂ ਬਹੁਤ ਕਰਨੀ ਹੈ, ਟਾਈਮ ਤਾਂ ਬਹੁਤ ਲੱਗਦਾ ਹੈ।

0: ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸਾਰਿਆਂ ਨੇ ਟਿਊਨ ਕੀਤਾ 107 FM ਰੇਨਬੋ ਦੇ ਨਾਲ ਨਾਲ 103.6 FM ਰੇਨਬੋ ਵੀ ਤੇ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਫੇਵਰੇਟ ਵਾਲਾ, ਯਾਨੀ ਕਿ ਗੁੱਡ ਮਾਰਨਿੰਗ ਜਲੰਧਰ, ਤੇ ਮੈਂ ਹਾਂ ਤੁਹਾਡੀ ਅੱਜ ਦੋਸਤ ਰਾਹਿਲ। ਅੱਜ ਦਾ ਖਾਸ ਦਿਨ ਹੈ ਕਿਉਂਕਿ ਅੱਜ ਦਿਨ ਆਪਾਂ ਮਨਾ ਰਹੇ ਹਾਂ ਇੰਟਰਨੈਸ਼ਨਲ ਮਿਊਜ਼ੀਅਮ ਡੇ, ਤੇ ਇਸ ਖਾਸ ਮੌਕੇ ਤੇ ਸਾਡੇ ਨਾਲ ਖਾਸ ਮਹਿਮਾਨ ਵੀ ਜੁੜੇ ਨੇ। ਜੀ ਹਾਂ, ਸਾਡੇ ਨਾਲ ਖਾਸ ਮਹਿਮਾਨ ਜਿਹੜੇ ਜੁੜੇ ਨੇ ਉਹਨਾਂ ਦਾ ਨਾਮ ਹੈ ਡਾਕਟਰ ਹਰਨੀਤ ਕੌਰ, ਜਿਨ੍ਹਾਂ ਦਾ 12 ਸਾਲ ਦਾ ਐਕਸਪੀਰੀਅੰਸ ਹੈ, ਟੀਚਿੰਗ ਤੇ ਰਿਸਰਚ ਦਾ ਤਜਰਬਾ ਹੈ। ਹਿਸਟਰੀ ਦੀ ਫੀਲਡ ਦੀ ਗੱਲ ਕਰੀਏ ਤੇ ਇਹ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਹਿਸਟਰੀ ਡਿਪਾਰਟਮੈਂਟ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਆਪਣੀ ਸੇਵਾਵਾਂ ਦੇ ਰਹੇ ਨੇ। ਚਲੋ ਜੀ, ਫਿਰ ਇਹਨਾਂ ਦਾ ਸਵਾਗਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ। ਡਾਕਟਰ ਹਰਨੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਡਮ, ਥੈਂਕ ਯੂ, ਬਹੁਤ ਅੱਛੀ ਤੁਸੀਂ ਜਾਣ ਪਛਾਣ ਦਿੱਤੀ। ਔਰ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰੂੰਗੀ ਕਿ ਤੁਸੀਂ ਮੈਨੂੰ ਇਸ ਵਿਸ਼ੇ ਦੇ ਉੱਤੇ, ਜਿਹੜਾ ਕਿ ਇੱਕ ਬਹੁਤ ਹੀ ਪ੍ਰਮੁੱਖ ਵਿਸ਼ਾ ਹੈਗਾ, ਮਿਊਜ਼ੀਅਮਸ ਦੇ ਉੱਤੇ ਬੋਲਣ ਦਾ ਮੌਕਾ ਦਿੱਤਾ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਜੀ ਮੈਮ, ਤੇ ਆਪਾਂ ਕੁਸ਼ਚਨ ਦਾ ਸਿਲਸਿਲਾ ਸਟਾਰਟ ਕਰਦੇ ਹਾਂ ਜੀ। ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹੀ ਪੁੱਛਣਾ ਚਾਹਾਂਗੀ ਕਿ ਅੱਜ ਦੇ ਦਿਨ ਦੇ ਵਿੱਚ ਜਿਹੜਾ ਮਿਊਜ਼ੀਅਮ ਡੇ ਆਪਾਂ ਮਨਾ ਰਹੇ ਹਾਂ ਇੰਟਰਨੈਸ਼ਨਲ ਮਿਊਜ਼ੀਅਮ ਡੇ, ਤੇ ਮਿਊਜ਼ੀਅਮ ਦੀ ਰੈਲੀਵੈਂਸੀ ਕੀ ਹੈ ਜੇ ਤੁਸੀਂ ਵੇਖਦੇ ਹੋ, ਤੇ ਕੀ ਕਹਿਣਾ ਚਾਹੋਗੇ ਇਸ ਬਾਰੇ?
1: ਅੱਜ ਆਪਾਂ 18 ਮਈ ਨੂੰ ਜਿਹੜਾ ਹੈਗਾ ਇੰਟਰਨੈਸ਼ਨਲ ਮਿਊਜ਼ੀਅਮ ਡੇ ਮਨਾਉਂਦੇ ਹੈਗੇ ਆ, ਇਹ ਇੱਕ ਅੰਤਰਰਾਸ਼ਟਰੀ ਲੈਵਲ ਦਾ ਜਿਹੜਾ ਆਪਾਂ ਕਹਿੰਦੇ ਹੈਗੇ ਦਿਨ ਹੈਗਾ ਔਰ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ।
0: ਜੇ
1: ਇਹਦੀ ਮਹੱਤਵਤਾ ਦੀ ਗੱਲ ਕਰੀਏ ਤਾਂ ਇਹ ਪੂਰੇ ਵਿਸ਼ਵ ਦੇ ਜਿਹੜੇ ਆਪਾਂ ਕਹਿੰਦੇ ਹੈਗੇ ਆ ਕਿ ਮਿਊਜ਼ੀਅਮਸ ਨੇ ਜਾਂ ਅਜਾਇਬ ਘਰ ਹੈਗੇ ਆ, ਉਹ ਅਲੱਗ ਅਲੱਗ ਤਰ੍ਹਾਂ ਦੀਆਂ ਜਾਂ ਆਪਾਂ ਕਹਿੰਦੇ ਅਲੱਗ ਅਲੱਗ ਤਰ੍ਹਾਂ ਕਿਸਮ ਦੀਆਂ ਜਿਹੜੀਆਂ ਹੈਗੀਆਂ ਗਤੀਵਿਧੀਆਂ ਪਲਾਨ ਕਰਦੇ ਹੈਗੇ ਆ, ਜਾਂ ਆਪਾਂ ਕਹਿ ਸਕਦੇ ਹੈਗੇ ਆ ਕਿ ਲੋਕਾਂ ਨੂੰ ਮਿਊਜ਼ੀਅਮ ਦੀ ਮਹੱਤਵਤਾ ਬਾਰੇ ਜਾਣਨ ਕਰਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇੱਕ ਸਪੈਸ਼ਲ ਈਵੈਂਟਸ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਲਾਨ ਕੀਤੀਆਂ ਜਾਂਦੀਆਂ ਹੈਗੀਆਂ ਨੇ, ਔਰ ਕਾਫੀ ਸਾਰੇ ਜਿਹੜੇ ਮਿਊਜ਼ੀਅਮਸ ਨੇ ਇਸ ਦਿਨ ਆਪਣੀ ਫ੍ਰੀ ਐਡਮਿਸ਼ਨ ਰੱਖਦੇ ਹੈਗੇ ਕਿ ਤੁਸੀਂ ਬਿਨਾਂ ਕੋਈ ਫੀਸ ਜਾਂ ਟਿਕਟ ਲਏ ਜਿਹੜਾ ਹੈਗਾ ਮਿਊਜ਼ੀਅਮ ਨੂੰ ਵਿਜ਼ਿਟ ਕਰ ਸਕਦੇ ਹੈਗੇ ਹੋ, ਔਰ ਆਪਣੇ ਪਾਸਟ ਨਾਲ, ਵਿਰਾਸਤ ਨਾਲ, ਸੱਭਿਆਚਾਰ ਨਾਲ, ਇਤਿਹਾਸ ਨਾਲ ਜਿਹੜੀ ਹੈਗੀ ਹੈ ਜਾਣ ਪਹਿਚਾਣ, ਜਿਹੜਾ ਆਪਾਂ ਕਹਿੰਦੇ ਫਿਜ਼ੀਕਲੀ ਜਾ ਕੇ ਜਿਹੜਾ ਹੈਗਾ ਕਰ ਸਕਦੇ ਹੈਗੇ। ਇੱਕ ਬੜਾ ਪ੍ਰਮੁੱਖ ਦਿਨ ਹੈਗਾ ਜਿਹੜਾ ਕਿ ਤੁਹਾਨੂੰ ਆਪਣੇ ਪਿਛੋਕੜ ਦੇ ਨਾਲ ਜਿਹੜਾ ਹੈਗਾ ਜੋੜਨ ਦੇ ਵਿੱਚ ਇੱਕ ਅਹਿਮ ਭੂਮਿਕਾ ਜਿਹੜਾ ਹੈਗਾ ਇਹ ਮਿਊਜ਼ੀਅਮ, ਇੰਟਰਨੈਸ਼ਨਲ ਮਿਊਜ਼ੀਅਮ ਡੇ ਜਿਹੜਾ ਹੈਗਾ ਨਿਭਾ ਰਿਹਾ ਹੈਗਾ।
0: ਜੀ ਹਨੀ ਜੀ, ਤੇ ਜੇ ਅਸੀਂ ਗੱਲ ਕਰੀਏ ਕਿ ਪੂਰੇ ਵਿਸ਼ਵ ਪੱਧਰ ਤੇ ਇਸ ਦਿਨ ਨੂੰ ਬਹੁਤ ਹੀ ਖਾਸ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ, ਪਰ ਇਹ ਹਰ ਇੱਕ ਦਿਨ ਨੂੰ ਨਾ ਮਨਾਉਣ ਦਾ ਆਪਣੇ ਖਾਸ ਅਲੱਗ ਹੀ ਜਿਹੜੀ ਇੱਕ ਹਿਸਟਰੀ ਜਿਹੜੀ ਜੁੜੀ ਹੁੰਦੀ ਹੈ, ਤੇ ਇਸ ਨੂੰ ਮਨਾਉਣ ਦੀ ਵੀ ਸਾਨੂੰ ਮਤਲਬ ਕੀ ਹਿਸਟਰੀ ਇਸ ਦੇ ਨਾਲ ਜੁੜੀ ਹੋਈ ਹੈ, ਕੀ ਖਾਸ ਦਿਨ ਸੀਗਾ?
1: ਇਸ ਦੀ ਜੇ ਆਪਾਂ ਗੱਲ ਕਰੀਏ ਕਿ ਇੰਟਰਨੈਸ਼ਨਲ ਮਿਊਜ਼ੀਅਮ ਡੇ ਜਿਹੜਾ ਹੈਗਾ ਇਹ 1977 ਤੋਂ ਜਿਹੜਾ ਆਪਾਂ ਕਹਿੰਦੇ ਹਾਂ ਆਫੀਸ਼ੀਅਲੀ ਲਾਂਚ ਕੀਤਾ ਗਿਆ ਇੰਟਰਨੈਸ਼ਨਲ ਕਾਉਂਸਲ ਆਫ ਮਿਊਜ਼ੀਅਮ, ਜਿਹੜੀ ਇੱਕ

0: ਬੋਡੀ ਹੈਗੀ ਹੈ ਉਹਨੇ ਆਪਣੀ ਜਨਰਲ ਅਸੈਂਬਲੀ ਦੇ ਵਿੱਚ ਮਾਸਕੋ ਰਸ਼ੀਆ ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਕਿ 1977 ਤੋਂ ਬਾਅਦ ਹਰ ਸਾਲ ਉਹ ਇੱਕ ਐਨੁਅਲ ਇਵੈਂਟ ਜਿਹੜੀ ਹੈਗੀ ਹੈ ਉਹ ਪਲਾਨ ਕਰਨਗੇ ਤਾਂ ਕਿ ਪੂਰੇ ਵਿਸ਼ਵ ਦੇ ਜਿਹੜੇ ਆਪਾਂ ਕਹਿੰਦੇ ਹੈਗੇ ਆ ਮਿਊਜ਼ੀਅਮਸ ਹੈਗੇ ਆ ਉਹਨਾਂ ਨੂੰ ਇੱਕ ਸਾਂਝਾ ਪਲੈਟਫਾਰਮ ਸਾਂਝਾ ਦਿਨ ਦਿੱਤਾ ਜਾਵੇ ਜਿੱਥੇ ਕਿ ਉਹ ਪਬਲਿਕ ਦੀ ਇੰਟੈਂਸ਼ਨ ਜਿਹੜੀ ਹੈਗੀ ਹੈ ਉਹ ਆਪਣੀ ਤਰਫ ਜਿਹੜਾ ਹੈਗਾ ਖਿੱਚ ਸਕਣ। ਔਰ ਇਸ ਦਿਨ ਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਜਦੋਂ ਆਪਾਂ ਹਰ ਸਾਲ ਇੰਟਰਨੈਸ਼ਨਲ ਮਿਊਜ਼ੀਅਮ ਡੇ ਮਨਾਉਂਦੇ ਹੈਗੇ ਆ ਤਾਂ ਇਹਦੇ ਵਿੱਚ ਹਰ ਸਾਲ ਇੱਕ ਥੀਮ ਹੁੰਦਾ ਹੈਗਾ
1: ਜੀ।
0: ਇਹ ਜਿਹੜਾ ਥੀਮ ਵਾਲਾ ਕੰਸੈਪਟ ਹੈਗਾ ਇਹ 1992 ਤੋਂ ਸ਼ੁਰੂ ਹੋਇਆ ਹੈਗਾ ਕਿ ਹਰ ਸਾਲ ਜਿਹੜੀ ਇੰਟਰਨੈਸ਼ਨਲ ਕਾਉਂਸਲ ਆਫ ਮਿਊਜ਼ੀਅਮ ਹੈਗੀ ਹੈ ਤੁਹਾਨੂੰ ਇੱਕ ਥੀਮ ਦਊਗੀ ਜੀ। ਇਸ ਸਾਲ ਦੇ ਥੀਮ ਦੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਹੀ ਰੈਲੇਵੈਂਟ ਜਿਹੜਾ ਆਫੀਸ਼ੀਅਲ ਥੀਮ ਹੈਗਾ ਉਹ ਦਿੱਤਾ ਮਿਊਜ਼ੀਅਮ ਯੂਨਾਈਟਿੰਗ ਅ ਡਿਵਾਈਡਿਡ ਵਰਲਡ
1: ਜੀ।
0: ਅਜਾਇਬ ਘਰ ਜਿਹੜਾ ਆਪਾਂ ਕਹਿੰਦੇ ਹੈਗੇ ਆ ਜਿਹੜੀ ਥੋੜੀ ਆਪਾਂ ਕਹਿ ਸਕਦੇ ਹਾਂ ਵਿਭਿੰਨਤਾਵਾਂ ਹੈਗੀਆਂ ਨੇ ਵਿਸ਼ਵ ਦੇ ਵਿੱਚ ਉਹਨਾਂ ਨੂੰ ਇੱਕ ਜੋੜਨ ਦਾ ਕੰਮ ਕਰ ਰਿਹਾ ਹੈਗਾ
1: ਜੀ।
0: ਹਰ ਸਾਲ ਇਹਨਾਂ ਦਾ ਇੱਕ ਨਵਾਂ ਥੀਮ ਆਉਂਦਾ ਹੈਗਾ। ਔਰ ਜੇ ਇਸ ਥੀਮ ਦੀ ਆਪਾਂ ਗੱਲ ਕਰੀਏ ਤਾਂ ਇੰਟਰਨੈਸ਼ਨਲ ਕਾਉਂਸਲ ਆਫ ਜਿਹੜੇ ਆਪਾਂ ਕਹਿੰਦੇ ਹੈਗੇ ਆ ਮਿਊਜ਼ੀਅਮ ਹੈਗੀ ਹੈ ਉਹਨੇ ਇਹਨੂੰ ਅਲਾਈਨ ਕੀਤਾ ਹੈਗਾ ਯੂਨਾਈਟਿਡ ਨੇਸ਼ਨਸ ਦੇ ਸਸਟੇਨੇਬਲ ਡਿਵੈਲਪਮੈਂਟ ਗੋਲਸ 10 ਔਰ 16 ਦੇ ਨਾਲ
1: ਜੀ।
0: ਜੀ
1: ਤੇ ਹਨੀਤ ਜੀ ਤੇ ਜਿਦਾਂ ਕਿ ਤੁਸੀਂ ਦੱਸਿਆ ਕਿ ਹਰ ਵਾਰ ਇਸ ਦਾ ਇੱਕ ਅਲੱਗ ਹੀ ਥੀਮ ਹੁੰਦਾ ਤੇ ਹਰ ਵਾਰ ਆਪਾਂ ਉਸ ਥੀਮ ਦੇ ਨਾਲ ਜੋੜ ਕੇ ਅਲੱਗ ਅਲੱਗ ਐਕਟੀਵਿਟੀਜ਼ ਵੀ ਕਰਦੇ ਹਾਂ, ਲੋਕਾਂ ਨੂੰ ਜਾਗਰੂਕ ਵੀ ਕਰਦੇ ਹਾਂ ਤੇ ਲੋਕ ਜਾਗਰੂਕ ਹੁੰਦੇ ਵੀ ਹੈ। ਤੇ ਜੇ ਭਾਰਤ ਵਰਗੇ ਆਪਾਂ ਦੇਸ਼ ਦੀ ਗੱਲ ਕਰਦੇ ਹਾਂ ਜਿੱਥੇ ਕਲਚਰ ਡਾਇਵਰਸਿਟੀ ਵਾਲੇ ਦੇਸ਼ ਨੇ ਸਾਡੇ ਕੋਲ, ਹਰ ਇੱਕ ਅਲੱਗ ਅਲੱਗ ਪਹਿਚਾਣ ਹਰ ਇੱਕ ਸਟੇਟ ਦੀ ਹੈ ਤੇ ਖਾਸ ਹਿਸਟਰੀ ਨਾਲ ਜੁੜ ਕੇ, ਆਪਾਂ ਜੇ ਇਹਨਾਂ ਆਪਣੇ ਮਿਊਜ਼ੀਅਮ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਸਾਡੇ ਮਿਊਜ਼ੀਅਮ ਕਿੰਨੇ ਕੁ ਜ਼ਰੂਰੀ ਨੇ ਸਾਡੇ ਲਈ?
0: ਜਦੋਂ ਆਪਾਂ ਗੱਲ ਕਰਦੇ ਕਿ ਪਲੂਰਲਿਟੀ ਹੈਗੀ ਹੈ, ਪਲੂਰਲਿਜ਼ਮ ਹੈਗਾ ਇੰਡੀਆ, ਆਪਾਂ ਕਹਿੰਦੇ ਕਿ ਡਾਇਵਰਸ ਕੰਟਰੀ ਜਿਹੜੀ ਹੈਗੀ ਹੈ, ਡਾਇਵਰਸ ਕਲਚਰਸ ਨੇ, ਰਿਲੀਜਨ ਜਿਹੜੇ ਹੈਗੇ ਨੇ ਉਹ ਹੈਗੇ ਨੇ, ਤਾਂ ਮਿਊਜ਼ੀਅਮ ਇੱਕ ਹੋਰ ਇੰਪੋਰਟੈਂਟ ਚੀਜ਼ ਬਣ ਜਾਂਦੀ ਹੈ ਆਪਣੇ ਦੇ ਲਈ, ਕਿਉਂਕਿ ਮਿਊਜ਼ੀਅਮ ਜਿਹੜਾ ਹੈਗਾ ਹਰ ਚੀਜ਼ ਨੂੰ ਜਿਹੜਾ ਆਪਾਂ ਕਹਿੰਦੇ ਹੈਗੇ ਹਾਂ ਕਲੈਕਟ ਕਰਦਾ ਹੈਗਾ, ਉਹਨੂੰ ਆਪਾਂ ਕਹਿੰਦੇ ਪ੍ਰਿਜ਼ਰਵ ਕਰਦਾ ਹੈਗਾ, ਰਿਸਰਚ ਕਰਦਾ ਹੈਗਾ ਉਸ ਚੀਜ਼ ਦੇ ਉੱਤੇ, ਫਿਰ ਉਹਨੂੰ ਡਿਸਪਲੇ ਕਰਦਾ ਹੈਗਾ। ਮਿਊਜ਼ੀਅਮ ਦੇ ਵਿੱਚ ਜਦੋਂ ਆਪਾਂ ਵਿਜ਼ਿਟ ਕਰਦੇ ਹਾਂ ਆਪਾਂ ਨੂੰ ਹਰ ਜਿਹੜੀ ਆਪਾਂ ਕਹਿੰਦੇ ਹੈਗੇ ਹਾਂ, ਚਾਹੇ ਉਹ ਕੋਈ ਛੋਟੀ ਜਿਹੀ, ਜੇ ਆਪਾਂ ਕੋਈ ਰੀਜਨ ਜਾ ਰਹੇ ਹੈਗੇ ਹਾਂ ਕਿਸੇ ਰੀਜਨਲ ਮਿਊਜ਼ੀਅਮ ਨੂੰ ਵਿਜ਼ਿਟ ਕਰ ਰਹੇ ਹਾਂ ਤਾਂ ਉੱਥੋਂ ਦੇ ਟ੍ਰਾਈਬਲ ਕਲਚਰ ਬਾਰੇ ਪਤਾ ਲੱਗੂਗਾ, ਜਾਂ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਮਿਊਜ਼ੀਅਮਸ ਦੀ ਜੇ ਆਪਾਂ ਗੱਲ ਕਰ ਲੈਂਦੇ ਹੈਗੇ ਤਾਂ ਇੱਥੇ ਆਪਾਂ ਨੂੰ ਪੰਜਾਬੀ ਕਲਚਰ ਬਾਰੇ ਜਿਹੜਾ ਹੈਗਾ ਪਤਾ ਲੱਗੂਗਾ। ਲੋਕ ਜਦੋਂ ਮਿਊਜ਼ੀਅਮ ਨੂੰ ਵਿਜ਼ਿਟ ਕਰਦੇ ਹੈਗੇ ਤਾਂ ਕੋਰੀਲੇਟ ਕਰਦੇ ਹੈਗੇ ਚੀਜ਼ਾਂ ਦੇ ਨਾਲ, ਸੋ ਇਹ ਇੱਕ ਤਰ੍ਹਾਂ ਦਾ ਆਪਾਂ ਕਹਿੰਦੇ ਬ੍ਰਿਜ ਬਣਦੇ ਹੈਗੇ ਨੇ, ਇੱਕ ਤਰ੍ਹਾਂ ਦਾ ਆਪਾਂ ਕਹਿੰਦੇ ਹੈਗੇ ਆਪਾਂ ਨੂੰ ਇੱਕ ਦੂਜੇ ਦੇ ਨਾਲ ਜਿਹੜਾ ਮਿਊਜ਼ੀਅਮ ਜਿਹੜਾ ਹੈਗਾ ਜੋੜਨ ਦੇ ਵਿੱਚ ਜਿਹੜਾ ਹੈਗਾ ਹੈਲਪ ਕਰਦੇ ਹੈਗੇ ਨੇ। ਜੇ ਆਪਾਂ ਇਤਿਹਾਸਿਕ ਤੌਰ ਤੇ ਦੇਖੀਏ ਤਾਂ ਸ਼ੁਰੂਆਤ ਤਾਂ ਪੂਰੀ ਹਿਊਮਨ ਸਿਵਿਲਾਈਜੇਸ਼ਨ ਦੀ ਜਿਹੜੀ ਆਪਾਂ ਦੇਖਦੇ ਇੱਕ ਜਗ੍ਹਾ ਤੋਂ ਹੋਈ ਤੇ ਆਪਾਂ ਅੱਜ ਇੱਥੇ ਪਹੁੰਚੇ ਹਾਂ। ਮਿਊਜ਼ੀਅਮਸ ਆਪਾਂ ਨੂੰ ਕਨੈਕਟ ਕਰਦੇ ਹੈਗੇ ਇੱਕ ਦੂਜੇ ਨਾਲ, ਕਲਚਰਲੀ ਵੀ, ਸੋਸ਼ਲੀ ਵੀ, ਜਾਂ ਆਪਾਂ ਕਹੀਏ ਟ੍ਰੈਡੀਸ਼ਨਲੀ ਵੀ, ਸੋ ਇਹ ਇੱਕ ਬੜਾ ਹੀ ਪ੍ਰੋਮੀਨੈਂਟ ਜਿਹੜਾ ਆਪਾਂ ਕਹਿੰਦੇ ਹੈਗੇ ਆ ਰੋਲ ਪਲੇ ਕਰਦੇ ਆ। ਦੂਸਰੀ ਜੇ ਮੈਂ ਇਹਦੇ ਨਾਲ ਗੱਲ ਕਰਾਂ ਤਾਂ ਇਹ ਆਪਾਂ ਕਹਿ ਸਕਦੇ ਗਿਵਿੰਗ ਵੋਇਸਿਸ ਟੂ ਮਾਰਜਿਨਸ
1: ਜੀ,
0: ਕਿ ਜਿੰਨਾ ਵੀ ਕਿਤੇ ਹੋਰ ਆਪਾਂ ਕਹਿੰਦੇ ਹੈਗੇ ਆ ਕਿ ਗੱਲ ਨਹੀਂ ਹੋ ਰਹੀ, ਮਾਰਜਨਲਾਈਜ਼ਡ ਜਿਹੜਾ ਸੈਕਸ਼ਨ ਹੈਗਾ ਉਹਨੂੰ ਇੱਕ ਬੜੀ ਅੱਛੀ ਸਪੇਸ ਦਿੰਦੇ ਹੈਗੇ ਨੇ ਮਿਊਜ਼ੀਅਮਸ, ਕਿ ਤੁਸੀਂ ਆਪਣੇ ਕਲਚਰ ਦੀ ਗੱਲ ਕਰ ਸਕਦੇ ਹੈਗੇ ਹੋ, ਆਪਣੀ ਈਟਿੰਗ ਹੈਬਿਟਸ ਦੀ, ਆਪਣੇ ਕੱਪੜਿਆਂ ਦੀ, ਡਰੈਸਿੰਗ ਦੀ, ਜੂਨਰੀ ਦੀ, ਕਿਉਂਕਿ ਆਪਾਂ ਜਾਣਦੇ ਹੈਗੇ ਹਾਂ ਤਾਂ ਮਿਊਜ਼ੀਅਮਸ ਦੇ ਵਿੱਚ ਡਿਫਰੈਂਟ ਡਿਫਰੈਂਟ ਸੈਕਸ਼ਨ ਆਪਾਂ ਨੂੰ ਮਿਲਦੇ ਹੈਗੇ ਕਿ ਜਿਹੜੇ ਇੱਕ ਪਰਟੀਕੁਲਰ ਕਮਿਊਨਿਟੀ ਨੂੰ ਰਿਪ੍ਰੈਜੈਂਟ ਕਰ ਰਹੇ ਆ, ਟ੍ਰਾਈਬ ਨੂੰ ਰਿਪ੍ਰੈਜੈਂਟ ਕਰ ਰਹੇ ਹੈਗੇ ਆ, ਤਾਂ ਇਹ ਹੋਰ ਵੀ ਜਿਹੜਾ ਆਪਾਂ ਕਹਿੰਦੇ ਹੈਗੇ ਕਿ ਆਪਣੇ ਲਈ ਜਿਹੜਾ ਜ਼ਰੂਰੀ ਹੋ ਜਾਂਦਾ ਹੈਗਾ ਕਿ ਜਿਹੜੀ ਸੋਸ਼ਲ ਕੋਹੈਜ਼ਨ ਦੀ ਜਿਹੜੀ ਹੈਗੀ ਹੈ ਚੀਜ਼ ਹੈਗੀ ਹੈ, ਆਪਾਂ ਕਹਿੰਦੇ ਫੀਲ ਜਿਹੜੀ ਹੈਗੀ ਹੈ ਉਹ ਆਪਾਂ ਨੂੰ ਮਿਊਜ਼ੀਅਮ ਦਿੰਦੇ ਹੈਗੇ ਆ, ਜੇ ਆਪਾਂ ਇਹਨਾਂ ਨੂੰ ਉਸ ਡਾਇਰੈਕਸ਼ਨ ਦੇ ਨਾਲ ਦੇਖੀਏ
1: ਜੀ। ਜੇ ਮਤਲਬ ਜੇ ਆਪਾਂ ਸਿੰਪਲ ਸ਼ਬਦਾਂ ਦੇ ਵਿੱਚ ਕਹਿਣਾ ਚਾਹੀਏ ਤੇ ਕਿ ਅਗਰ ਜੇ ਆਪਾਂ ਕਿਸੇ ਨਾਲ ਜੁੜਦੇ ਆ ਜਾਂ ਫਿਰ ਉਹਨਾਂ ਦੀ ਪਹਿਚਾਣ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਦੇ ਰੀਤੀ ਰਿਵਾਜ਼ ਜਾਂ ਫਿਰ

0: ਤੋਂ ਉਹਨਾਂ ਦੇ ਹਿਸਟਰੀ ਦੇ ਵਿੱਚ ਰਿਹਾ ਆਪਾਂ ਮਿਊਜ਼ੀਅਮ ਤੋਂ ਸਿੱਖ ਸਕਦੇ ਹਾਂ ਬੜੀ ਆਸਾਨੀ ਦੇ ਨਾਲ।
1: ਜੀ ਜੀ ਜੀ, ਮਿਊਜ਼ੀਅਮ ਇੱਕ ਬ੍ਰਿਜਿੰਗ ਦਾ ਆਪਾਂ ਕਹਿ ਸਕਦੇ ਹਾਂ ਲਿਟਰੇਸੀ ਗੈਪ
0: ਜੀ,
1: ਕਿ ਇੱਕ ਬੰਦਾ ਪੜ੍ਹ ਕੇ ਸਿੱਖਦਾ, ਇੱਕ ਚੀਜ਼ ਨੂੰ ਦੇਖ ਕੇ ਸਿੱਖਦਾ ਹੈਗਾ। ਔਰ ਹਮੇਸ਼ਾ ਜਦੋਂ ਆਪਾਂ ਚੀਜ਼ ਨੂੰ ਫਿਜ਼ੀਕਲੀ ਦੇਖਦੇ ਹੈਗੇ ਹਾਂ ਤਾਂ ਉਹ ਫੈਸੀਨੇਟਿੰਗ ਹੁੰਦੀ ਹੁੰਦੀ ਹੈਗੀ ਆ
0: ਜੀ, ਬਿਲਕੁਲ
1: ਅਟਰੈਕਟ ਹੁੰਦੇ ਹੀ ਹੈਗੇ ਆ, ਤੇ ਫਿਰ ਉਹਨੂੰ ਆਪਾਂ ਆਪਣੇ ਨਾਲ ਵੀ ਜੋੜਦੇ ਹੈਗੇ ਆ।
0: ਤੇ ਵੈਸੇ ਵੀ ਮੈਂ ਕਿਤੇ ਪੜ੍ਹਿਆ ਵੀ ਸੀਗਾ ਕਿ ਜਿਹੜੀ ਇਹ ਚੀਜ਼ ਆਪੇ ਆਪਣੀ ਅੱਖਾਂ ਤੋਂ ਵੇਖਦੇ ਹਾਂ ਜਾਂ ਫਿਰ ਲਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਜ਼ਿਆਦਾ ਟਾਈਮ ਤੱਕ ਸਾਨੂੰ ਯਾਦ ਰਹਿੰਦੀਆਂ, ਮਤਲਬ ਕਿ ਜਿਹੜੀ ਆਪਾਂ ਸੁਣੀਆਂ ਹੁੰਦੀਆਂ ਉਹਨਾਂ ਤੋਂ ਜ਼ਿਆਦਾ।
1: ਹਾਂਜੀ, ਜਿਵੇਂ ਫੋਰ ਐਗਜ਼ਾਮਪਲ ਜੇ ਆਪਾਂ ਅੰਮ੍ਰਿਤਸਰ ਦੇ ਵਿੱਚ ਪਾਰਟੀਸ਼ਨ ਮਿਊਜ਼ੀਅਮ ਦੀ ਗੱਲ ਕਰੀਏ ਤਾਂ ਉਹ ਇੱਕ ਤਰ੍ਹਾਂ ਦਾ ਮਿਊਜ਼ੀਅਮ ਹੈਗਾ ਜਿਹੜਾ ਆਪਾਂ ਨੂੰ ਪਾਰਟੀਸ਼ਨ ਦੀ ਪੂਰੀ ਪੇਨ ਵਿਜੁਅਲਾਈਜ਼ ਕਰਦਾ ਹੈਗਾ ਕਿ ਕਿਵੇਂ ਪਾਰਟੀਸ਼ਨ ਹੋਇਆ, ਕਿਵੇਂ ਲੋਕ ਜਿਹੜੇ ਹੈਗੇ ਨੇ ਇੱਕ ਪਾਸੇ ਤੋਂ ਦੂਜੇ ਪਾਸੇ ਮੂਵ ਕੀਤੇ, ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਸਮੱਸਿਆਵਾਂ ਆਈਆਂ। ਔਰ ਇਹ ਇੱਕ ਜਿਹੜਾ ਪੜ੍ਹ ਕੇ ਉਹ ਇੱਕ ਵੱਖਰਾ ਆਪਾਂ ਕਹਿੰਦੇ ਹੈਗੇ ਕਿ ਆਪਣੀ ਨੌਲੇਜ ਜਿਹੜੀ ਇਨਹੈਂਸ ਹੁੰਦੀ ਹੈ, ਤੇ ਇੱਕ ਦੇਖ ਕੇ ਆਪਾਂ ਉਸ ਪੇਨ ਨੂੰ ਜ਼ਿਆਦਾ ਬੈਟਰ ਤਰੀਕੇ ਦੇ ਨਾਲ ਜਿਹੜਾ ਹੈਗਾ ਫੀਲ ਕਰ ਸਕਦੇ ਹੈਗੇ ਕਿ ਲੋਕਾਂ ਨੂੰ ਕਿਵੇਂ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਪਿਆ।
0: ਜਿੱਦਾਂ ਕਿ ਮੈਮ ਹਰਨੀਤ ਮੈਮ ਤੁਸੀਂ ਹੁਣੇ ਹੀ ਕਿਹਾ ਜਿਹੜਾ ਅੰਮ੍ਰਿਤਸਰ ਦਾ ਪਾਰਟੀਸ਼ਨ ਮਿਊਜ਼ੀਅਮ ਹੈ ਉਸਦੀ ਖਾਸ ਗੱਲ ਦੱਸੀ ਹੈ, ਤੇ ਹੋਰ ਪੰਜਾਬ ਦੇ ਕਿਹੜੇ ਕਿਹੜੇ ਖਾਸ ਮਿਊਜ਼ੀਅਮ ਹੈ ਤੇ ਉਹਨਾਂ ਦੇ ਵਿੱਚ ਕਿਹੜੀ ਚੀਜ਼ ਖਾਸ ਹੈ ਬਹੁਤ ਜ਼ਿਆਦਾ ਕਿ ਉਸ ਕਰਕੇ ਉਹ ਜਾਣੇ ਜਾਂਦੇ ਨੇ?
1: ਜੀ ਅੰਮ੍ਰਿਤਸਰ ਤੋਂ ਆਪਾਂ ਸ਼ੁਰੂ ਕਰੀਏ ਤਾਂ ਅੰਮ੍ਰਿਤਸਰ ਚ ਕਾਫੀ ਸਾਰੇ ਮਿਊਜ਼ੀਅਮ ਹੈਗੇ ਆ। ਪਾਰਟੀਸ਼ਨ ਮਿਊਜ਼ੀਅਮ ਜਿਹੜਾ ਹੈਗਾ ਇਹ ਬਿਲਕੁਲ ਆਪਾਂ ਕਹਿੰਦੇ ਹੈਗੇ ਕਿ ਸੈਂਟਰ ਦੇ ਵਿੱਚ ਹੈਗਾ, ਟਾਊਨ ਹਾਲ ਦੇ ਵਿੱਚ ਬਣਿਆ ਹੋਇਆ ਹੈਗਾ ਜਿਹੜਾ ਬ੍ਰਿਟਿਸ਼ਰਸ ਦੇ ਟਾਈਮ ਦੇ ਉੱਪਰ ਸੀਗਾ, ਜਿਹੜਾ ਸਪੈਸੀਫਿਕਲੀ ਪਾਰਟੀਸ਼ਨ ਦੇ ਨਾਲ ਜਿਹੜੀਆਂ ਆਪਾਂ ਕਹਿੰਦੇ ਚੀਜ਼ਾਂ ਸੰਬੰਧ ਰੱਖਦੀਆਂ ਹੈਗੀਆਂ ਉਹਦੇ ਨਾਲ ਜਿਹੜਾ ਹੈਗਾ ਉਹਦੇ ਵਿੱਚ ਵਿਖਾਇਆ ਗਿਆ ਹੈਗਾ। ਔਰ ਈਵਨ ਇਸ ਮਿਊਜ਼ੀਅਮ ਦੀ ਦੂਜੀ ਸਪੈਸ਼ਲ ਗੱਲ ਹੈਗੀ ਹੈ ਕਿ ਇਹ ਥੋੜਾ ਡਿਜੀਟਲਾਈਜ਼ਡ ਵੀ ਹੈਗਾ, ਇੱਥੇ ਸਾਨੂੰ ਵਿਜੂਅਲਸ ਵੀ ਜਿਹੜੀਆਂ ਹੈਗੀਆਂ ਰਿਕਾਰਡਡ ਮਿਲਣਗੀਆਂ। ਤੁਹਾਨੂੰ ਟੈਕਨੀਕਲ ਜਿਹੜੀ ਆਪਾਂ ਕਹਿੰਦੇ ਹੈਗੇ ਆ ਆਸਪੈਕਟ ਜਿਹੜਾ ਅੱਜ ਕੱਲ ਮਿਊਜ਼ੀਅਮ ਚ ਡਿਜੀਟਲ ਮਿਊਜ਼ੀਅਮ ਜਿਹੜੇ ਹੈਗੇ ਨੇ, ਸਕਰੀਨ ਜਿਹੜੀਆਂ ਨੇ ਉੱਥੇ, ਓਰਲ ਹਿਸਟਰੀਜ ਨੇ, ਲੋਕ ਆਪਣੀ ਸਟੋਰੀਜ਼ ਖੁਦ ਨਰੇਟ ਕਰ ਰਹੇ ਹੈਗੇ ਆ, ਉਸ ਕਿਸਮ ਦੀ ਜਿਹੜੀ ਆਪਾਂ ਕਹਿੰਦੇ ਹੈਗੇ ਆ ਤੁਹਾਨੂੰ ਮਿਊਜ਼ੀਅਮ ਦੇ ਵਿੱਚ ਜਿਹੜੀ ਹੈਗੀ ਆ ਰਿਸਰਚ, ਪ੍ਰਿਜ਼ਰਵੇਸ਼ਨ, ਐਗਜ਼ੀਬਿਸ਼ਨ, ਤਿੰਨੋਂ ਚੀਜ਼ਾਂ ਉੱਥੇ ਦੇਖਣ ਨੂੰ ਮਿਲਦੀਆਂ ਹੈਗੀਆਂ ਕਿ ਫਸਟ ਹੈਂਡ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਹੈਗੀ ਆ ਉੱਥੇ ਜਾ ਕੇ ਮਿਲ ਰਹੀ ਹੈ। ਜੇ ਦੂਸਰੇ ਇੰਪੋਰਟੈਂਟ ਮਿਊਜ਼ੀਅਮ ਦੀ ਗੱਲ ਕਰੀਏ ਤਾਂ ਆਪਣੇ ਕੋਲ ਪੰਜਾਬ ਸਟੇਟ ਵਾਰ ਮੈਮੋਰੀਅਲ ਜਿਹੜਾ ਹੈਗਾ ਮਿਊਜ਼ੀਅਮ ਜਿਹੜਾ ਹੈਗਾ ਜਿੱਥੇ ਆਪਾਂ ਕਹਿੰਦੇ ਹੈਗੇ ਆ ਏਨਸ਼ੀਅੰਟ ਇੰਡੀਆ ਤੋਂ ਸ਼ੁਰੂ ਹੋ ਕੇ ਹੁਣ ਤੱਕ ਜਿਹੜੀਆਂ ਪੰਜਾਬ ਨੇ ਪ੍ਰਮੁੱਖ ਜਿਹੜੀਆਂ ਆਪਾਂ ਕਹਿੰਦੇ ਹੈਗੇ ਲੜੀਆਂ ਹੈਗੀਆਂ ਨੇ ਉਹਨਾਂ ਦੀ ਤੁਹਾਨੂੰ ਹਿਸਟਰੀ ਮਿਲਦੀ ਹੈਗੀ ਹੈ। ਉਹ ਵੀ ਇੱਕ ਤਰ੍ਹਾਂ ਦਾ ਥੋੜਾ ਡਿਜੀਟਲ ਮਾਡਰਨਾਈਜ਼ਡ ਜਿਹੜਾ ਹੈਗਾ, ਪੁਰਾਣੀਆਂ ਚੀਜ਼ਾਂ ਤਾਂ ਚਲੋ ਹੈਗੀਆਂ ਹੀ ਹੈਗੀਆਂ ਨੇ ਪਰ ਉਹ ਤੁਹਾਨੂੰ ਮਾਡਰਨ ਜਿਹੜਾ ਆਪਾਂ ਕਹਿੰਦੇ ਕਿ ਯੂਥ ਨੂੰ ਅਟਰੈਕਟ ਕਰਦਾ, ਸਕਰੀਨਸ ਨੇ, ਤੁਸੀਂ ਟੱਚ ਕਰ ਸਕਦੇ ਹੋ, ਫਰਦਰ ਰਿਸਰਚ ਕਰ ਸਕਦੇ ਹੋ, ਹੋਰ ਡੀਪ ਜਾਣਾ ਚਾਹੁੰਦੇ ਹੋ ਜਾ ਸਕਦੇ ਹੈਗੇ ਹੋ। ਔਰ ਅਨਦਰ ਜਿਹੜੀ ਆਪਾਂ ਕਹਿੰਦੇ ਖਾਸੀਅਤ ਹੈਗੀ ਹੈ ਇਹਦੇ ਵਿੱਚ ਹੈਗੀ ਹੈ ਕਿ 3D 4D ਜਿਹੜੇ ਥੀਏਟਰਸ ਹੈਗੇ ਨੇ, 3D ਥੀਏਟਰ ਹੈ, 7D ਥੀਏਟਰ ਹੈਗਾ ਕਿ ਜਿੱਥੇ ਤੁਸੀਂ ਬੈਠ ਕੇ ਜਿਹੜਾ ਹੈਗਾ ਫੀਲ ਜਿਹੜੀ ਆਪਾਂ ਕਹਿੰਦੇ ਹੈਗੇ ਹੋਰ ਤੁਹਾਨੂੰ ਫੀਲ ਜਿਹੜੀ ਹੈਗੀ ਆਉਂਦੀ ਹੈਗੀ ਹੈ ਕਿ ਕਿਵੇਂ ਚੀਜ਼ਾਂ ਹੋਈਆਂ ਸੀ, ਕਿਸ ਤਰ੍ਹਾਂ ਦਾ ਜਿਹੜਾ ਇਤਿਹਾਸ ਜਿਹੜਾ ਹੈਗਾ ਉਹ ਹੈਗਾ, ਤਾਂ ਕਿ ਕਿਉਂਕਿ ਅੱਜ ਕੱਲ ਆਪਾਂ ਕਹਿੰਦੇ ਹੈਗੇ ਕਿ ਲੋਕ ਜ਼ਿਆਦਾ ਦੇਖਣਾ ਜਿਹੜਾ ਹੈਗਾ ਖੁਦ ਫੀਲ ਕਰਨਾ ਚਾਹੁੰਦੇ ਹੈਗੇ, ਤਾਂ ਮਿਊਜ਼ੀਅਮ ਦੇ ਵਿੱਚ ਇਹ ਜਿਹੜਾ ਥੀਏਟਰ ਦਾ ਕੰਸੈਪਟ ਹੈਗਾ 4D 7D 3D ਇਹ ਜਿਹੜਾ ਹੈਗਾ ਬੜੀ ਅੱਛੀ ਚੀਜ਼ ਹੈਗੀ ਹੈ, ਤੇ ਜਿਹਦੇ ਨਾਲ ਸਪੈਸ਼ਲੀ ਸਕੂਲ ਗੋਇੰਗ ਜਿਹੜੇ ਚਿਲਡਰਨਸ ਆਪਾਂ ਕਹਿੰਦੇ ਬੱਚੇ ਹੈਗੇ ਉਹ ਅਟਰੈਕਟ ਹੁੰਦੇ ਹੈਗੇ ਆ। ਚਲੋ ਜੇ ਉਹ ਕਰਨ ਜਾਣਗੇ ਤਾਂ ਫਿਰ ਦੂਸਰੀਆਂ ਚੀਜ਼ਾਂ ਨਾਲ ਜਿਹੜੀ ਆਪਾਂ ਕਹਿੰਦੇ ਦੇਖਣਗੇ ਤੇ ਕ੍ਰਿਟੀਕਲੀ ਜਿਹੜਾ ਹੈਗਾ ਉਹਨਾਂ ਦੀ ਥਿੰਕਿੰਗ ਵਧੂਗੀ। ਇਸ ਤੋਂ ਇਲਾਵਾ ਗੋਬਿੰਦਗੜ੍ਹ ਫੋਰਟ ਦੇ ਵਿੱਚ ਵੀ ਉਹਨਾਂ ਦਾ ਆਪਣਾ ਮਿਊਜ਼ੀਅਮ ਹੈਗਾ। ਜੇ ਆਪਾਂ ਕੰਪਨੀ ਬਾਗ ਦੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਿਹੜੀ ਆਪਾਂ ਕਹਿੰਦੇ ਹੈਗੇ ਸੰਬੰਧਿਤ ਮਿਊਜ਼ੀਅਮ ਹੈ। ਅੰਮ੍ਰਿਤਸਰ ਤੋਂ ਬਾਹਰ ਜੇ ਆਪਾਂ ਦੇਖੀਏ ਅਨੰਦਪੁਰ ਸਾਹਿਬ, ਵਿਰਾਸਤ ਏ ਖਾਲਸਾ ਹੈ, ਜਲੰਧਰ ਦੇ ਨੇੜੇ ਆਪਾਂ ਕਹਿੰਦੇ ਜੰਗੇ ਆਜ਼ਾਦੀ, ਜਿਹੜਾ ਕਰਤਾਰਪੁਰ ਜਿਹੜਾ ਹੈਗਾ ਉਹ ਵੀ ਮਿਊਜ਼ੀਅਮ ਬੜਾ ਅੱਛਾ ਹੈ, ਉਹਦੀਆਂ ਗੈਲਰੀਜ਼ ਬੜੀਆਂ ਅੱਛੀਆਂ, ਪਰ ਉਹ ਫਰੀਡਮ ਸਟਰਗਲ ਦੇ ਨਾਲ ਜਿਹੜਾ ਆਪਾਂ ਕਹਿੰਦੇ ਹੈਗੇ ਡੀਲ ਕਰਦਾ ਹੈਗਾ ਪੂਰੇ ਦਾ ਪੂਰਾ ਜਿਹੜਾ ਹੈਗਾ ਮਿਊਜ਼ੀਅਮ। ਬਾਕੀ ਜਿਹੜੇ ਕਿਲੇ ਹੁੰਦੇ ਹੈਗੇ ਆ, ਫੋਰਟਸ ਹੁੰਦੇ ਆ, ਉਹਨਾਂ ਨੇ ਆਪਣਾ ਜਿਹੜੇ ਆਰਟੀਫੈਕਟ ਜਿਹੜੇ ਹੈਗੇ ਨੇ ਉਹ ਸੰਭਾਲ ਕੇ ਰੱਖੇ ਹੁੰਦੇ ਹੈਗੇ, ਜਿਵੇਂ

0: ਡੇਰਾ ਕਿਲਾ ਹੈ ਉਹਦੇ ਵਿੱਚ ਵੀ ਤੁਹਾਨੂੰ ਮਿਲ ਜੂਗਾ ਮਿਊਜ਼ੀਅਮ, ਫਿਲੌਰ ਵੀ ਜਿਹੜਾ ਹੈਗਾ ਤੁਹਾਨੂੰ ਮਿਊਜ਼ੀਅਮ ਜਿਹੜਾ ਹੈਗਾ ਦੇਖਣ ਨੂੰ ਮਿਲ ਜੂਗਾ। ਸੋ ਇਹ ਆਪਾਂ ਕਹਿੰਦੇ ਹੈਗੇ ਕਿ ਇਹ ਕਲਚਰ ਹੁਣ ਡਿਵੈਲਪ ਜਿਹੜਾ ਹੈਗਾ ਹੋ ਰਿਹਾ ਹੈਗਾ। ਤੁਹਾਨੂੰ ਚੇਂਜ ਜਿਹੜਾ ਹੈਗਾ ਇੱਕ ਆਪਾਂ ਕਹਿੰਦੇ ਓਲਡ ਮਿਊਜ਼ੀਅਮ ਸਿਸਟਮ ਤੋਂ ਆਪਾਂ ਥੋੜਾ ਜਿਹਾ ਡਿਜੀਟਲ ਮਿਊਜ਼ੀਅਮ ਵੱਲ ਜਾ ਰਹੇ ਹੈਗੇ ਆ, ਦੋਨਾਂ ਨੂੰ ਕੰਬਾਈਨ ਕਰ ਰਹੇ ਹਾਂ ਕਿ ਵੀ ਯੂਥ ਵੀ ਜਿਹੜਾ ਹੈਗਾ ਉਹ ਅਟਰੈਕਟ ਹੋ ਸਕੇ, ਆਪਣੇ ਜਿਹੜਾ ਇਤਿਹਾਸ ਨੂੰ ਜਾਣ ਸਕੇ, ਆਪਣੀ ਵਿਰਾਸਤ ਸੱਭਿਆਚਾਰ ਜਾਂ ਆਪਾਂ ਕਹੀਏ ਕਿ ਕਮਿਊਨਿਟੀ ਡਿਵੈਲਪਮੈਂਟ, ਐਜੂਕੇਸ਼ਨ, ਕਲਚਰਲ ਐਕਸਚੇਂਜ ਨੂੰ ਜਿਹੜਾ ਪ੍ਰਮੋਟ ਕਰਨ ਲਈ ਜਿਹੜੀ ਹੈਗੀ ਆ ਮਿਊਜ਼ੀਅਮ ਕੋਸ਼ਿਸ਼ ਕਰ ਰਹੇ ਹੈਗੇ ਆ।
1: ਜੀ, ਤੇ ਜਿਦਾਂ ਕਿ ਮਤਲਬ ਏਸ਼ੀਅਨ ਤੋਂ ਆਪਾਂ ਸਟਾਰਟ ਹੋ ਕੇ ਮਾਡਰਨਾਈਜ ਵੇ ਦੇ ਵਿੱਚ ਜਿਦਾਂ ਕਿ ਡਿਜੀਟਲ ਏਰਾ ਆ ਚੁੱਕਿਆ ਹੈ, ਉਸ ਦੇ ਨਾਲ ਹੀ ਆਪਾਂ ਅੱਗੇ ਤੋਂ ਅੱਗੇ ਹੋਰ ਆਪਣੇ ਮਿਊਜ਼ੀਅਮ ਨੂੰ ਹੋਰ ਵਧੀਆ ਬਣਾਉਂਦੇ ਜਾ ਰਹੇ ਹਾਂ ਤਾਂ ਕਿ ਜਿਹੜੀ ਯੂਥ ਹੈ ਉਸ ਦੇ ਵਿੱਚ ਅਟਰੈਕਟ ਹੋਏ ਤੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਮਿਊਜ਼ੀਅਮ ਦੇ ਵਿੱਚ ਕਿੰਨਾ ਕੁ ਖਜ਼ਾਨਾ ਸਾਡੇ ਲਈ ਪਿਆ ਹੋਇਆ।
0: ਜੀ ਜੀ ਜੀ, ਮਿਊਜ਼ੀਅਮ ਤੁਹਾਨੂੰ ਜੋੜਦੇ ਹੈਗੇ ਆ, ਔਰ ਇੱਕ ਬੜੀ ਅੱਛੀ ਜਿਹੜੀ ਆਪਾਂ ਕਹਿੰਦੇ ਹੈਗੇ ਆ ਮਿਨਿਸਟਰੀ ਆਫ ਕਲਚਰ ਜਿਹੜੀ ਹੈਗੀ ਆ ਉਹਨਾਂ ਦੀ ਕੋਸ਼ਿਸ਼ ਹੈਗੀ ਹੈ ਕਿ ਉਹ ਕੋਸ਼ਿਸ਼ ਕਰ ਰਹੇ ਆ ਹਰ ਮਿਊਜ਼ੀਅਮ ਨੂੰ ਜਿਹੜਾ ਹੈਗਾ ਥੋੜਾ ਡਿਜੀਟਲਾਈਜ਼ ਕੀਤਾ ਜਾਵੇ। ਅੱਜ ਕੱਲ ਅਨਦਰ ਕਨਸੈਪਟ ਵੀ ਜਿਹੜਾ ਮਿਊਜ਼ੀਅਮ ਚ ਆ ਗਿਆ, ਮਿਊਜ਼ੀਅਮ ਔਨ ਵੀਲਸ, ਕੁਛ ਆਪਣੇ ਆਰਟੀਫੈਕਟਸ ਨੂੰ ਜਿਹੜਾ ਹੈਗਾ ਉਹ ਮਿਊਜ਼ੀਅਮ ਵੈਨ ਜਿਹੜੀਆਂ ਹੈਗੀਆਂ ਬਣਾ ਕੇ ਸ਼ਹਿਰ ਸ਼ਹਿਰ ਜਾਂ ਆਪਾਂ ਕਹੀਏ ਕਿ ਸ਼ਹਿਰ ਦੇ ਪ੍ਰਮੁੱਖ ਜਗ੍ਹਾਵਾਂ ਦੇ ਉੱਤੇ ਜਿਹੜਾ ਹੈਗਾ ਉਹ ਲੈ ਕੇ ਜਾਂਦੇ ਹੈਗੇ ਆ ਕਿ ਵਿਖਾਇਆ ਜਾਂਦਾ ਹੈਗਾ, ਪਰ ਉਹ ਹਜੇ ਸ਼ੁਰੂ ਹੋਇਆ ਹੈਗਾ ਆਪਾਂ ਕਹਿੰਦੇ ਹੈਗੇ ਆ, ਪਰ ਇਹ ਇੱਕ ਬੜਾ ਅੱਛਾ ਸਟੈਪ ਹੈਗਾ ਕਿ ਜਿਹੜਾ ਦੇਖੀਏ। ਇਸ ਤੋਂ ਇਲਾਵਾ ਜਿਹੜਾ ਆਪਾਂ ਕਹਿੰਦੇ ਹੈਗੇ ਆ ਕਿ ਮਿਊਜ਼ੀਅਮਸ ਦੇ ਵਿੱਚ ਜਿਹੜਾ ਬਦਲਾਵ ਆ ਰਿਹਾ ਹੈਗਾ ਵਰਚੁਅਲ ਐਗਜ਼ੀਬਿਸ਼ਨ ਕੀ, ਮਿਊਜ਼ੀਅਮਸ ਜਿਹੜੇ ਹੈਗੇ ਨੇ ਜੇ ਆਪਾਂ ਗੱਲ ਕਰੀਏ ਕਿ ਜਿਵੇਂ ਇੰਡੀਅਨ ਮਿਊਜ਼ੀਅਮ ਹੈਗਾ ਕੋਲਕਾਤਾ ਦੇ ਵਿੱਚ ਜਾਂ ਨੈਸ਼ਨਲ ਮਿਊਜ਼ੀਅਮ ਹੈਗਾ ਨਿਊ ਦਿੱਲੀ ਦੇ ਵਿੱਚ, ਜੇ ਆਪਾਂ ਉਹਨਾਂ ਦੀ ਵੈਬਸਾਈਟ ਵਿਜ਼ਿਟ ਕਰਦੇ ਹੈਗੇ ਆ ਤਾਂ ਤੁਹਾਨੂੰ ਉੱਥੇ ਵਰਚੁਅਲ ਐਗਜ਼ੀਬਿਸ਼ਨਸ ਦੇ ਕੋਲਮ ਮਿਲਣਗੇ ਕਿ ਜਿਵੇਂ ਮੰਨ ਲਓ ਕਿ ਤੁਸੀਂ ਬੁੱਧਿਸਟ ਆਰਟੀਫੈਕਟ ਜਾਂ ਬੁੱਧ ਧਰਮ ਨਾਲ ਸੰਬੰਧਿਤ ਚੀਜ਼ਾਂ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਪੂਰਾ ਵਰਚੁਅਲ ਐਗਜ਼ੀਬਿਸ਼ਨ ਦੀ ਜਿਹੜੀ ਹੈਗੀ ਹੈ ਫੀਲ ਔਨ ਯੂਰ ਸਕਰੀਨ ਵੀ ਮਿਲ ਜੂਗੀ। ਇਹ ਵੀ ਇੱਕ ਨਵਾਂ ਕਨਸੈਪਟ ਜਿਹੜਾ ਹੈਗਾ ਉਹ ਆ ਰਿਹਾ ਹੈਗਾ ਕਿ ਤੁਸੀਂ ਘਰ ਬੈਠੇ ਵੀ ਜਿਹੜਾ ਹੈਗਾ ਮੰਨ ਲਓ ਕਿ ਫਾਰ ਫਲੰਜ ਏਰੀਆ ਦੇ ਉੱਤੇ ਦੂਰ ਦੁਰਾਡੇ ਮਿਊਜ਼ੀਅਮਸ ਹੈਗੇ ਆ ਜਿਹੜੇ ਤੁਸੀਂ ਖੁਦ ਨਹੀਂ ਜਾ ਸਕਦੇ, ਇਹ ਵੀ ਜਿਹੜੀ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਲਈ, ਇਤਿਹਾਸ ਨਾਲ ਜੋੜਨ ਦੇ ਲਈ ਇਹ ਮਿਊਜ਼ੀਅਮਸ ਬੜੀ ਅੱਛੀ ਜਿਹੜੀ ਆਪਾਂ ਕਹਿੰਦੇ ਹੈਗੇ ਆ ਇਸ ਡਾਇਰੈਕਸ਼ਨ ਦੇ ਵਿੱਚ ਕੰਮ ਕਰ ਰਹੇ ਹੈਗੇ ਆ ਕਿ ਵਰਚੁਅਲ ਐਗਜ਼ੀਬਿਸ਼ਨਸ ਵੀ ਜਿਹੜੇ ਹੈਗੇ ਨੇ ਉਹ ਹੈਗੇ ਆ ਸਪੈਸ਼ਲੀ ਇੰਟਰਨੈਸ਼ਨਲ ਲੈਵਲ ਤੇ ਕਾਫੀ ਅੱਛਾ ਕਦਮ ਹੈਗਾ ਕਿ ਹਰ ਬੰਦਾ ਜਿਹੜਾ ਆਪਣੇ ਮੁਲਕ ਤੋਂ ਬਾਹਰ ਜਾ ਕੇ ਵਿਜ਼ਿਟ ਨਹੀਂ ਕਰ ਸਕਦਾ ਤੇ ਇੱਕ ਗਲੋਬਲ ਫੀਨੋਮੀਨਾ ਹੈਗਾ ਕਿ ਵਰਚੁਅਲ ਐਗਜ਼ੀਬਿਸ਼ਨਸ ਜਿਹੜੇ ਹੈਗੇ ਨੇ ਉਹ ਮਿਊਜ਼ੀਅਮ ਦੇ ਰਹੇ ਹੈਗੇ ਔਰ ਉਹਨਾਂ ਨੇ ਆਪਣੀਆਂ ਗੈਲਰੀਜ਼ ਵੀ ਬਣਾਈਆਂ ਹੋਈਆਂ ਨੇ ਆਨਲਾਈਨ ਕਿ ਤੁਸੀਂ ਜਾ ਕੇ ਕਲਿੱਕ ਕਰਕੇ ਤੇ ਉਹਨਾਂ ਨੂੰ ਦੇਖ ਸਕਦੇ ਹੈ।
1: ਤੇ ਡਿਜੀਟਲ ਚੀਜ਼ਾਂ ਦਾ ਆਪਾਂ ਬਹੁਤ ਚੰਗੇ ਤਰੀਕੇ ਦੇ ਨਾਲ ਇਸ ਫੀਲਡ ਦੇ ਵਿੱਚ ਤੇ ਯੂਜ਼ ਕਰ ਹੀ ਰਹੇ ਹਾਂ। ਤੇ ਹਨੀਫਾ, ਮੇਰੇ ਦਿਮਾਗ ਦੇ ਵਿੱਚ ਇੱਕ ਨਾ ਹੋਰ ਕੁਐਸਚਨ ਆਇਆ ਕਿ ਮਿਊਜ਼ੀਅਮ ਦੀ ਗੱਲ ਕਰੀਏ ਤੇ ਐਜੂਕੇਸ਼ਨ ਸਿਸਟਮ ਤੇ ਰਿਸਰਚ ਸਿਸਟਮ ਦੇ ਵਿੱਚ ਜੇ ਇਹਨਾਂ ਦੀ ਗੱਲ ਕਰੀਏ ਤੇ ਕਿਵੇਂ ਹੈਲਪ ਕਰ ਰਹੀ ਹੈ ਸਾਡੀ।
0: ਮਿਊਜ਼ੀਅਮ ਦੀ ਜੇ ਆਪਾਂ ਗੱਲ ਕਰੀਏ ਕਿ ਇਹਨਾਂ ਦਾ ਮੇਨ ਫੰਕਸ਼ਨ ਜਿਹੜਾ ਹੈਗਾ ਉਹ ਕਲੈਕਸ਼ਨ ਹੈਗਾ, ਕਲੈਕਟ ਆਪਾਂ ਕਹਿੰਦੇ ਹਾਂ ਓਬਜੈਕਟ, ਆਰਟੀਫੈਕਟ, ਮੈਨੂਸਕ੍ਰਿਪਟ, ਪੇਂਟਿੰਗਸ, ਕੁਆਇਨਸ, ਸਕਲਪਚਰ ਜਾਂ ਹੋਰ ਜਿਹੜਾ ਇਤਿਹਾਸਿਕ ਆਪਾਂ ਕਹਿੰਦੇ ਹਾਂ ਹਿਸਟੋਰੀਕਲ ਕਲਚਰਲ ਇੰਪੋਰਟੈਂਸ ਦਾ ਸਮਾਨ ਹੈਗਾ। ਫਿਰ ਦੂਸਰੀ ਗੱਲ ਹੈਗੀ ਹੈ ਕਿ ਉਹ ਸਮਾਨ ਜਿਹੜਾ ਹੈਗਾ ਉਹਨੂੰ ਪ੍ਰੀਜ਼ਰਵ ਕਰ ਰਹੇ ਨੇ, ਇਹ ਕੱਲੀ ਕਲੈਕਸ਼ਨ ਨਹੀਂ ਹੈਗੀ ਗੀ। ਜੇ ਆਪਾਂ ਦੇਖੀਏ ਕਿ ਮਿਊਜ਼ੀਅਮ ਆਰ ਨੋਟ ਓਨਲੀ ਮੇਅਰ ਆਪਾਂ ਕਹਿ ਦਈਏ ਕਿ ਇੱਕ ਤਰ੍ਹਾਂ ਦੇ ਸਟੋਰ ਹਾਊਸ ਆਪਾਂ ਇਹਨਾਂ ਨੂੰ ਸਮਝੀਏ ਕਿ ਪੁਰਾਣੇ ਚੀਜ਼ਾਂ ਦੇ, ਨਹੀਂ, ਦੇ ਕਲੈਕਟ ਇਟ, ਦੇ ਪ੍ਰੀਜ਼ਰਵ ਇਟ, ਫਿਰ ਉਹਦੀ ਆਪਾਂ ਕਹਿੰਦੇ ਕੰਜ਼ਰਵੇਸ਼ਨ ਕਰਦੇ ਆ, ਫਿਰ ਜਿਹੜਾ ਆਪਾਂ ਕਹਿ ਸਕਦੇ ਹਾਂ ਮਿਊਜ਼ੀਅਮ ਪ੍ਰਮੋਟ ਰਿਸਰਚ ਐਂਡ ਸਕਾਲਰਲੀ ਸਟੱਡੀ। ਜਦੋਂ ਸਮਾਨ ਹੋਊਗਾ ਫਿਰ ਹੀ ਤੁਹਾਡੇ ਦਿਮਾਗ ਚ ਉਸ ਚੀਜ਼ ਨੂੰ ਲੈ ਕੇ ਕ੍ਰਿਟੀਕਲ ਥਿੰਕ ਆਊਗੀ, ਫਿਰ ਜਿਹੜਾ ਇੱਕ ਆਪਾਂ ਕਹਿੰਦੇ ਹਾਂ ਕਿ ਸਕਾਲਰ ਹੈਗਾ ਉਹਦੇ ਲਈ ਰਿਸਰਚ ਜਾਊਗਾ, ਹਿਸਟੋਰੀਅਨ ਉਹਨੂੰ ਹਿਸਟਰੀ ਦੇ ਪਰਸਪੈਕਟਿਵ ਤੋਂ ਦੇਖੂਗਾ, ਆਰਕੋਲੋਜਿਸਟ ਉਹਨੂੰ ਆਰਕੋਲੋਜੀ ਦੇ ਪਰਸਪੈਕਟਿਵ ਤੇ ਦੇਖੂਗਾ, ਐਂਥਰੋਪੋਲੋਜਿਸਟ ਉਹਨੂੰ ਡਿਫਰੈਂਟ ਆਸਪੈਕਟ ਨਾਲ ਦੇਖੂਗਾ। ਸੋ ਇਹਨੂੰ ਆਪਾਂ ਕਹਿ ਸਕਦੇ ਹਾਂ ਕੁੱਲ ਮਿਲਾ ਕੇ ਜਿਹੜੇ ਰਿਸਰਚਰਸ ਨੇ ਦੇ ਯੂਜ਼ ਮਿਊਜ਼ੀਅਮ ਕਲੈਕਸ਼ਨ ਟੂ ਸਟੱਡੀ ਹਿਸਟਰੀ, ਕਲਚਰ, ਆਰਟ, ਐਂਥਰੋਪੋਲੋਜੀ, ਆਰਕੋਲੋਜੀ ਐਂਡ ਸੋਸਾਇਟੀ।
1: ਜੀ,
0: ਕਿ ਇਹਨਾਂ ਨੂੰ ਸਭ ਨੂੰ ਦੇਖਦੇ ਆ ਐਂਡ ਮਿਊਜ਼ੀਅਮ ਐਕਟ ਐਜ਼ ਐਜੂਕੇਸ਼ਨਲ ਸੈਂਟਰਸ ਦੇ ਪ੍ਰੋਵਾਈਡਿੰਗ ਨੌਲੇਜ, ਕਿ ਆਪਾਂ ਕਹੀਏ ਕਿ ਲੋਕਾਂ ਨੂੰ ਸਟੂਡੈਂਟਸ ਨੂੰ ਨੌਲੇਜ ਜਿਹੜੀ ਹੈਗੀ ਹੈ, ਜਰਨਲ ਪਬਲਿਕ ਨੂੰ ਅਸੈਸ ਹੈ, ਔਰ ਜਦੋਂ ਇਹ ਐਗਜ਼ੀਬਿਸ਼ਨਸ ਕਰਦੇ ਨੇ ਜਿਵੇਂ ਮੈਂ ਹੁਣੇ ਗੱਲ ਕਰ ਰਹੀ ਸੀ ਕਿ ਇੱਕ ਸਪੈਸੀਫਿਕ ਟ੍ਰਾਈਬ ਨੂੰ ਲੈ ਕੇ

0: ਇੱਕ ਸਪੈਸੀਫਿਕ ਟਾਈਮ ਫਰੇਮ ਨੂੰ ਲੈ ਕੇ ਤੁਹਾਨੂੰ ਇਹ ਉੱਥੇ ਲੈ ਕੇ ਜਾਂਦੇ ਹੈਗੇ
1: ਜੀ।
0: ਦੇ ਕ੍ਰੀਏਟ ਆਪਾਂ ਕਹਿੰਦੇ ਹਾਂ ਸਪੈਸ਼ਲ ਐਗਜੀਬਿਸ਼ਨ, ਲੈਕਚਰਸ, ਵਰਕਸ਼ਾਪ, ਸਪੈਸ਼ਲੀ ਜਿਹੜਾ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀਗੇ ਕਿ ਇੰਟਰਨੈਸ਼ਨਲ ਮਿਊਜ਼ੀਅਮ ਡੇ ਮਨਾਉਣ ਦਾ ਕੀ ਮਹੱਤਵ ਹੈਗਾ, ਤਾਂ ਇਹ ਫਿਰ ਜਦੋਂ ਆਪਾਂ ਨੂੰ ਇੱਕ ਹਰ ਸਾਲ ਕਿਉਂਕਿ ਇਹ ਇੱਕ ਇਵੈਂਟ ਆਉਣੀ ਹੈ, ਐਵਰੀ ਮਿਊਜ਼ੀਅਮ ਜਿਹੜਾ ਆਪਾਂ ਕਹਿੰਦੇ ਹਾਂ ਕੋਸ਼ਿਸ਼ ਕਰਦਾ ਹੈ ਕਿ ਹਰ ਸਾਲ ਅਸੀਂ ਆਪਣਾ ਇਹ ਆਸਪੈਕਟ ਦਿਖਾਈਏ, ਇਹ ਦਿਖਾਈਏ, ਤਾਂ ਫਿਰ ਉਹਦੇ ਕਰਕੇ ਜਿਹੜਾ ਆਪਾਂ ਕਹਿੰਦੇ ਹੈਗੇ ਹਾਂ ਕਿ ਐਜੂਕੇਸ਼ਨਲ ਪ੍ਰੋਗਰਾਮਸ ਨੂੰ ਜਿਹੜਾ ਹੈਗਾ ਮੋਟੀਵੇਟ ਕਰਦੇ ਆ। ਔਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਹੈਗੀ ਹੈ, ਵੀ ਹੈਵ ਅ ਮਾਸਟਰਸ ਪ੍ਰੋਗਰਾਮ ਕਿ ਤੁਸੀਂ ਮਿਊਜ਼ੀਅਮ ਸਟੱਡੀਜ਼ ਦੇ ਵਿੱਚ ਜਿਹੜੀ ਹੈਗੀ ਹੈ ਤੁਹਾਡੀ ਮਾਸਟਰਸ ਡਿਗਰੀ ਹੋ ਰਹੀ ਹੈਗੀ ਆ
1: ਜੀ।
0: ਵਰਲਡ ਦੀਆਂ ਬੈਸਟ ਯੂਨੀਵਰਸਿਟੀਜ਼, ਇੰਡੀਆ ਦੀਆਂ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਨੇ ਮਾਸਟਰਸ ਇਨ ਮਿਊਜ਼ੀਅਮੋਲੋਜੀ ਐਂਡ ਕਲਚਰਲ ਹੈਰੀਟੇਜ, ਜਾਂ ਆਪਾਂ ਕਹਿੰਦੇ ਵੱਖਰੇ ਵੱਖਰੇ ਨਾਮ ਹੈਗੇ ਆ, ਪਰ ਮਿਊਜ਼ੀਅਮ ਦੀ ਹੀ ਸਟੱਡੀ ਨੂੰ ਸਪੈਸੀਫਿਕ ਰੱਖ ਕੇ ਜਿਹੜੀ ਹੈਗੀ ਹੈ ਤੁਸੀਂ ਮਾਸਟਰਸ ਦੀ ਜਿਹੜੀ ਆਪਾਂ ਕਹਿੰਦੇ ਹੈਗੇ ਡਿਗਰੀ ਜਿਹੜੀ ਹੈਗੀ ਹੈ ਉਹ ਕਰਾ ਰਹੇ ਹੈਗੇ। ਸੋ ਇਹਨਾਂ ਦਾ ਬੜਾ ਇੰਪੋਰਟੈਂਟ ਜਿਹੜਾ ਆਪਾਂ ਕਹਿੰਦੇ ਹੈਗੇ ਆ ਜੋਬ ਓਪਰਚੁਨਿਟੀਜ਼ ਵੀ ਹੈਗੀਆਂ ਇਹਦੇ ਵਿੱਚ, ਜੇ ਆਪਾਂ ਦੇਖੀਏ ਤਾਂ ਕਾਫੀ ਆਸਪੈਕਟ ਜਿਹੜੇ ਹੈਗੇ ਨੇ ਐਜੂਕੇਸ਼ਨ ਨੂੰ ਲੈ ਕੇ ਜਿਹੜੇ ਮਿਊਜ਼ੀਅਮਸ ਆਪਣੇ ਜਿਹੜੇ ਹੈਗੇ ਕਵਰ ਕਰ ਰਹੇ ਹੈਗੇ ਆ
1: ਜੀ। ਤੇ ਮੈਮ ਜਿੱਦਾਂ ਕਿ ਤੁਹਾਡੇ ਨਾਲ ਵੈਸੇ ਗੱਲ ਕਰਕੇ ਬਹੁਤ ਵਧੀਆ ਲੱਗਾ, ਸਮਾਂ ਸਾਡੇ ਕੋਲ ਇੰਨਾ ਨਹੀਂ ਹੈ, ਪਰ ਫਿਰ ਮੈਂ ਇਹੀ ਕਹਿਣਾ ਚਾਹਾਂਗੀ ਕਿ ਮਿਊਜ਼ੀਅਮ ਸਾਡੇ ਇਤਿਹਾਸ ਦੀਆਂ ਮਤਲਬ ਕਹਾਣੀਆਂ ਨੇ ਜਿਹੜੀ ਕਿ ਸਾਨੂੰ ਦੱਸਦੇ ਨੇ, ਤੇ ਇਹਨਾਂ ਕਹਾਣੀਆਂ ਨੂੰ ਸਾਡੇ ਵਿੱਚ ਜ਼ਿੰਦਾ ਰੱਖਣਾ ਇਹ ਸਾਡਾ ਫਰਜ਼ ਵੀ ਬਣਦਾ।
0: ਜੀ ਜੀ ਜੀ ਜੀ, ਮਿਊਜ਼ੀਅਮ ਦੀ ਜਿਹੜੀ ਆਪਾਂ ਕਹਿੰਦੇ ਹੈਗੇ ਕਿ ਇੱਕ ਬੜਾ ਪ੍ਰੋਮੀਨੈਂਟ ਜਿਹਾ ਕੁਐਸਚਨ ਹੈਗਾ ਕਿ ਡਿਜੀਟਲ ਏਜ ਦੇ ਵਿੱਚ ਇਹ ਕਿੰਨੀ ਕੁ ਰੈਲੇਵੈਂਟ ਹੈਗੀ ਆ। ਇੱਕ ਚੀਜ਼ ਨੂੰ ਸਕਰੀਨ ਤੇ ਦੇਖਣਾ, ਇੱਕ ਚੀਜ਼ ਨੂੰ ਖੁਦ ਜਾ ਕੇ ਦੇਖਣਾ, ਔਰ ਦਾ ਔਰਾ ਆਫ ਅਥੈਂਟਿਸਿਟੀ ਆਪਾਂ ਕਹੀਏ, ਦਾ ਰੀਅਲ ਓਬਜੈਕਟ ਐਕਸਪੀਰੀਅੰਸ ਵੱਖਰਾ ਹੀ ਹੁੰਦਾ ਹੈਗਾ। ਇੱਕ ਚੀਜ਼ ਨੂੰ ਤੁਸੀਂ ਪੜ੍ਹ ਰਹੇ ਹੋ ਸਕਰੀਨ ਤੇ ਕਿ ਇਹ 4000 ਸਾਲ ਪੁਰਾਣੀ ਟੈਰਾਕੋਟਾ ਦੀ ਸੀਲ ਹੈ, ਇੱਕ ਸਕਰੀਨ ਤੇ ਦੇਖੀ, ਇੱਕ ਤੁਸੀਂ ਫਿਜ਼ੀਕਲ ਜਾ ਕੇ ਦੇਖੀ। ਦੂਸਰਾ ਜੇ ਆਪਾਂ ਕਹੀਏ ਕਿ ਮਿਊਜ਼ੀਅਮਸ ਐਜ਼ ਐਂਕਰ ਆਫ ਐਬਸੋਲਿਊਟ ਟਰੁੱਥ, ਕਿ ਇਹਦੇ ਵਿੱਚ ਜਿਹੜੀ ਚੀਜ਼ ਆ ਰਹੀ ਹੈ ਉਹ ਪਹਿਲਾਂ ਆਪਾਂ ਕਹਿੰਦੇ ਪੂਰੇ ਇੱਕ ਹਿਸਟੋਰੀਅਨ, ਆਰਕੋਲੋਜਿਸਟ, ਐਂਥਰੋਪੋਲੋਜਿਸਟ ਸਭ ਰਿਸਰਚ ਕਰਦੇ ਨੇ, ਫਿਰ ਆਪਾਂ ਕਹਿੰਦੇ ਕਿ ਰਿਗਰਸ ਪੀਅਰ ਵਿਊਡ ਰਿਸਰਚ ਹੈ, ਫਿਰ ਇਹ ਤੁਹਾਡੇ ਕੋਲ ਚੀਜ਼ ਜਿਹੜੀ ਹੈਗੀ ਹੈ ਉਹ ਦਿਖਾਈ ਜਾਂਦੀ ਹੈ। ਸਕਰੀਨ ਤੇ ਕੋਈ ਵੀ ਕੁਛ ਵੀ ਪਾ ਕੇ ਕਹਿ ਸਕਦਾ ਹੈਗਾ ਕਿ ਇਹ ਚੀਜ਼ ਹੈਗੀ ਹੈ। ਮਿਊਜ਼ੀਅਮ ਚ ਥੋੜੀ ਅਥੈਂਟਿਸਿਟੀ ਜਿਹੜੀ ਹੈਗੀ ਹੈ ਆਪਾਂ ਕਹਿੰਦੇ ਹੈਗੇ ਆ ਚੀਜ਼ ਦੀ ਜਿਹੜੀ ਹੈਗੀ ਹੈ ਵੱਧ ਜਾਂਦੀ ਹੈਗੀ ਆ। ਐਂਡ ਬਾਕੀ ਜਿਹੜਾ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਵੀ ਡਿਜੀਟਲ ਟੈਕ ਜਿਹੜਾ ਹੈਗਾ ਹੈ ਇਹ ਕੋਈ ਆਪਾਂ ਕਹੀਏ ਕਿ ਮਿਊਜ਼ੀਅਮ ਵਰਸਿਸ ਡਿਜੀਟਲ ਡਿਬੇਟ ਜਿਹੜਾ ਹੈਗਾ ਉੱਤੇ ਆਪਾਂ ਨਾ ਪਈਏ, ਕਿਉਂਕਿ ਉਹਦੀਆਂ ਆਪਣੀਆਂ ਫਾਇਦੇ ਨੇ, ਮਿਊਜ਼ੀਅਮਸ ਦੇ ਆਪਣਾ ਐਕਸਪੀਰੀਅੰਸ ਹੈਗਾ, ਦੋਨੋਂ ਜਿਹੜੇ ਇੱਕ ਦੂਜੇ ਨੂੰ ਜਿਹੜਾ ਆਪਾਂ ਕਹਿੰਦੇ ਹੈਗੇ ਸਪੋਰਟ ਕਰਦੇ ਹੈਗੇ।
1: ਜੀ
0: ਜੀ
1: ਜੀ ਹਨੀਤ ਮੈਮ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਤੇ ਸਾਨੂੰ ਮਿਊਜ਼ੀਅਮ ਦੀਆਂ ਗੱਲਾਂ ਵੀ ਦੱਸੀਆਂ ਤੇ ਕਿਉਂ ਸਾਡੇ ਲਈ ਜ਼ਰੂਰੀ ਹੈ ਉਹਨਾਂ ਦੇ ਵੀ ਇਹ ਜਿਹੜੀ ਹੈ ਇੱਕ ਚਾਨਣ ਪਾਇਆ। ਇਸ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ।
0: ਥੈਂਕ ਯੂ ਮੈਡਮ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇੰਨਾ ਸਮਾਂ ਦਿੱਤਾ ਆਪਣੇ ਪ੍ਰੋਗਰਾਮ ਚ। ਥੈਂਕ ਯੂ ਮੈਡਮ,
1: ਥੈਂਕ ਯੂ ਸੋ ਮਚ ਮੈਮ।

ਤੁਸੀਂ ਸਾਰੇ ਸੁਣ ਰਹੇ ਹੋ FM Rainbow ਜਲੰਧਰ 102.7 ਅਤੇ 103.6 ਮੈਗਾਹਰਟਜ਼ ਤੇ। ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ। ਸਾਡੇ ਕਈ ਦੋਸਤ ਇਹੋ ਜਿਹੇ ਨੇ ਜਿਹੜੇ ਸਵੇਰ ਦਾ ਨਾਸ਼ਤਾ ਨਹੀਂ

ਕਰਦੇ। ਕਿਉਂ ਸਹੀ ਕਹਿ ਰਹੀ ਹਾਂ ਨਾ, ਕਿਉਂਕਿ ਆਪਾਂ ਇੰਨੀ ਹੜਬੜਾਹਟ ਦੇ ਵਿੱਚ ਆਉਂਦੇ ਹਾਂ, ਇੰਨੀ ਜਲਦੀ ਦੇ ਵਿੱਚ ਆਉਂਦੇ ਹਾਂ ਕਿ ਨਾਸ਼ਤਾ ਜਿਹੜਾ ਨੈਗਲੈਕਟ ਕਰ ਦਿੰਦੇ ਹਾਂ। ਬਟ ਰਿਸਰਚ ਦੇ ਅਕੋਰਡਿੰਗ ਇਹ ਹੈ ਕਿ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ। ਸਵੇਰੇ ਦਾ ਬ੍ਰੇਕਫਾਸਟ ਬਿਲਕੁਲ ਇੱਕ ਡਾਇਮੰਡ ਵਰਗਾ ਹੈ ਕਿ ਸਵੇਰੇ ਨਾਸ਼ਤਾ ਕਦੇ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਤੁਹਾਡੀ ਬ੍ਰੇਨ ਮੈਮਰੀ ਹੈ ਜਿਹੜੀ ਉੱਤੇ ਇੰਪੈਕਟ ਪਾ ਸਕਦਾ ਜੇ ਨਾਸ਼ਤਾ ਨਹੀਂ ਕਰੋਗੇ। ਅਤੇ ਦੁਪਹਿਰ ਦੇ ਲੰਚ ਨੂੰ ਕਿਹਾ ਜਾਂਦਾ ਹੈ ਗੋਲਡ, ਕਿਉਂਕਿ ਗੋਲਡ ਦੇ ਰੇਟ ਵੀ ਜਿੱਦਾਂ ਵਧੇ ਪਏ ਆ, ਅਤੇ ਇਸ ਕਰਕੇ ਦੁਪਹਿਰੇ ਵੀ ਚੰਗਾ ਨਾਸ਼ਤਾ ਕਹਿ ਰਹੀ ਹਾਂ, ਸੋਰੀ ਲੰਚ ਜਿਹੜਾ ਹੈ ਵਧੀਆ ਹੋਣਾ ਚਾਹੀਦਾ, ਕਿਉਂਕਿ ਹਰ ਇੱਕ ਨਿਊਟ੍ਰੀਐਂਟ ਸਾਡੇ ਲਈ ਬਹੁਤ ਜ਼ਰੂਰੀ ਹੈ। ਅਤੇ ਰਾਤ ਦੇ ਖਾਣਾ ਜਿਹੜੇ ਕਿ ਆਪਾਂ ਪੁੱਠਾ ਕਰਦੇ ਹਾਂ, ਕਿਉਂਕਿ ਆਪਾਂ ਤਾਂ ਹੈਗੇ ਹਾਂ ਪੁੱਠਾ ਕਰਨ ਵਾਲੇ, ਕੀ ਕਿਉਂਕਿ ਰਾਤ ਨੂੰ ਜਿਹੜਾ ਹੈ ਖਾਣਾ ਘੱਟ ਖਾਣਾ ਚਾਹੀਦਾ ਹੈ ਅਤੇ ਖਾਣਾ ਛੇਤੀ ਖਾਣਾ ਚਾਹੀਦਾ। ਯਾਨੀ ਕਿ ਜੇ ਅਸੀਂ ਟਾਈਮ ਵੇਖੀਏ ਤਾਂ 6 ਤੋਂ ਲੈ ਕੇ 8 ਵਜੇ ਤੱਕ ਦੇ ਟਾਈਮ ਦੇ ਵਿੱਚ ਆਪਣਾ ਡਿਨਰ ਜਿਹੜਾ ਹੈ ਵਾਇੰਡ ਅਪ ਕਰ ਲੈਣਾ ਚਾਹੀਦਾ। ਪਰ ਅਸੀਂ ਕੀ ਕਰਦੇ ਹਾਂ, ਦੇਖੋ ਕਈ ਤਾਂ ਸਾਡੇ ਜਿਹੜੇ ਦੋਸਤ ਹੈ ਉਹ ਲੇਟ ਆਉਂਦੇ ਹੈ, ਫਿਰ ਲੇਟ ਆਉਂਦੇ ਹੈ, ਫਰੈਸ਼ਨ ਅਪ ਹੁੰਦੇ ਆ, ਫਿਰ 9-10 ਵਜੇ ਤੱਕ ਖਾਣਾ ਖਾਂਦੇ ਆ ਅਤੇ ਨਾਲ ਹੀ ਥੋੜ੍ਹੀ ਗੱਪਸ਼ਪ ਹੋਈ ਅਤੇ ਨਾਲ ਹੀ ਸੋ ਜਾਂਦੇ ਆ, ਜਿਹੜੇ ਕਿ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ਸਾਡੀ ਹੈਲਥ ਦੇ ਲਈ। ਇਸ ਕਰਕੇ ਰਾਤ ਨੂੰ ਜਲਦੀ ਖਾਣਾ ਖਾ ਲੈਣਾ ਚਾਹੀਦਾ, ਲੇਕਿਨ ਘੱਟ ਖਾਣਾ ਚਾਹੀਦਾ। ਪਰ ਸਾਨੂੰ ਆਦਤ ਜਿਹੜੀ ਇਹੀ ਚੀਜ਼ ਹੈ ਕਿ ਜੇ ਆਪਾਂ ਰਾਤ ਨੂੰ ਜਲਦੀ ਖਾਣਾ ਵੀ ਖਾ ਲਿਆ ਨਾ, ਫਿਰ ਰਾਤ ਨੂੰ ਸਨੈਕਸ ਤਾਂ ਜ਼ਰੂਰ ਚਾਹੀਦੇ ਹੁੰਦੇ ਆ, ਜਿਹੜੇ ਕਿ ਆਪਾਂ ਬੈਡ ਹੈਬਿਟ ਇਖਤਿਆਰ ਕੀਤੀਆਂ ਹੋਈਆਂ। ਇਸ ਕਰਕੇ ਸਵੇਰੇ ਦਾ ਨਾਸ਼ਤਾ ਚੰਗਾ ਹੋਣਾ ਚਾਹੀਦਾ, ਹਰ ਇੱਕ ਨਿਊਟ੍ਰੀਅੰਟ ਹੋਣਾ ਜਿਹੜਾ ਫਾਈਬਰ ਹੋਣਾ ਚਾਹੀਦਾ ਹੈ, ਉਹਦੇ ਵਿੱਚ ਜਿਹੜੇ ਸਾਨੂੰ ਨਿਊਟ੍ਰੀਅੰਟਸ ਚਾਹੀਦੇ ਆ ਉਹ ਜ਼ਰੂਰ ਹੋਣਾ ਚਾਹੀਦਾ, ਅਤੇ ਦੁੱਧ ਪੀਣਾ ਤਾਂ ਲਾਜ਼ਮੀ ਹੈ। ਕਈ ਸਾਡੇ ਦੋਸਤ ਨਹੀਂ ਮਿਲਦੇ, ਇਸ ਕਰਕੇ ਉਹਨਾਂ ਲਈ ਫਰੂਟ ਲਾਜ਼ਮੀ ਹੈ, ਕਰਡ ਲਾਜ਼ਮੀ ਹੈ, ਇਹ ਚੀਜ਼ਾਂ ਜ਼ਰੂਰ ਲੈਣੀਆਂ ਚਾਹੀਦੀਆਂ ਆਪਣੇ ਨਾਸ਼ਤੇ ਦੇ ਵਿੱਚ।

ਵੈਸੇ ਤੇ ਸਾਨੂੰ ਪੰਜਾਬੀਆਂ ਨੂੰ ਆਦਤ ਇਹੀ ਹੈ ਕਿ ਸਵੇਰੇ ਸਵੇਰੇ ਨਾਸ਼ਤੇ ਦੇ ਵਿੱਚ ਜੇ ਪਰਾਂਠੇ ਮਿਲ ਜਾਣ ਨਾ, ਉਸ ਤੋਂ ਵੱਧ ਕਿਤੇ ਕੁਝ ਵੀ ਨਹੀਂ ਹੋ ਸਕਦਾ। ਹੁਣ ਪਰਾਂਠਿਆਂ ਦਾ ਨਾਂ ਲੈ ਕੇ ਮੈਨੂੰ ਯਾਦ ਆ ਗਿਆ, ਸਾਡੇ ਕਈ ਦੋਸਤ ਜਿਹੜੇ ਸ਼ਾਇਦ ਨਾਸ਼ਤਾ ਕਰ ਵੀ ਰਹੇ ਹੋਣ, ਪਰਾਂਠੇ ਸ਼ਰਾਂਠੇ ਖਾ ਰਹੇ ਹੋਣੇ ਆ। ਅਤੇ ਪਰਾਂਠਿਆਂ ਦੀ ਗੱਲ ਕਰੀਏ ਤਾਂ ਪਰਾਂਠੇ ਦੇ ਵਿੱਚ ਤੁਸੀਂ ਕਿੰਨੀ ਕੁ ਵਰਾਇਟੀ ਯੂਜ਼ ਕਰ ਸਕਦੇ ਹੋ, ਹੈ ਨਾ? ਇਹ ਤਾਂ ਅਸੀਂ ਸਾਰੇ ਜਾਣਦੇ। ਅਤੇ ਕਈ ਸਾਡੇ ਦੋਸਤ ਜਿਹੜੇ ਰਾਤ ਦੇ ਖਾਣੇ ਦੇ ਵਿੱਚ ਦਾਲ ਵਗੈਰਾ ਬਚ ਜਾਂਦੀ, ਉਹਦੇ ਪਰਾਂਠੇ ਬਣਾ ਕੇ ਵੀ ਖਾ ਲੈਂਦੇ ਹੈ। ਅਤੇ ਨਾਸ਼ਤੇ ਦੇ ਵਿੱਚ ਪਰਾਂਠਾ ਗੁੱਡ ਆਪਸ਼ਨ ਹੈ। ਫਿਰ ਸਾਡੇ ਕਿਹੜੇ ਦੋਸਤ ਜਿਹੜੇ ਨੇ ਯਾਦ ਕਰ ਰਹੇ ਸਾਨੂੰ ਨਾਸ਼ਤਾ ਕਰਦੇ ਹੋ? ਬਿਲਕੁਲ ਜੀ, ਭੁੱਖ ਤੇ ਲੱਗੀ ਹੋਈ ਹੈ।

ਅਤੇ ਹੁਣ ਗੱਲ ਕਰ ਲੈਂਦੇ ਹਾਂ ਕੁਝ ਜ਼ਰੂਰੀ ਚੀਜ਼ਾਂ ਦੀ ਵੀ। ਦੇਖੋ ਆਰਮੀ ਦੇ ਵਿੱਚ ਕਈ ਸਾਰੇ ਅਵਾਰਡਸ ਹੁੰਦੇ ਆ ਜਿਹੜੇ ਕਿ ਸਾਨੂੰ ਪਤਾ ਵੀ ਹੈ, ਪਰ ਤੁਸੀਂ ਇਸ ਦੇ ਬਾਰੇ ਕਦੀ ਸੁਣਿਆ ਹੈ ਬੈਟਨ ਜਾਂ ਬਤੌਨ ਬਾਰੇ? ਅਸੀਂ ਗੱਲ ਕਰ ਰਹੇ ਹਾਂ ਫੌਜ ਨਾਲ ਜੁੜੀ ਇੱਕ ਖਾਸ ਚੀਜ਼ ਜਿਸ ਨੂੰ ਬੈਟਨ ਕਿਹਾ ਜਾਂਦਾ ਜਾਂ ਇੰਗਲਿਸ਼ ਦੇ ਵਿੱਚ ਬੈਤੌਨ ਕਿਹਾ ਜਾਂਦਾ ਹੈ। ਜਿਹੜੀ ਕਦੇ ਸੋਚੇ ਇੱਕ ਇਸਦੀ ਅਹਿਮੀਅਤ ਕਿੰਨੀ ਜ਼ਿਆਦਾ ਜ਼ਰੂਰੀ ਹੈ ਫੌਜ ਦੇ ਵਿੱਚ। ਦੋਸਤੋ ਫੌਜ ਵਿੱਚ ਬੈਟਨ ਇੱਕ ਲਾਠੀ ਵਰਗਾ ਇੱਕ ਸਜਾਵਟੀ ਡੰਡਾ ਕਿਹਾ ਜਾਂਦਾ ਹੈ ਜਿਸ ਨੂੰ ਜੋ ਖਾਸ ਕਰਕੇ ਉੱਚ ਅਧਿਕਾਰੀ ਨੇ ਯਾਨੀ ਕਿ ਆਰਮੀ ਦੇ ਵਿੱਚ ਜਿਨ੍ਹਾਂ ਨੇ ਆਪਣੀ ਜੀ ਜਾਨ ਲਗਾ ਕੇ ਇੱਕ ਮੁਕਾਮ ਹਾਸਲ ਕੀਤਾ ਉਸ ਦੇ ਵਿੱਚ ਉਹਨਾਂ ਨੂੰ ਇਹ ਦਿੱਤਾ ਜਾਂਦਾ ਹੈ। ਇੱਕ ਅਧਿਕਾਰ ਹੈ, ਮਾਣ ਹੈ, ਨੇਤਰਿਤਵ ਦੀ ਨਿਸ਼ਾਨੀ ਹੈ। ਬਹੁਤ ਸਾਰੀਆਂ ਫੌਜਾਂ ਦੇ ਵਿੱਚ ਖਾਸ ਕਰਕੇ ਸੀਨੀਅਰ ਅਫਸਰਾਂ ਜਾਂ ਫੀਲਡ ਮਾਰਸ਼ਲ ਦਰਜੇ ਦੇ ਅਧਿਕਾਰੀ ਹੈ ਨੂੰ ਇੱਕ ਸਨਮਾਨ ਵਜੋਂ ਮਿਲਦਾ ਹੈ। ਹਿਸਟੋਰੀਕਲ ਟੱਚ ਦੀ ਗੱਲ ਕਰੀਏ ਤਾਂ ਇਤਿਹਾਸ ਦੇ ਵਿੱਚ ਬੈਟਨ ਦੀ ਬਹੁਤ ਮਹੱਤਤਾ ਰਹੀ ਹੈ। ਜੰਗ ਦੇ ਸਮੇਂ ਸੈਨਾਪਤੀ ਇਸ ਨੂੰ ਆਪਣੇ ਅਧਿਕਾਰ ਅਤੇ ਕਮਾਂਡ ਦੀ ਨਿਸ਼ਾਨੀ ਵਜੋਂ ਵਰਤਦੇ ਸੀਗੇ। ਇਹ ਸਿਰਫ ਇੱਕ ਚੀਜ਼ ਨਹੀਂ ਹੈ, ਇੱਕ ਜ਼ਿੰਮੇਦਾਰੀ ਦਾ ਪ੍ਰਤੀਕ ਹੈ। ਸਭ ਤੋਂ ਪਹਿਲਾਂ ਇਹ ਲੀਡਰਸ਼ਿਪ ਦਾ ਇੱਕ ਪ੍ਰਤੀਕ ਮੰਨਿਆ ਜਾਂਦਾ, ਉਸ ਤੋਂ ਬਾਅਦ ਓਨਰ ਦੀ ਨਿਸ਼ਾਨੀ ਮੰਨਿਆ ਜਾਂਦੀ ਹੈ, ਫਿਰ ਅਥਾਰਿਟੀ ਦੀ ਪਹਿਚਾਣ ਮੰਨੀ ਜਾਂਦੀ ਹੈ। ਹੁਣ ਤੁਸੀਂ ਕਹੋਗੇ ਇਸ ਦੇ ਵਿੱਚ ਇੰਨਾ ਖਾਸ ਕਿਉਂਕਿ ਹੁਣ ਤੱਕ ਜਿਹੜਾ ਹੈ ਨਾ ਇਹ ਸਿਰਫ ਭਾਰਤ ਦੇ ਸਿਰਫ ਦੋ ਜਿਹੜੇ ਹੈ ਫੌਜ ਅਧਿਕਾਰੀ ਉਹਨਾਂ ਨੂੰ ਹੀ ਮਿਲੇ ਹੈ। ਸਭ ਤੋਂ ਪਹਿਲਾਂ ਜੇ ਗੱਲ ਕਰੀਏ ਸਾਮ ਮਨੇਸ਼ਵਾ ਦੀ ਹੈ ਜਿਨ੍ਹਾਂ ਨੇ 1973 ਦੇ ਵਿੱਚ ਫੀਲਡ ਮਾਰਸ਼ਲ ਬਣੇ ਸੀਗੇ ਅਤੇ 1971 ਦੀ ਪੰਜਾਬ ਭਾਰਤ ਪਾਕਿਸਤਾਨ ਦੀ ਜੰਗ ਦੇ ਵਿੱਚ ਭਾਰਤ ਨੂੰ ਇਤਿਹਾਸਿਕ ਜਿੱਤ ਜਲਾਈ ਸੀ, ਉਹਨਾਂ ਨੂੰ ਬੈਟੋਨ ਮਿਲਿਆ ਸੀਗਾ। ਉਸ ਤੋਂ ਬਾਅਦ KM ਕਰੀਅੱਪਾ ਉਹਨਾਂ ਨੂੰ 1986 ਦੇ ਵਿੱਚ ਫੀਲਡ ਮਾਰਸ਼ਲ ਬਣੇ ਸੀ ਅਤੇ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਇਹ ਸਨਮਾਨ ਮਿਲਿਆ ਸੀ। ਆਜ਼ਾਦ ਭਾਰਤ ਦੇ ਪਹਿਲੇ ਕਮਾਂਡਰ ਇਨ ਚੀਫ ਸੀਗੇ ਉਹ।

ਜੀ ਬੱਲੇ ਵਾਲੀ ਗੱਲ ਤੇ ਬਣਦੀ ਹੈ ਪ੍ਰੋਗਰਾਮ ਪ੍ਰੋਗਰਾਮ ਜੀ ਤੁਹਾਡਾ ਆਪਣਾ ਫੇਵਰੇਟ ਵਾਲਾ ਸਾਡਾ ਚੱਲ ਰਿਹਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਜੀ ਵੈਸੇ ਤਾਂ ਸਮਾਂ ਘੱਟ ਹੀ ਹੈ ਲੇਕਿਨ ਗੱਲਾਂ ਬਾਤਾਂ ਤੁਹਾਡੇ ਨਾਲ ਇੰਨੀਆਂ ਸਾਰੀਆਂ ਕਰਨੀਆਂ ਹੋ ਰਹੀਆਂ ਕੀ ਕਰੀਏ ਸਮੇਂ ਦਾ ਪਤਾ ਹੀ ਨਹੀਂ ਚੱਲਦਾ ਵੈਸੇ ਕੱਲ੍ਹ ਦਾ ਮੈਚ ਦੀ ਗੱਲ ਕਰੀਏ ਤਾਂ ਬੜਾ ਹੀ ਖਾਸ ਰਿਹਾ ਰੋਇਲ ਚੈਲੈਂਜਰ ਬੈਂਗਲੁਰੂ ਨੇ ਆਈ ਪੀ ਐਲ ਦੇ ਰਵੀ ਵਾਹ ਦੇ ਵਿੱਚ ਪਹਿਲੇ ਮੈਚ ਦੇ ਵਿੱਚ ਪੰਜਾਬ ਕਿੰਗਸ ਨੂੰ 23 ਰਨ ਦੇ ਨਾਲ ਹਰਾ ਦਿੱਤਾ ਧਰਮਸ਼ਾਲਾ ਦੇ ਵਿੱਚ ਇਹ ਮੈਚ ਜਿਹੜਾ ਹੋਇਆ ਸੀ ਬੈਂਗਲੁਰੂ ਨੇ ਟੌਪਸ ਹਰਾ ਕੇ ਆਪਣੇ ਪਹਿਲੇ ਬੈਟਿੰਗ ਕਰਦੇ ਹੋਏ 20 ਓਵਰ ਦੇ ਵਿੱਚ 4 ਵਿਕਟ ਦੇ ਨੁਕਸਾਨ ਦੇ ਨਾਲ 222 ਰਨ 'ਤੇ ਬਣਾਈ ਲਏ ਸੀਗੇ ਅਤੇ ਜਵਾਬ ਦੇ ਵਿੱਚ ਪੰਜਾਬ ਨੇ ਵੀ 8 ਵਿਕਟ ਖੋ ਕੇ 199 ਰਨ ਹੀ ਬਣਾ ਸਕੀ ਪਰ ਲੇਕਿਨ ਜਿੰਨੇ ਕੁ ਜ਼ੋਰਾਂ ਸ਼ੋਰਾਂ ਦੇ ਨਾਲ ਸਟਾਰਟਿੰਗ ਦੇ ਵਿੱਚ ਸਾਨੂੰ ਪੰਜਾਬ ਦੇ ਮੈਚ ਵੇਖਣ ਨੂੰ ਮਿਲੇ ਸੀਗੇ ਉਸ ਦੇ ਵਿੱਚ ਕਿਤੇ ਨਾ ਕਿਤੇ ਚਲੋ ਦੇਖੋ ਹਰ ਹਾਰ ਜੀਤ 'ਤੇ ਲੱਗੀ ਹੀ ਰਹਿੰਦੀ ਹੈ ਮੈਨੂੰ ਪਤਾ ਹੈ ਜਦੋਂ ਰੋਲ ਚੱਲੇ ਨਾ ਬੈਂਗਲੁਰੂ ਜਿੱਤੀ ਹੈ ਨਾ ਕਈ ਲੋਕਾਂ ਦੇ ਅਤੇ ਮੈਂ ਕਹਿੰਦੀ ਹਾਂ ਬੱਲੇ ਛਲੇ ਕਹਿੰਦੇ ਡਾਂਸ 'ਤੇ ਜ਼ਰੂਰ ਕੀਤਾ ਕਿਉਂਕਿ ਤੁਹਾਡੀ ਫੇਵਰੇਟ ਟੀਮ 'ਤੇ ਹੋ ਸਕਦੀ ਹੈ ਲਓ ਜੀ ਫਿਰ ਬੈਂਗਲੁਰੂ ਦੀ ਜਿਹੜੀ ਰੋਇਲ ਚੈਲੰਜਰਸ ਬੈਂਗਲੁਰੂ ਟੀਮ ਦੀ 18 ਪੁਆਇੰਟਸ ਹੋ ਗਏ ਨੇ ਅਤੇ ਇਸ ਸੀਜ਼ਨ ਦੇ ਵਿੱਚ ਪਲੇਅ ਆਫ ਦੇ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ 'ਤੇ ਬਣੀ ਗਈ ਹੈ ਪਰ ਲੇਕਿਨ ਉੱਥੇ ਹੀ ਪੰਜਾਬ ਦੀ ਇਹ ਲਗਾਤਾਰ 6 ਹਾਰ ਰਹੀ ਹੈ

ਵੈਸੇ ਅੱਜ ਦੇ ਮੈਚ ਦੇ ਵਿੱਚ ਵੀ ਕਾਫੀ ਜ਼ਰਾ ਖਾਸ ਜਿਹੜਾ ਮੈਚ ਹੋਣ ਵਾਲਾ, ਕਿਉਂਕਿ ਚੇਨਈ ਅਤੇ ਹੈਦਰਾਬਾਦ ਦੇ ਵਿੱਚ ਮੈਚ ਹੋਣ ਵਾਲਾ 7:30 ਜਿਹੜਾ ਹੈ ਚੇਨਈ ਵਿੱਚ ਮੈਚ ਖੇਡਿਆ ਜਾਏਗਾ, ਦੇਖਿਆ ਜਾਏਗਾ, ਦੇਖਦੇ ਹਾਂ ਕੌਣ ਜਿੱਦਾ। ਵੈਸੇ ਤੁਸੀਂ ਸਾਰਿਆਂ ਨੇ ਤਾਂ ਮੈਨੂੰ ਲੱਗਦਾ ਕਈਆਂ ਨੇ ਤਾਂ ਅਸੰਪਸ਼ਨ ਲਗਾ ਲਈ ਹੁੰਦੀ, ਕਈਆਂ ਦੇ ਦਿਮਾਗ ਦੇ ਵਿੱਚ ਪਹਿਲੇ ਹੀ ਆ ਜਾਂਦੇ ਰਿਕਾਰਡਿੰਗ ਕਰ ਲੈਂਦੇ।

ਤੇ 22-25 ਮਈ ਦੇ ਵਿੱਚ ਹੋਰ ਕੀ ਖਾਸ ਹੋਣ ਵਾਲਾ ਹੈ। ਬਿਲਕੁਲ ਜੀ, ਬਿਰਸਾ ਮੁੰਡਾ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ 29ਵਾਂ ਨੈਸ਼ਨਲ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਕੰਪੀਟੀਸ਼ਨ ਹੈ, ਜਿਹੜੇ ਕਿ ਇਸਦੇ ਵਿੱਚ ਖਾਸ ਕੀ ਹੋਣ ਵਾਲਾ ਹੈ, 40 ਤੋਂ ਵੀ ਵੱਧ ਜਿਹੜੇ ਹੈ ਫਾਈਨਲਸ, ਯਾਨੀ ਕਿ ਸਪ੍ਰਿੰਟਸ ਹੋਣ ਵਾਲੀ, ਹਰਡਲਸ ਹੋਣ ਵਾਲੀ, ਜੰਪਸ ਹੋਣ ਵਾਲੀ, ਥਰੋਜ਼ ਹੋਣ ਵਾਲੀ ਹੈ, ਅਤੇ ਇਹ ਦੇਖਣ ਦੇ ਵਿੱਚ ਤਾਂ ਮਜ਼ਾ ਆਏਗਾ ਹੀ ਹੈ, ਕਿਉਂਕਿ ਸਾਡੇ ਦੇਸ਼ ਦੇ ਟੋਪ ਐਥਲੀਟਸ ਦੇ ਵਿੱਚ ਹਿੱਸਾ ਤਾਂ ਲੈ ਹੀ ਰਹੇ ਨੇ, ਅਤੇ ਇਵੈਂਟ ਏਸ਼ੀਅਨ ਗੇਮ ਅਤੇ ਕਾਮਨਵੈਲਥ ਗੇਮ ਦੇ ਲਈ ਇੱਕ ਪ੍ਰਿਪਰੇਸ਼ਨ ਗਰਾਊਂਡ ਵੀ ਬਣੇ ਹੋਏ ਆ ਦੋਸਤੋ। ਇਹਦੇ ਹੀ ਬੰਦ ਨੇ ਸਾਡੇ ਫਿਊਚਰ ਚੈਂਪੀਅਨਸ।

ਲਓ ਜੀ, ਫਿਰ 22 ਅਤੇ 25 ਦੇ ਵਿੱਚ ਅਤੇ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਚੱਲ ਰਹੀ ਹੈ ਐਥਲੀਟਸ ਦੀ, ਅਤੇ ਇਹ ਜਿਹੜਾ ਆਖਰੀ ਗੀਤ ਤੁਹਾਡੇ ਲਈ ਲਗਾ ਕੇ ਜਾ ਰਹੀ ਹਾਂ। ਪ੍ਰੋਗਰਾਮ ਜਿਹੜਾ ਸਾਡਾ ਚੱਲ ਰਿਹਾ ਹੈ, ਯਾਨੀ ਕਿ ਗੁੱਡ ਮੋਰਨਿੰਗ ਜਲੰਧਰ, ਅਸੀਂ ਆਖਰੀ ਗੀਤ ਦੇ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਇੰਨੀ ਕਰਨੀਆਂ ਚਾਹੀਆਂ, ਲੇਕਿਨ ਮੈਨੂੰ ਲੱਗਦਾ ਕਿ ਮੈਨੂੰ ਨਾ 1.5 ਘੰਟਾ ਵੀ ਘੱਟ ਪੈ ਜਾਂਦਾ ਹੈ ਤੁਹਾਡੇ ਨਾਲ ਗੱਲਾਂ ਕਰਦੇ ਹੋਏ। ਹੋਰ ਵੀ ਹੈ, ਜਾਣਾ ਤੁਸੀਂ ਕਿੱਥੇ ਨਹੀਂ ਹੈ, ਬਣੇ ਰਹਿਣਾ ਆਪਣੀ ਆਰਜੇ ਦੋਸਤ ਰਾਹੀਲ ਦੇ ਨਾਲ, ਅਤੇ ਜਾਂਦੇ ਜਾਂਦੇ ਇਹ ਛੋਟੀਆਂ ਛੋਟੀਆਂ ਚੀਜ਼ਾਂ, ਯਾਨੀ ਕਿ ਗਰਮੀਆਂ ਬਹੁਤ ਵੱਧ ਰਹੀ ਹੈ ਅਤੇ ਇਸ ਕਰਕੇ ਡੀਹਾਈਡਰੇਟ ਆਪਾਂ ਜਲਦੀ ਹੋ ਜਾਂਦੇ, ਕਿਉਂਕਿ ਬਾਹਰ ਧੁੱਪ ਦੇ ਵਿੱਚ ਜ਼ਿਆਦਾ ਕੰਮ ਸਾਡੇ ਰਹਿੰਦੇ, ਇਸ ਕਰਕੇ ਪਾਣੀ ਲਗਾਤਾਰ ਪੀਂਦੇ ਰਹੋ। ਖਾਲੀ ਪਾਣੀ ਵੀ ਪੀਣਾ ਜਿਹੜਾ ਹੈ ਉਹ ਚੰਗੀ ਗੱਲ ਨਹੀਂ ਹੈ, ਇਸ ਕਰਕੇ ਨਾਲ ਹੀ ਕੁਝ ਸ਼ਰਬਤ ਜਿਹੜੇ ਹੋ ਗਏ ਜਾਂ ਫਿਰ ਲੱਸੀ ਹੋ ਗਈ ਹੈ ਜਾਂ ਹੋਰ ਚੀਜ਼ਾਂ ਜਿਹੜੀਆਂ ਹੈ ਸਾਨੂੰ ਲੈਣੇ ਚਾਹੀਦੇ, ਜਿੱਦਾਂ ਕਿ ਹੁਣ ਤਾਂ ਕੱਚੀਆਂ ਕੈਰੀਆਂ, ਯਾਨੀ ਕਿ ਮੂੰਹ ਦੇ ਵਿੱਚ ਪਾਣੀ ਤਾਂ ਆ ਹੀ ਗਿਆ, ਆਮ ਪੰਨਾ ਦਾ ਜਿਹੜਾ ਸੀਜ਼ਨ ਆਉਣ ਵਾਲਾ ਹੈ ਬਿਲਕੁਲ ਆ ਹੀ ਚੁੱਕਿਆ, ਅਤੇ ਇਸ ਕਰਕੇ ਉਹ ਵੀ ਤੁਸੀਂ ਸ਼ਾਮਿਲ ਕਰ ਸਕਦੇ ਹੋ ਆਪਣੀ ਰੂਟੀਨ ਦੇ ਵਿੱਚ। ਫਿਰ ਕੀ ਕਹਿੰਦੇ ਹੋ, ਕਰ ਰਹੇ ਹੋ ਜੀ? ਕਰਨਾ ਤਾਂ ਪੈਣਾ ਹੀ ਹੈ, ਕਿਉਂਕਿ ਗਰਮੀ ਤੋਂ ਤਾਂ ਬਚਣਾ ਹੀ ਹੈ, ਇਸ ਕਰਕੇ ਆਪਣੀ ਹਾਈਡਰੇਸ਼ਨ ਤਾਂ ਜ਼ਰੂਰ ਧਿਆਨ ਰੱਖਣਾ ਤੁਸੀਂ ਸਾਰਿਆਂ ਨੇ। ਹੱਸਦੇ ਰਹੋ ਅਤੇ ਫਿਰ ਵੱਸਦੇ ਰਹੋ।

ਆਰਥਿਕ ਸੁਧਾਰਾਂ ਕਰਨ ਦੇਸ਼ ਵਿਚ ਹੋਏ ਬਦਲਾਅ ਦੀ ਸ਼ਲਾਘਾ ਕੀਤੀ ਜਾਏ। ਯੂਰਪੀਅਨ ਉਦਯੋਗਪਤੀਆਂ ਦੀ ਗੋਲਮੇਜ਼ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰਾਲੇ ਵਿਚ ਪੱਛਮੀ ਮਾਮਲਿਆਂ ਦੇ ਸਕੱਤਰ ਸੀਬੀ ਜੌਰਜ ਨੇ ਕਿਹਾ ਕਿ ਸੀਈਓਸ ਅਤੇ ਮੁੱਖ ਉਦਯੋਗਪਤੀਆਂ ਨੇ ਹਾਲ ਹੀ ਦੇ ਸਾਲਾਂ ਵਿਚ ਭਾਰਤ ਵਿਚ ਹੋਏ ਮਹੱਤਵਪੂਰਨ ਬਦਲਾਅ ਦਾ ਜ਼ਿਕਰ ਕੀਤਾ। ਸ੍ਰੀ ਜੌਰਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਸਵੀਡਨ ਦੇ ਪ੍ਰਧਾਨ ਮੰਤਰੀ ਕ੍ਰਿਸਟਰਸਨ ਨੇ ਰਵਿੰਦਰ ਨਾਥ ਟੈਗੋਰ ਦੀ ਸਾਂਝੀ ਸਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਵਿਸ਼ੇਸ਼ ਤੋਹਫਿਆਂ ਦਾ ਆਦਾਨ ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਚੌਥੇ ਪੜਾਅ ਵਿਚ ਅੱਜ ਨਾਰਵੇ ਪਹੁੰਚਣਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਨਾਰਵੇ ਦਾ ਪਹਿਲਾ ਦੌਰਾ ਹੋਵੇਗਾ। ਉਹ 43 ਸਾਲਾਂ ਵਿਚ ਨਾਰਵੇ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ। ਦੌਰੇ ਦੌਰਾਨ ਸ੍ਰੀ ਮੋਦੀ ਤੀਜੇ ਭਾਰਤ ਨੌਰਡਿਕ ਸੰਮੇਲਨ ਅਤੇ ਦਵੱਲੀਆਂ ਮੀਟਿੰਗਾਂ ਵਿਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਾਰਵੇ ਦੇ ਕਿੰਗ ਹੈਰਾਲਡ 5ਵੇਂ ਅਤੇ ਰਾਣੀ ਸੋਨਜਾ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਜੌਨਸ ਗਾਰ ਸਟੋਰ ਨਾਲ ਦਵੱਲੀ ਗੱਲਬਾਤ ਕਰਨਗੇ। ਸ੍ਰੀ ਮੋਦੀ ਨਾਰਵੇ ਦੇ ਪ੍ਰਧਾਨ ਮੰਤਰੀ ਨਾਲ ਭਾਰਤ ਨੌਰਡਿਕ ਵਪਾਰ ਅਤੇ ਖੋਜ ਸਿਖਰ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਸਿਖਰ ਸੰਮੇਲਨ ਦੌਰਾਨ ਭਾਰਤ ਨੌਰਡਿਕ ਸਬੰਧਾਂ ਵਿਚ ਪ੍ਰਗਤੀ ਦੀ ਸਮੀਖਿਆ ਕੀਤੀ ਜਾਏਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕਾਂਗਰਸ ਨੇਤਾ ਵੀਡੀ ਸਤੀਸ਼ਨ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਜ ਦੇ ਰਾਜਪਾਲ ਰਜਿੰਦਰ ਵਿਸ਼ਵਨਾਥ ਅਰਲੇਕਰ ਅੱਜ ਸਵੇਰੇ 10 ਵਜੇ ਤਿਰੁਵਨੰਤਪੁਰਮ ਵਿਚ ਇਕ ਸਮਾਰੋਹ ਵਿਚ ਉਨ੍ਹਾਂ ਨੂੰ ਅਹੁਦੇ ਅਤੇ ਰਾਜਦਾਰੀ ਦੀ ਸਹੁੰ ਚੁਕਾਉਣਗੇ। ਮੁੱਖ ਮੰਤਰੀ ਵਜੋਂ ਨਾਮਜ਼ਦ ਸਤੀਸ਼ਨ ਨੇ ਕੱਲ੍ਹ ਸ਼ਾਮ 21 ਮੈਂਬਰੀ UDF ਕੈਬਨਿਟ ਦਾ ਐਲਾਨ ਕੀਤਾ। 10 ਸਾਲਾਂ ਦੇ ਵਕਫੇ ਤੋਂ ਬਾਅਦ ਕੇਰਲਮ ਵਿਚ ਕਾਂਗਰਸ ਦੀ ਅਗਵਾਈ ਵਾਲੀ UDF ਸਰਕਾਰ ਸੱਤਾ 'ਚ ਵਾਪਸ ਆ ਰਹੀ ਹੈ। ਮੁੱਖ ਮੰਤਰੀ ਅਤੇ 20 ਹੋਰ ਮੰਤਰੀ ਤਿਰੁਵਨੰਤਪੁਰਮ ਦੇ ਸੈਂਟਰਲ ਸਟੇਡੀਅਮ ਵਿਚ ਹੋਣ ਵਾਲੇ ਇਕ ਸਮਾਰੋਹ ਵਿਚ ਸਹੁੰ ਚੁੱਕਣਗੇ। ਮੁੱਖ ਮੰਤਰੀ ਵੀਡੀ ਸਤੀਸ਼ਨ ਸਮੇਤ ਨਵੀਂ ਸਰਕਾਰ ਦੇ 16 ਮੈਂਬਰ ਪਹਿਲੀ ਵਾਰ ਮੰਤਰੀ ਬਣ ਰਹੇ ਨੇ। ਸਹੁੰ ਚੁੱਕ ਸਮਾਗਮ ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਰਨਾਟਕਾ, ਹਿਮਾਚਲ ਪ੍ਰਦੇਸ਼ ਤੇ ਤੇਲੰਗਾਨਾ ਦੇ ਮੁੱਖ ਮੰਤਰੀਆਂ, ਅਹੁਦੇ ਤੋਂ ਹਟ ਰਹੇ ਮੁੱਖ ਮੰਤਰੀ ਪਿਨਾਰਾਈ ਵਿਜੇਨ ਅਤੇ BJP ਦੇ ਸੂਬਾ ਪ੍ਰਧਾਨ ਰਾਜੀਵ ਚੰਦਰ ਸ਼ੇਖਰ ਸਮੇਤ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਛੱਤੀਸਗੜ੍ਹ ਦੇ 2 ਦਿਨਾਂ ਦੌਰੇ ਤੇ ਕੱਲ੍ਹ ਸ਼ਾਮ ਰਾਏਪੁਰ ਪਹੁੰਚੇ। ਦੌਰੇ ਦੌਰਾਨ ਸ੍ਰੀ ਸ਼ਾਹ ਰਾਏਪੁਰ ਅਤੇ ਬਸਤਰ ਵਿਚ ਕਈ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। ਨੀਟ UG ਦਾਖਲਾ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਮਾਮਲੇ ਦੀ ਜਾਂਚ ਹੁਣ ਮਹਾਰਾਸ਼ਟਰ ਦੇ ਲਾਤੂਰ ਤੋਂ ਨਾਂਦੇੜ ਤੱਕ ਫੈਲ ਗਈ ਹੈ। ਇਕ ਪਿਤਾ ਤੇ ਦੋਸ਼ ਹੈ ਕਿ ਉਸਨੇ ਆਪਣੀ ਧੀ ਲਈ ਲੀਕ ਹੋਏ ਪ੍ਰਸ਼ਨ ਪੱਤਰ ਨੂੰ 5 ਲੱਖ ਰੁਪਏ ਵਿਚ ਖਰੀਦਿਆ ਸੀ। ਕੇਂਦਰੀ ਜਾਂਚ ਬਿਊਰੋ ਦੀ ਇਕ ਟੀਮ ਨੇ ਕੱਲ੍ਹ ਉਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਅਤੇ ਉਸ ਨੂੰ ਹੋਰ ਜਾਂਚ ਲਈ ਏਜੰਸੀ ਦੇ ਪੁਣੇ ਦਫ਼ਤਰ ਵਿਚ ਪੇਸ਼ ਹੋਣ ਲਈ ਬੁਲਾਇਆ। ਇਸ ਮਾਮਲੇ ਵਿਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਪੁਣੇ ਦੀ ਮਨੀਸ਼ਾ ਮੰਦਾਰੇ ਨੂੰ 14 ਦਿਨਾਂ ਦੀ CBI ਹਿਰਾਸਤ ਵਿਚ ਭੇਜ ਦਿੱਤਾ ਹੈ। ਏਜੰਸੀ ਅਨੁਸਾਰ ਮੰਦਾਰੇ ਨੀਟ ਦਾ ਜੀਵ ਵਿਗਿਆਨ ਦਾ ਪ੍ਰਸ਼ਨ ਪੱਤਰ ਲੀਕ ਕਰਨ ਦੇ ਮਾਮਲੇ ਵਿਚ ਮੁੱਖ ਸਾਜ਼ਿਸ਼ਕਰਤਾ ਸੀ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ 9ਵੀਂ ਵਿਸ਼ਵ ਸਿਹਤ ਅਸੈਂਬਲੀ ਵਿਚ ਸ਼ਾਮਲ ਹੋਣ ਲਈ ਸਵਿਟਜ਼ਰਲੈਂਡ ਪਹੁੰਚ ਗਏ ਨੇ। 6 ਦਿਨਾਂ ਸੰਮੇਲਨ ਅੱਜ ਜਨੇਵਾ ਵਿਚ ਸ਼ੁਰੂ ਹੋਏਗਾ। ਇਹ ਸੰਮੇਲਨ ਮਜ਼ਬੂਤ, ਵਧੇਰੇ ਸਮਾਵੇਸ਼ੀ ਅਤੇ ਅਨੁਕੂਲ ਸਿਹਤ ਪ੍ਰਣਾਲੀਆਂ ਦੇ ਨਿਰਮਾਣ ਲਈ ਸਾਂਝੀ ਵਿਸ਼ਵ ਵਿਆਪੀ ਵਚਨਬੱਧਤਾ ਦੀ ਪੁਸ਼ਟੀ ਕਰੇਗਾ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਮਾਨਸੂਨ ਦੇ 26 ਮਈ ਨੂੰ ਕੇਰਲਮ ਪਹੁੰਚਣ ਦੀ ਸੰਭਾਵਨਾ ਹੈ, ਜੋ ਕਿ ਆਮ ਤਰੀਕ 1 ਜੂਨ ਤੋਂ 6 ਦਿਨ ਪਹਿਲਾਂ ਹੈ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਦੱਖਣ ਪੱਛਮੀ ਮਾਨਸੂਨ ਦੇ ਅਗਲੇ 2 ਤੋਂ 3 ਦਿਨਾਂ ਵਿਚ ਦੱਖਣ ਪੂਰਬੀ ਅਰਬ ਸਾਗਰ, ਬੰਗਾਲ ਦੀ ਖਾੜੀ, ਅੰਡੇਮਾਨ ਟਾਪੂਆਂ ਅਤੇ ਅੰਡੇਮਾਨ ਸਾਗਰ ਦੇ ਹੋਰ ਹਿੱਸਿਆਂ ਤੱਕ ਪਹੁੰਚਣ ਲਈ ਹਾਲਾਤ ਅਨੁਕੂਲ ਨੇ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਪੱਛਮੀ ਉੱਤਰ ਪ੍ਰਦੇਸ਼ ਵਿਚ ਜ਼ਬਰਦਸਤ ਲੂ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਮਰਾਠਵਾੜਾ, ਤੇਲੰਗਾਨਾ ਅਤੇ ਵਿਦਰਭ ਵਿਚ ਵੀ ਅੱਜ ਕੁਝ ਥਾਵਾਂ ਤੇ ਲੂ ਚੱਲਣ ਦੀ ਸੰਭਾਵਨਾ ਹੈ। IPL ਕ੍ਰਿਕਟ ਵਿਚ ਬੀਤੀ ਰਾਤ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇ ਆਫ ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਰਾਜਸਥਾਨ ਰਾਇਲਸ ਵੱਲੋਂ ਦਿੱਤੇ ਗਏ 194 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਦਿੱਲੀ ਕੈਪੀਟਲਸ ਨੇ 19 ਓਵਰਾਂ ਤੇ 2 ਗੇਂਦਾਂ ਵਿਚ 5 ਵਿਕਟਾਂ ਤੇ 197 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਸ ਨੇ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ਤੇ 193 ਦੌੜਾਂ ਬਣਾਈਆਂ। ਕੱਲ੍ਹ ਇਕ ਹੋਰ ਮੈਚ ਵਿਚ ਧਰਮਸ਼ਾਲਾ ਚ ਰਾਇਲ ਚੈਲੇਂਜਰਸ ਬੰਗਲੁਰੂ ਨੇ ਪੰਜਾਬ ਕਿੰਗਸ ਨੂੰ 23 ਦੌੜਾਂ ਨਾਲ ਹਰਾ ਕੇ ਪਲੇ ਆਫ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਇਲ ਚੈਲੇਂਜਰਸ ਬੰਗਲੁਰੂ ਨੇ ਨਿਰਧਾਰਿਤ 20 ਓਵਰਾਂ ਵਿਚ 4 ਵਿਕਟਾਂ ਤੇ 222 ਦੌੜਾਂ ਬਣਾਈਆਂ। ਜਵਾਬ ਵਿਚ ਪੰਜਾਬ ਕਿੰਗਸ 8 ਵਿਕਟਾਂ ਤੇ 199 ਦੌੜਾਂ ਹੀ ਬਣਾ ਸਕੀ। ਅੱਜ ਚੇਨਈ ਵਿਚ ਸ਼ਾਮੀ 7:30

ਵੀਰ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਭਾਰਤ ਨੇ ਗਾਂਧੀਨਗਰ ਵਿੱਚ ਏਸ਼ੀਆਈ ਵੇਟ ਲਿਫਟਿੰਗ ਚੈਂਪੀਅਨਸ਼ਿਪ 2026 ਵਿੱਚ ਇੱਕ ਚਾਂਦੀ ਅਤੇ 9 ਕਾਂਸੀ ਦੇ ਤਮਗੇ ਸਮੇਤ ਕੁੱਲ 10 ਤਮਗੇ ਜਿੱਤੇ ਨੇ। ਭਾਰਤ ਦਾ ਇੱਕੋ ਇੱਕ ਚਾਂਦੀ ਦਾ ਤਮਗਾ ਗਿਆਨੇਸ਼ਵਰੀ ਯਾਦਵ ਨੇ ਔਰਤਾਂ ਦੇ 53 ਕਿਲੋਗ੍ਰਾਮ ਸਨੈਚ ਮੁਕਾਬਲੇ ਵਿੱਚ ਜਿੱਤਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਥਨਬਰਗ ਵਿੱਚ ਸਵੀਡਨ ਦੇ ਪ੍ਰਧਾਨ ਮੰਤਰੀ ਔਲਫ ਕ੍ਰਿਸਟਰਸਨ ਨਾਲ ਗੱਲਬਾਤ ਕੀਤੀ ਹੈ। ਭਾਰਤ ਅਤੇ ਸਵੀਡਨ ਨੇ ਆਪਸੀ ਸਹਿਯੋਗ ਨੂੰ ਵਿਆਪਕ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਵੀਡਨ ਦੀਆਂ ਕੰਪਨੀਆਂ ਨੂੰ ਭਾਰਤ 'ਤੇ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਕਾਂਗਰਸ ਨੇਤਾ ਵੀ ਡੀ ਸਤੀਸ਼ਨ ਅੱਜ ਕੇਰਲਮ 'ਤੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਦੱਖਣ ਪੱਛਮੀ ਮਾਨਸੂਨ ਦੇ ਆਮ ਨਾਲੋਂ 6 ਦਿਨ ਪਹਿਲਾਂ 26 ਮਈ ਨੂੰ ਕੇਰਲਮ ਪਹੁੰਚਣ ਦੀ ਸੰਭਾਵਨਾ ਹੈ। ਅਤੇ IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਹੋਏਗਾ। ਨਮਸਕਾਰ।

जी दोस्तों, दोस्तान ने ट्यूनिंग किया है 102.7 FM ਦੇ ਨਾਲ ਨਾਲ 103.6 MHz ਵੀ ਤੇ ਹੁਣ ਜਿਹੜਾ ਹੈ ਸਾਡਾ ਪ੍ਰੋਗਰਾਮ ਤੇ ਸ਼ੁਰੂ ਹੋਣ ਹੀ ਵਾਲਾ ਹੈ ਉਸ ਤੋਂ ਪਹਿਲਾਂ ਜਿਹੜੇ ਮੈਂ ਆਪਣੇ ਦੋਸਤਾਂ ਨੂੰ ਕਹਿਣਾ ਚਾਹਾਂਗੀ ਕਿਉਂਕਿ 9:02 ਤੇ ਪ੍ਰੋਗਰਾਮ ਸਾਡਾ ਫੇਵਰੇਟ ਵਾਲਾ ਯਾਨੀ ਕਿ ਦਿਲ ਆਪਣਾ ਪੰਜਾਬੀ ਤੇ ਆਉਣਾ ਹੀ ਹੈ ਉਸ ਦੇ ਵਿੱਚ ਅੱਜ ਤੁਸੀਂ ਸਾਨੂੰ ਮੈਸੇਜਸ ਕਰੋਗੇ ਜਾਂ ਆਪਣੀਆਂ ਮਿੱਠੀ ਮਿੱਠੀ ਆਵਾਜ਼ਾਂ ਦੇ ਵਿੱਚ ਆਡੀਓ ਰਿਕਾਰਡ ਕਰਕੇ ਸਾਨੂੰ ਸੈਂਡ ਕਰੋਗੇ ਸਾਡੇ ਵਟਸਐਪ ਨੰਬਰ 9855 10 10 27 ਤੇ ਕਿ ਤੁਸੀਂ ਕਿਹੜੇ ਕਿਹੜੇ ਮਿਊਜ਼ੀਅਮ ਘੁੰਮਣ ਗਏ ਯਾਨੀ ਕਿ ਕਿਹੜੇ ਕਿਹੜੇ ਅਜਾਇਬ ਘਰ ਘੁੰਮਣ ਗਏ ਹੋ ਅਤੇ ਉੱਥੇ ਕੀ ਵੇਖਿਆ ਤਾਂ ਸਭ ਤੋਂ ਵਧੀਆ ਤੁਹਾਨੂੰ ਉੱਥੇ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਲੱਗਾ ਤੁਹਾਨੂੰ ਕੀ ਸਭ ਤੋਂ ਵਧੀਆ ਲੱਗਾ ਉੱਥੇ ਉਸ ਦੇ ਬਾਰੇ ਅੱਜ ਤੁਸੀਂ ਸਾਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਯਾਨੀ ਕਿ ਦਿਲ ਆਪਣਾ ਪੰਜਾਬੀ ਦੇ ਵਿੱਚ ਮੈਸੇਜਸ ਕਰੋਗੇ ਲਓ ਜੀ ਫਿਰ ਹੋਰ ਆਪਣਾ ਜਿਹੜਾ ਪ੍ਰੋਗਰਾਮ ਯਾਨੀ ਕਿ ਅੱਡੀ ਟੱਪਾ ਜਿਸ ਦੀ ਸਾਨੂੰ ਸਾਰਿਆਂ ਨੂੰ ਬੜੀ ਹੀ ਵੇਟ ਰਹਿੰਦੀ ਕਿਉਂਕਿ ਨੱਚਣਾ ਟੱਪਣਾ ਤਾਂ ਜ਼ਰੂਰੀ ਹੈ ਹੀ ਹੈ ਤਾਂ ਲਓ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋ ਜੀ ਪਹਿਲਾ ਗੀਤ ਤੁਹਾਡੇ ਲਈ ਆ ਰਿਹਾ ਹੈ

ਫਿਰ ਸਾਡੇ ਕਿਹੜੇ ਕਿਹੜੇ ਦੋਸਤ ਜਿਹੜੇ ਮਿਊਜ਼ੀਅਮ ਘੁੰਮ ਕੇ ਆਏ ਨੇ ਅਤੇ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ, ਉੱਥੇ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਵਧੀਆ ਲੱਗੀ ਅਤੇ ਤੁਸੀਂ ਕੀ ਵੇਖਿਆ, ਇਹ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਹੈ। ਬਿਲਕੁਲ ਜੀ, ਸਾਡੇ ਵਟਸਐਪ ਨੰਬਰ 'ਤੇ ਯਾਨੀ ਕਿ 9855101027 9855101027 ਹਾਂਜੀ ਇਹੀ ਨੰਬਰ ਹੈ।

ਮੈਨੂੰ ਪਤਾ ਸਾਡੇ ਦੋਸਤ ਜਿਹੜੇ ਮਿਊਜ਼ੀਅਮ ਘੁੰਮਣ ਜਾਂਦੇ ਨੇ, ਕਿਉਂਕਿ ਜਦੋਂ ਸਾਨੂੰ ਵਿਹਲਾ ਮਿਲਦਾ ਹੈ ਨਾ, ਫਿਰ ਆਪਾਂ ਘੁੰਮਣ ਫਿਰਨ ਆਪਣੀ ਫੈਮਲੀ ਦੇ ਨਾਲ ਤਾਂ ਜਾਂਦੇ ਅਤੇ ਇਹੋ ਜਿਹੀ ਥਾਂ ਜਿੱਥੇ ਹੋਵੇ ਸਾਨੂੰ ਇਤਿਹਾਸ ਦੇਖਣ ਨੂੰ ਮਿਲੇ, ਇਤਿਹਾਸ ਜਾਣਨ ਨੂੰ ਮਿਲੇ ਕਿ ਸਾਡੇ ਜਿਹੜੇ ਹੈ ਪੁਰਾਣੇ ਟਾਈਮ ਦੇ ਵਿੱਚ ਸਾਡੇ ਜਿਹੜੇ ਫਰੀਡਮ ਫਾਈਟਰ ਸੀ ਜਾਂ ਫਿਰ ਹੋਰ ਸਾਡੇ ਜਿਹੜੇ ਰਾਜੇ ਮਹਾਰਾਜੇ ਸੀ, ਉਹਨਾਂ ਦਾ ਕਿਹੋ ਜਿਹਾ ਰੀਤੀ ਰਿਵਾਜ਼ ਹੁੰਦੇ ਨੇ, ਕਿਹੋ ਜਿਹਾ ਸਿਸਟਮ ਹੁੰਦੇ, ਕਿਹੋ ਜਿਹੀ ਪੋਸ਼ਾਕ ਹੁੰਦੀਆਂ ਸੀਗੀਆਂ, ਉਹ ਸਾਨੂੰ ਵੇਖਣ ਨੂੰ ਮਿਲਦਾ ਆਪਣੀ ਅੱਖੀਂ, ਤਾਂ ਕਿੰਨਾ ਚੰਗਾ ਲੱਗਦਾ।

ਦੇਖੋ ਜਿਹੜਾ ਮਿਊਜ਼ੀਅਮ ਹੈ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਹੈ ਜਿਹੜਾ ਕਿ ਰਾਮਬਾਗ ਅੰਮ੍ਰਿਤਸਰ ਦੇ ਵਿੱਚ ਹੀ ਬਣਿਆ ਹੁਣ ਤੁਸੀਂ ਅੰਮ੍ਰਿਤਸਰ ਘੁੰਮਣ ਜਾ ਰਹੇ ਹੋ ਤਾਂ ਇੱਥੇ ਵੀ ਜ਼ਰੂਰ ਜਾ ਸਕਦੇ ਹੋ ਹੁਣ ਇੱਥੇ ਦੇਖਣ ਨੂੰ ਤੁਹਾਨੂੰ ਕੀ ਮਿਲੇਗਾ ਇਹ ਫੇਮਸ ਕਿਉਂ ਪਹਿਲਾਂ ਇਸ ਦੇ ਬਾਰੇ ਗੱਲ ਕਰ ਲੈਂਦੇ ਹਾਂ ਸ਼ੇਰੇ ਪੰਜਾਬ ਮਹਾਰਾਣਾ ਰਣਜੀਤ ਸਿੰਘ ਜੀ ਜਿਹਨਾਂ ਨੂੰ ਇਹ ਖਿਤਾਬ ਮਿਲਿਆ ਦੀ ਜੀਵਨ ਯਾਤਰਾ ਸਾਨੂੰ ਵੇਖਣ ਨੂੰ ਮਿਲਦੀ ਹੈ ਸਿੱਖ ਸਮਰਾਜ ਦੀ ਸ਼ਾਨ ਸਾਨੂੰ ਵੇਖਣ ਨੂੰ ਮਿਲਦੀ ਹੈ ਉਸ ਵੇਲੇ ਕੀ ਸੀਗਾ ਸਾਨੂੰ ਇਹ ਚੀਜ਼ਾਂ ਜਾਣਨ ਨੂੰ ਮਿਲਦੀਆਂ ਨੇ ਪੁਰਾਣੇ ਵੇਲੇ ਕਿਹੜੇ ਜੇ ਹਥਿਆਰ ਯੂਜ਼ ਕੀਤੇ ਜਾਂਦੇ ਸੀ ਕਿਹੋ ਜਿਹੇ ਸਿੱਕੇ ਹੁੰਦੇ ਸੀਗੇ ਕਿਹੜੀਆਂ ਪੇਂਟਿੰਗ ਸੀਗੀਆਂ ਕਿਹੜੇ ਕਿਹੜੇ ਕਲਾਕਾਰ ਸੀਗੇ ਰਾਜਸੀਆਂ ਪੁਸ਼ਾਕਾਂ ਜਿਹੜੀਆਂ ਉਸ ਵੇਲੇ ਕਿਹੜੇ ਕਿਹੜੇ ਕੱਪੜੇ ਪਾਏ ਜਾਂਦੇ ਸੀ ਕਿਉਂਕਿ ਉਸ ਵੇਲੇ ਜਿਹੜਾ ਨਵਾਬੀ ਅੰਦਾਜ਼ ਇੱਕ ਅਲੱਗ ਹੀ ਹੁੰਦਾ ਸੀਗਾ ਸਿੱਖ ਇਤਿਹਾਸ ਨਾਲ ਜੁੜੀਆਂ ਸਾਨੂੰ ਚੀਜ਼ਾਂ ਜਿਹੜੀਆਂ ਉਹ ਜਾਣਨ ਨੂੰ ਮਿਲਦੀਆਂ ਨੇ

ਹੋਰ ਜਿਹੜੇ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਮਿਊਜ਼ੀਅਮ ਹੈ ਜਿਹੜਾ ਕਿ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਮਿਊਜ਼ੀਅਮ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਇਹ ਵੀ ਅੰਮ੍ਰਿਤਸਰ ਅਟਾਰੀ ਰੋਡ 'ਤੇ ਹੀ ਇਹ ਬਣਿਆ ਹੋਇਆ, ਉੱਥੇ ਤੁਹਾਨੂੰ ਵੇਖਣ ਨੂੰ ਮਿਲ ਜਾਏਗਾ। ਹੁਣ ਇਹ ਫੇਮਸ ਕਿਉਂ ਹੈ? ਪੰਜਾਬ ਦੇ ਉਹਨਾਂ ਸੂਰਮਿਆਂ ਦੀ ਯਾਦਾਂ ਦੇ ਵਿੱਚ ਬਣਿਆ ਹੋਇਆ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਸੀਗੀਆਂ। ਇੱਥੇ ਸਾਨੂੰ ਕੀ ਵੇਖਣ ਨੂੰ ਮਿਲਦਾ?

0: ਇੱਥੇ ਸਾਨੂੰ ਟੈਂਕ ਵੇਖਣ ਨੂੰ ਮਿਲਦੇ ਆ ਜਿਹੜੇ ਉਸ ਵੇਲੇ ਯੂਜ਼ ਕੀਤੇ ਗਏ ਸੀਗੇ, ਜੰਗੀ ਜਹਾਜ਼ ਵੇਖਣ ਨੂੰ ਮਿਲਦੇ ਨੇ, ਫੌਜੀਆਂ ਵਰਦੀਆਂ ਸਾਨੂੰ ਵੇਖਣ ਨੂੰ ਮਿਲਦੀ ਹੈ, 70 ਥੀਏਟਰ ਲੱਗਾ ਹੋਇਆ ਉੱਥੇ ਜਿੱਥੇ ਸਾਨੂੰ ਪੂਰੀ ਇੱਕ ਝਲਕ ਦਿਖਾਈ ਦਿੰਦੀ ਹੈ, ਜੰਗਾਂ ਨਾਲ ਜੁੜੀਆਂ ਗੈਲਰੀਆਂ ਬਣੀਆਂ ਹੋਈਆਂ ਉਹ ਸਾਨੂੰ ਵੇਖਣ ਦੀ ਮਿਲਦੀ ਹੈ। ਇਹ ਥਾਂ ਹਰ ਪੰਜਾਬੀ ਦੇ ਦਿਲ ਦੇ ਵਿੱਚ ਦੇਸ਼ ਭਗਤੀ ਦੀ ਅੱਗ ਹੋਰ ਭੜਕਾ ਦਿੰਦੀ ਹੈ। ਲਓ ਜੀ ਫਿਰ ਸਾਡੇ ਦੋਸਤਾਂ ਨਾਲ ਗੱਲਾਂ ਕਰਦੇ ਕਰਦੇ ਸਾਨੂੰ ਇੱਕ ਆਡੀਓ ਮੈਸੇਜ ਆ ਹੀ ਗਿਆ, ਸੁਣਦੇ ਹਾਂ ਕੌਣ ਨੇ ਤੇ ਕੀ ਕਹਿਣਾ ਚਾਹੁੰਦੇ ਨੇ।
1: ਪਿੰਡ ਮਹਿਰਮਪੁਰ SBS ਨਗਰ ਤਰਲੋਚਨ ਟੇਲਰ ਰਾਹਲ ਮੈਡਮ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ। ਰਾਹਲ ਜੀ, ਕੀ ਹਾਲ ਚਾਲ ਆ ਤੁਹਾਡਾ? ਰਾਹਲ ਜੀ, ਤੁਹਾਡਾ ਸ਼ੋਅ ਬਹੁਤ ਹੀ ਵਧੀਆ, ਹਰੇਕ ਹਫ਼ਤੇ ਮੈਂ ਸੁਣਦਾ ਹਾਂ, ਜਦ ਵੀ ਤੁਸੀਂ ਆਉਂਦੇ ਹੋ ਕੋਈ ਵੀ ਸ਼ੋਅ ਮੈਂ ਕਿਸੇ ਵੀ ਅਨਾਊਂਸਰ ਦਾ ਮਿਸ ਨਹੀਂ ਕਰਦਾ, ਸੋ ਸਾਨੂੰ ਜਾਣਕਾਰੀ ਬਹੁਤ ਮਿਲਦੀ ਹੈ। ਤੁਸੀਂ ਮਿਊਜ਼ੀਅਮ ਬਾਰੇ ਪੁੱਛਿਆ, ਉਹਦੇ ਬਾਰੇ ਵੀ ਮੈਂ ਬੋਲਾਂਗਾ, ਦੋ ਕੁ ਲੈਣਾ ਇੱਕ ਵਾਰੀ ਤੁਹਾਡੇ ਵਾਸਤੇ ਬੋਲ ਰਿਹਾ ਹਾਂ
0: ਜੀ।
1: ਜਿਵੇਂ ਕਲਾਕਾਰ ਪਿਆਰ ਕਰਦੇ ਨੇ ਆਪਣੇ ਹਰ ਸਾਜ਼ ਨੂੰ, ਅਸੀਂ ਸਲੂਟ ਕਰਦੇ ਹਾਂ ਰਾਹਲ ਜੀ ਤੁਹਾਡੀ ਮਿੱਠੀ ਤੇ ਪਿਆਰੀ ਆਵਾਜ਼ ਨੂੰ,
0: ਧੰਨਵਾਦ।
1: ਆਵਾਜ਼ ਪਰਮਾਤਮਾ ਇਸ ਤਰ੍ਹਾਂ ਬਰਕਰਾਰ ਰੱਖੇ। ਬਾਕੀ ਤੁਸੀਂ ਪੁੱਛਿਆ ਜੀ ਮਿਊਜ਼ੀਅਮ ਬਾਰੇ, ਦੇਖੋ ਮੈਂ ਬੜਾ ਤਾਂ ਘੁੰਮਿਆ ਫਿਰਿਆ ਹੈ ਨੀ ਗਾ, ਨਾ ਹੀ ਇੰਨਾ ਮੌਕਾ ਮਿਲਿਆ, ਠੀਕ ਆ ਜੀ, ਕੰਮ ਦੇ ਵਿੱਚ ਜ਼ਿਆਦਾ ਬਿਜ਼ੀ ਰਹਿੰਦਾ ਆ। ਅੱਜ ਤੱਕ ਜਿੰਨੀ ਕੁ ਲਾਈਫ ਨਿਕਲੀ ਆ ਉਹ ਕੰਮ ਦੇ ਪ੍ਰਤੀ ਜ਼ਿਆਦਾ ਜਿਹੜੀ ਆ ਵਿਚਰੀ ਆ ਗੁਜ਼ਰ ਰਹੀ ਆ। ਸੋ ਮੇਰੇ ਪਿੰਡ ਤੋਂ ਥੋੜ੍ਹਾ ਜਿਹਾ ਲਾਗੇ 5 ਕਿਲੋਮੀਟਰ 'ਤੇ ਭਗਤ ਸਿੰਘ ਦਾ ਬੁੱਤ ਆ ਨਾ, ਉਹਦਾ ਪਿੰਡ ਆ ਖਟਕੜ ਕਲਾਂ, ਉੱਥੇ ਮਿਊਜ਼ੀਅਮ ਬਣਿਆ। ਉੱਥੇ ਮੈਂ ਤਕਰੀਬਨ ਜਦ ਵੀ ਮੇਰਾ ਮਨ ਕਰਦਾ ਮੈਂ ਉਹ ਦੇਖ ਆਉਂਦਾ। ਉੱਥੇ ਬਹੁਤ ਵਧੀਆ ਪੁਰਾਣੀਆਂ ਚੀਜ਼ਾਂ ਰੱਖੀਆਂ ਹੋਈਆਂ ਸਾਂਭ ਕੇ, ਉਹਨਾਂ ਦੀਆਂ ਡਰੈੱਸ ਵਗੈਰਾ ਜੋ ਕੁਝ ਵੀ ਆ, ਅਤੇ ਰਾਜਗੁਰੂ ਸੁਖਦੇਵ ਨਾਲ ਉਹਨਾਂ ਦੀਆਂ ਫੋਟੋ ਵੀ ਆ, ਮਤਲਬ ਬੋਡੀ ਇਹੋ ਜਿਹੀ ਬਣਾਈ ਹੋ ਵੀ ਬਿਲਕੁਲ ਐਨ ਜਿੱਦਾਂ ਸਹੀ ਖੜ੍ਹੇ ਹੁੰਦੇ ਇਸ ਤਰ੍ਹਾਂ ਲੱਗਦਾ ਹੈ। ਉੱਥੇ ਆਲੇ ਦੁਆਲੇ 'ਤੇ ਗਲਾਸ ਲੱਗਾ ਆ, ਸਫਾਈ ਬਹੁਤ ਆ। ਸੋ

0: ਬੇਲਾ ਯਾਦ ਆਉਂਦਾ ਵੀ ਉਸ ਟਾਈਮ ਕਿਸ ਤਰ੍ਹਾਂ ਇਹਨਾਂ ਨੇ ਕੁਰਬਾਨੀ ਕੀਤੀ ਹੈ। ਕੁਛ ਗੋਲੀਆਂ ਵਗੈਰਾ, ਕੁਛ ਹੋਰ ਪਿਸਟਲ ਵਗੈਰਾ, ਇੱਦਾਂ ਦਾ ਕਿੰਨਾ ਕੁਛ ਉੱਥੇ ਰੱਖਿਆ ਖਟਕੜ ਪਿੰਡ ਵਿੱਚ ਉਹਨਾਂ ਦੇ ਮਿਊਜ਼ੀਅਮ 'ਤੇ। ਕਾਫੀ ਉੱਥੇ ਹਰਿਆ ਭਰਿਆ ਪਾਰਕ ਵਗੈਰਾ ਵੀ ਆ। ਸੋ ਮੈਸੇਜ ਮੈਂ ਛੋਟਾ ਕਰੂੰਗਾ, ਤਕਰੀਬਨ ਮੈਂ ਜਾਂਦਾ ਰਹਿੰਦਾ ਜਦ ਵੀ ਮੇਰਾ ਮਨ ਕਰਦਾ। ਸਾਨੂੰ ਘੁੰਮ ਫਿਰ ਕੇ ਦੇਖਣਾ ਵੀ ਚਾਹੀਦਾ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ। ਸੋ ਛੋਟਾ ਜਿਹਾ ਮੈਸੇਜ ਹੈ ਮੇਰਾ, ਥੈਂਕ ਯੂ ਵੈਰੀ ਮੱਚ।
1: ਵਾਹ ਜੀ ਵਾਹ, ਤੁਸੀਂ ਬਹੁਤ ਵਧੀਆ ਦੱਸਿਆ ਕਿ ਪਿੰਡ ਖਟਕੜ ਕਲਾਂ ਦੇ ਵਿੱਚ ਸਾਨੂੰ ਸ਼ਹੀਦ ਭਗਤ ਸਿੰਘ ਜੀ ਦੀ ਮਿਊਜ਼ੀਅਮ ਬਣਿਆ ਹੋਇਆ, ਉੱਥੇ ਉਹਨਾਂ ਦੀਆਂ ਯਾਦਾਂ ਸਾਨੂੰ ਦੇਖਣ ਨੂੰ ਮਿਲਦੀਆਂ ਕਿ ਸਾਡੇ ਜਿਹੜੇ ਦੋਸਤ ਨਹੀਂ ਗਏ ਨੇ, ਜਿੱਦਾਂ ਕਿ ਇਹਨਾਂ ਨੇ ਦੱਸਿਆ ਹੈ ਕਿ ਨਹੀਂ ਜਾ ਪਾਏ ਕੰਮ ਕਰਕੇ। ਆਪਣੇ ਆਪ ਨੂੰ ਥੋੜ੍ਹਾ ਜਿਹਾ ਸਮਾਂ ਦਿਓ ਆਪਣੀ ਫੈਮਲੀ ਦੇ ਨਾਲ, ਤੁਸੀਂ ਇਹਨਾਂ ਥਾਵਾਂ 'ਤੇ ਘੁੰਮ ਕੇ ਆਓ, ਫਿਰ ਜੋ ਐਕਸਪੀਰੀਅੰਸ ਤੁਹਾਡਾ ਰਿਹਾ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰੋਗੇ। ਵੈਸੇ ਤਾਂ ਜੂਨ ਦੀਆਂ ਛੁੱਟੀਆਂ ਆਉਣ ਹੀ ਵਾਲੀਆਂ ਨੇ, ਗਰਮੀ ਤਾਂ ਹੈ ਹੀ ਹੈ, ਘਰੋਂ ਨਿਕਲਣ ਨੂੰ ਮਨ ਨਹੀਂ ਕਰਦਾ, ਫਿਰ ਵੀ ਜੇ ਸਮਾਂ ਲੱਗੇ ਤਾਂ ਤੁਸੀਂ ਉੱਥੇ ਜ਼ਰੂਰ ਜਾ ਕੇ ਆਇਓ ਅਤੇ ਤੁਹਾਡੇ ਐਕਸਪੀਰੀਅੰਸ ਬਾਰੇ ਸਾਨੂੰ ਜ਼ਰੂਰ ਦੱਸਿਓ। ਲਓ ਜੀ, ਫਿਰ ਅਗਲਾ ਸਾਨੂੰ ਮੈਸੇਜ ਆ ਗਿਆ ਹੈ ਚੌਹਾਨ ਜੀ ਦਾ ਅੰਮ੍ਰਿਤਸਰ ਤੋਂ, ਅਤੇ ਲਿਖਦੇ ਨੇ, ਆਪਕਾ ਪ੍ਰੋਗਰਾਮ ਸੁਣਕਰ ਮਨ ਕੋ ਬਹੁਤ ਸਕੂਨ ਮਿਲਤਾ ਹੈ। ਮੈਡਮ ਰਾਹੀਲ ਜੀ, ਆਪ 4/5/2026, ਬਿਲਕੁਲ ਜੀ, ਇਸੀ ਮਹੀਨੇ ਚੌਥੇ, ਮਤਲਬ 4 ਮਈ ਨੂੰ ਮੇਰੀ ਡਿਊਟੀ ਜਿਹੜੀ ਲੱਗੀ ਸੀ ਮੰਡੇ ਨੂੰ ਹੀ ਲੱਗੀ ਸੀ, ਅਤੇ ਅੱਜ ਹੈ ਮੇਰਾ ਪ੍ਰੋਗਰਾਮ, ਬਿਲਕੁਲ ਸਹੀ 14 ਦਿਨ ਬਾਅਦ FM ਰੇਨਬੋ ਦੇ ਸਟੂਡੀਓ ਮੈਂ ਆਏ ਹੋ, ਜਲਦੀ ਆਇਆ ਕਰੋ। ਬਿਲਕੁਲ ਜੀ, ਜਲਦੀ ਜਲਦੀ ਆਇਆ ਕਰਾਂਗੇ, ਤੁਹਾਡੇ ਨਾਲ ਗੱਲਬਾਤਾਂ ਦਾ ਸਿਲਸਿਲਾ ਇੰਨਾ ਜ਼ਿਆਦਾ ਮੈਨੂੰ ਵਧੀਆ ਲੱਗਦਾ ਹੈ ਨਾ ਕਿ ਤੁਹਾਡੇ ਤੋਂ ਕਈ ਚੀਜ਼ਾਂ ਮੈਨੂੰ ਸਿੱਖਣ ਨੂੰ ਮਿਲਦੀਆਂ, ਅਤੇ ਕਈ ਚੀਜ਼ਾਂ ਆਪਸ ਦੇ ਵਿੱਚ ਜਦੋਂ ਅਸੀਂ ਇੱਕ ਦੂਜੇ ਨਾਲ ਆਡੀਓ ਜਿਹੜੇ ਮੈਸੇਜ ਸਾਂਝੇ ਕਰਦੇ ਹਾਂ ਉਹਨਾਂ ਤੋਂ ਕਈ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲਦੀਆਂ, ਤਾਂ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਓਵਰਆਲ ਪ੍ਰੋਗਰਾਮ। ਆਪਕੀ ਪੇਸ਼ਕਾਰੀ ਬਾ ਕਮਾਲ ਹੋਤੀ ਹੈ, ਬੈਕਗਰਾਊਂਡ ਵੀ ਬਹੁਤ ਅਦਭੁਤ ਹੈ, ਵਾਹ ਜੀ ਵਾਹ। ਮੇਰੀ ਤਬੀਅਤ ਮਨ ਔਰ ਤਨ ਸੇ ਠੀਕ ਨਾ ਹੋਣੇ ਕੇ ਕਾਰਨ ਪ੍ਰੋਗਰਾਮ ਸੇ ਜ਼ਰੂਰ ਨਹੀਂ ਪਾ ਰਹਾ ਹੂੰ। ਓਕੇ ਜੀ, ਕੋਈ ਨਾ, ਸਾਡੇ ਪ੍ਰੋਗਰਾਮ ਨੂੰ ਇੱਦਾਂ ਹੀ ਸੁਣਦੇ ਰਹੋ, ਅਤੇ ਅਸੀਂ ਆਪ ਜੀ ਦਾ ਪ੍ਰੋਗਰਾਮ ਹਰ ਰੋਜ਼ ਸੁਣਦੇ ਹਾਂ, ਧੰਨਵਾਦ, ਬਹੁਤ ਵਧੀਆ ਲੱਗਦਾ ਹੈ। ਅਤੇ ਅਸੀਂ ਵੀ ਅੰਮ੍ਰਿਤਸਰ ਤੋਂ ਹੀ ਹਾਂ, ਅਤੇ ਇਹ ਸਾਨੂੰ ਮੈਸੇਜ ਭੇਜਿਆ ਹੈ ਸਤਨਾਮ ਗਿੱਲ ਜੀ ਨੇ, ਬਹੁਤ ਵਧੀਆ ਬਹੁਤ ਵਧੀਆ। ਅੱਗੇ ਵੀ ਸਾਡੇ ਦੋਸਤ ਹੈ ਜਿਹੜੇ ਸਾਨੂੰ ਸੁਣ ਰਹੇ ਨੇ ਅਤੇ ਆਪਣੀ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਆਡੀਓ ਰਿਕਾਰਡ ਕਰ ਰਹੇ ਹੋ, ਉਹਨਾਂ ਨੂੰ ਦੱਸ ਦਈਏ ਕਿ ਪਿੱਛੇ ਕੋਈ ਡਿਸਟਰਬੈਂਸ ਜ਼ਿਆਦਾ ਨਾ ਹੋਏ, ਅਤੇ ਆਪਣੀ ਆਡੀਓ ਮੈਸੇਜ ਜਿਹੜੇ ਹੈ ਥੋੜ੍ਹੇ ਛੋਟੇ ਰੱਖਿਆ, ਕਿਉਂਕਿ ਸਾਡੇ ਬਹੁਤ ਸਾਰੇ ਦੋਸਤ ਸਾਨੂੰ ਮੈਸੇਜ ਕਰਦੇ ਆ, ਅਤੇ ਐਂਡ ਦੇ ਵਿੱਚ ਕਈ ਵਾਰ ਇਹੋ ਜਿਹੀ ਸਿਚੁਏਸ਼ਨ ਆ ਜਾਂਦੀ ਹੈ ਕਿ ਵੱਡੇ ਵੱਡੇ ਲੰਬੇ ਲੰਬੇ ਮੈਸੇਜਸ ਹੋ ਜਾਂਦੇ ਆ, ਅਤੇ ਇੱਕ ਅੱਧੇ ਦਾ ਮੈਸੇਜ ਰਹਿ ਜਾਂਦਾ, ਅਤੇ ਸਾਡੇ ਉਹ ਦੋਸਤ ਜਿਹੜੇ ਸਿਰਫ ਸਾਨੂੰ ਹੈਲੋ ਹਾਈ ਵਾਲਾ ਮੈਸੇਜ ਭੇਜਦੇ ਆ, ਤੁਸੀਂ ਆਪਣੇ ਬਾਰੇ ਜਿਹੜੀ ਹੈ, ਜਿੱਦਾਂ ਅੱਜ ਅਸੀਂ ਮਿਊਜ਼ੀਅਮ ਬਾਰੇ ਪੁੱਛ ਰਹੇ ਹਾਂ, ਤੁਸੀਂ ਆਪਣੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿ ਤੁਸੀਂ ਮਿਊਜ਼ੀਅਮ ਜਦੋਂ ਗਏ ਘੁੰਮਣ ਦੇ ਲਈ, ਤੁਹਾਡਾ ਉਸ ਵੇਲੇ ਐਕਸਪੀਰੀਅੰਸ ਕਿਹੋ ਜਿਹਾ ਸੀਗਾ, ਤੁਸੀਂ ਉੱਥੇ ਕੀ ਦੇਖਿਆ, ਤੁਹਾਨੂੰ ਸਭ ਤੋਂ ਵਧੀਆ ਉੱਥੇ ਵੇਖਣ ਨੂੰ ਕੀ ਮਿਲਿਆ, ਇਹਨਾਂ ਚੀਜ਼ਾਂ ਬਾਰੇ ਸਾਡੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ। ਲਓ ਫਿਰ ਇੱਕ ਹੋਰ ਆਡੀਓ ਮੈਸੇਜ ਆ ਗਿਆ, ਸੁਣਦੇ ਨੇ ਕੌਣ ਜਨਾਬ ਨੇ ਅਤੇ ਕੀ ਕਹਿਣਾ ਚਾਹੁੰਦੇ, ਕੋਈ ਆਪਣੀ ਅਲੱਗ ਇਨਫੋਰਮੇਸ਼ਨ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਕਿ ਮਿਊਜ਼ੀਅਮ ਬਾਰੇ ਹੀ ਸਾਨੂੰ ਦੱਸਣ ਦੀ ਜਿਹੜੀ ਹੈ ਇਹਨਾਂ ਨੇ ਆਡੀਓ ਭੇਜੀ, ਸੁਣਦੇ ਹਾਂ।
2: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ,
2: ਮੈਂ ਸਤਨਾਮ ਸਿੰਘ ਰਖਰਾ, ਬਾਗਾ ਪੁਰਾਣਾ ਤੋਂ ਜੀ। ਪਿਆਰੀ ਬੇਟੀ ਰਾਹੀਨ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ।
2: ਹੋਰ ਬੇਟੀ ਠੀਕ ਠਾਕ ਹੋ
1: ਜੀ? ਬਹੁਤ ਵਧੀਆ,
2: ਗਰਮੀ ਬਹੁਤ ਪੈ ਰਹੀ ਹੈ,
1: ਇਹ ਤਾਂ ਗੱਲ ਸਹੀ ਹੈ।
2: ਤੱਕ ਤੱਥ ਦੱਸਦੇ ਹੈ ਵੀ ਗਰਮੀ ਵਧਣੀ ਹੈ, ਇਸ ਲਈ ਆਪਾਂ ਨੂੰ ਗਰਮੀ ਤੋਂ ਬਚਣ ਦੇ ਉਪਾਅ ਆਪ ਹੀ ਕਰਨੇ ਪੈਣੇ ਆ ਬੇਟੀ। ਇੱਕ ਤਾਂ ਬਾਹਲੀ ਧੁੱਪ ਦੇ ਵਿੱਚ ਬਾਹਰ ਨਾ ਨਿਕਲੋ, ਅਤੇ ਆਪਣੇ ਖਾਣ ਪੀਣ ਦਾ ਵੀ ਖਾਸ ਖਿਆਲ ਰੱਖੋ, ਤਾਂ ਕਿ ਆਪਣੇ 'ਚ ਪਾਣੀ ਦੀ ਘਾਟ ਨਾ ਰਹੇ। ਤਰਬੂਜ ਵਗੈਰਾ ਖਾ ਸਕਦੇ ਆਪਾਂ, ਖੀਰਾ ਖਾ ਸਕਦੇ ਹਾਂ, ਨਿੰਬੂ ਪਾਣੀ ਪੀ ਸਕਦੇ ਹਾਂ, ਅਤੇ ਇੱਕ ਆਪਾਂ ਪੁਦੀਨਾ ਚਟਨੀ ਰਗੜ ਕੇ ਤਾਂ ਪਕਾਉਂਦੇ ਹਾਂ, ਪੁਦੀਨਾ ਰਗੜ ਕੇ ਵਿੱਚ ਸ਼ੱਕਰ ਪਾ ਕੇ ਪੀਤਾ ਜਾਵੇ, ਉਹ ਵੀ ਆਪਣੀ ਸਿਹਤ ਵਾਸਤੇ ਬਹੁਤ ਚੰਗਾ ਹੁੰਦਾ ਬੇਟੀ
1: ਜੀ।
2: ਦੋ ਲਾਈਨਾਂ ਮੈਂ ਬੋਲ ਰਿਹਾ ਹੈਗਾ। ਹਰ ਰਾਤ ਸੁਹਾਨੀ ਹੋਤੀ ਹੈ, ਹਰ ਦਿਨ ਖੁਸ਼ ਹੋਤਾ ਹੈ। ਹਰ ਰਾਤ ਸੁਹਾਨੀ ਹੋਤੀ ਹੈ, ਹਰ ਦਿਨ ਖਾਸ ਹੋਤਾ ਹੈ, ਜਬ FM ਰੇਨਵੋ ਹਮਾਰੇ ਸਾਥ ਹੋਤਾ ਹੈ। ਯਹੀ ਹਮਾਰੀ ਜਿੰਦ ਹੈ, ਯਹੀ ਹਮਾਰੀ ਸ਼ਾਨ ਹੈ। FM ਹੈ ਸਾਡੇ ਦਿਲ ਦਾ ਟੁਕੜਾ, ਇਸ ਨਾਲ ਹੀ ਸਾਡੀ ਸ਼ਾਨ ਹੈ, ਇਸ ਨਾਲ ਹੀ ਸਾਡੀ ਸ਼ਾਨ ਹੈ। ਸਤਿ ਸ਼੍ਰੀ ਅਕਾਲ ਬੇਟੀ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਤਨਾਮ ਸਿੰਘ ਰਖਰਾ, ਬਾਘਾ ਪੁਰਾਣਾ ਤੋਂ ਜੀ।
1: ਜੀ ਬਿਲਕੁਲ ਸਹੀ ਕਿਹਾ, ਕਿਉਂਕਿ ਗਰਮੀ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਹੈ, ਅਤੇ ਗਰਮੀ ਦਾ ਖਾਸ ਖਿਆਲ ਤਾਂ ਰੱਖਣਾ ਹੀ ਪੈਣਾ, ਗਰਮੀ ਦਾ ਨਹੀਂ ਰੱਖਣਾ, ਬਿਲਕੁਲ ਆਪਣਾ ਖਾਸ ਖਿਆਲ ਰੱਖਣਾ। ਅਤੇ ਇਸ ਦੇ ਨਾਲ ਹੀ ਜਿਹੜਾ ਸਾਨੂੰ ਇੱਕ ਮੈਸੇਜ ਆਇਆ ਹੈ, ਪੱਪੂ ਕੁਮਾਰ

ਸੰਭਾ ਜਿਹਨਾਂ ਤੋਂ ਸਾਨੂੰ ਇਹਨਾਂ ਨੇ ਮੈਸੇਜ ਭੇਜਿਆ ਹੈ, ਅਤੇ ਇਹਨਾਂ ਨੇ ਮੈਸੇਜ ਦੇ ਵਿੱਚ ਹੈ ਕਿ ਗਰਮੀ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਹੈ ਅਤੇ ਉਸ ਤੋਂ ਬਚਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ? ਪਾਣੀ ਖੂਬ ਪੀਣਾ ਚਾਹੀਦਾ, ਪਾਣੀ ਪੀਣ ਦੇ ਤਰੀਕੇ ਵੀ ਹੈ। ਹੁਣ ਕਈਆਂ ਨੂੰ ਕੀ ਲੱਗਦਾ ਹੈ ਕਿ ਜਦੋਂ ਆਪਾਂ ਪਾਣੀ ਪੀਂਦੇ ਹਾਂ ਨਾ, ਇੱਕ ਵਾਰ 'ਚ ਹੀ 3-4 ਗਲਾਸ ਪੀਣੇ? ਨਾ ਜੀ, ਨਾ, ਬਿਲਕੁਲ ਵੀ ਨਹੀਂ। ਮਤਲਬ ਦਿਨ ਦੇ ਵਿੱਚ ਤੁਸੀਂ 3-4 ਲੀਟਰ ਪਾਣੀ ਪੀ ਸਕਦੇ ਹੋ, ਆਪਣੀ ਕਪੈਸਿਟੀ ਦੇ ਅਕੋਰਡਿੰਗ ਹੈ। ਮਤਲਬ 2 ਲੀਟਰ ਤੋਂ ਘੱਟ ਤਾਂ ਬਿਲਕੁਲ ਵੀ ਨਹੀਂ ਨਾ। ਇੱਕ ਮਤਲਬ ਇਕੱਠੇ ਹੋ ਕੇ ਪੂਰਾ ਪਾਣੀ ਇੱਕਦਮ ਨਹੀਂ ਪੀਣਾ, ਥੋੜ੍ਹਾ ਥੋੜ੍ਹਾ ਕਰਕੇ। ਮਤਲਬ ਇੱਕ ਜਦੋਂ ਤੁਹਾਡੀ ਬੋਟਲ ਹੈ ਉਸ ਦੇ ਵਿੱਚ ਤੁਸੀਂ ਮੱਕ ਲਗਾ ਸਕਦੇ ਹੋ ਕਿ 3-4 ਘੁੱਟ, ਮਤਲਬ ਕਿ ਅੱਧਾ ਗਲਾਸ ਤੋਂ ਵੱਧ ਇੰਨਾ ਕੁ ਮੱਕ ਤੁਸੀਂ ਲਗਾ ਲਓ ਕਿ ਇੰਨਾ ਇੰਨਾ ਤੁਸੀਂ ਪਾਣੀ ਪੀਂਦੇ ਰਹੋ ਹਰ ਘੰਟੇ ਬਾਅਦ ਜਾਂ ਹਰ 2 ਘੰਟੇ ਬਾਅਦ। ਉਸ ਤੋਂ ਬਾਅਦ ਤੁਸੀਂ ਨਾਰੀਅਲ ਪਾਣੀ ਪੀ ਸਕਦੇ ਹੋ, ਛਾਸ ਪੀ ਸਕਦੇ ਹੋ, ਨਿੰਬੂ ਪਾਣੀ ਹੋ ਸਕਦਾ, ਸ਼ਿਕੰਜੀ ਹੋ ਸਕਦੀ, ਜਿੱਦਾਂ ਕਿ ਸਾਡੇ ਦੋਸਤਾਂ ਨੇ ਸਾਨੂੰ ਦੱਸਿਆ ਹੈ। ਅਤੇ ਜਿਹੜੀ ਕੋਲਡ ਡਰਿੰਕਸ ਹੈ, ਹੈ ਨਾ, ਅਤੇ ਬਾਹਰਲੀਆਂ ਜਿਹੜੀਆਂ ਚੀਜ਼ਾਂ, ਉਹਨਾਂ ਨੂੰ ਅਵੋਇਡ ਹੀ ਕਰਨਾ ਚਾਹੀਦਾ ਹੈ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਜਿਹੜਾ ਤਬੀਅਤ ਜਲਦੀ ਖਰਾਬ ਹੋ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ, ਇਹ ਸਾਨੂੰ ਜ਼ਿਆਦਾ ਵੇਖਣ ਨੂੰ ਮਿਲਦਾ। ਇਸ ਕਰਕੇ ਜੇ ਤੁਹਾਨੂੰ ਕੋਈ ਇਹੋ ਜਿਹੀ ਦਿੱਕਤ ਆਉਂਦੀ ਹੈ ਕਿ ਤੁਹਾਨੂੰ ਫੀਲ ਹੋ ਰਿਹਾ ਕਿ ਡਿਜ਼ੀ ਡਿਜ਼ੀ ਫੀਲ ਹੋ ਰਿਹਾ, ਫਿਰ ਆਪਣੀ ਜਿਹੜੀ ਹਾਈਡਰੇਸ਼ਨ ਉਹਨੂੰ ਠੀਕ ਰੱਖੋ, ਪਾਣੀ ਪੀਂਦੇ ਰਹੋ। ਅਤੇ ਨਾਲ ਹੀ ਸਾਡੇ ਜਿੱਦਾਂ ਦੋਸਤ ਨੇ ਦੱਸਿਆ ਹੈ ਕਿ ਇਹਨਾਂ ਨੇ ਦੱਸਿਆ

0: ਬਰਤਨ ਦੇ ਭਾਂਡੇ ਪਏ ਨੇ, ਖੂਹ ਆ, ਤੱਕੜੀ ਪਈ, ਵੱਟੇ ਪਏ ਆ, ਇੱਕ ਪਿੱਤਲ ਦੀ ਬਹੁਤ ਹੀ ਵਧੀਆ ਉੱਪਰ ਥਾਲੀ ਨੂੰ ਸਟੈਂਡ ਲੱਗਿਆ ਹੋਇਆ, ਇੱਕ ਵਧੀਆ ਟੇਬਲ ਜਿਸ ਦੇ ਉੱਤੇ ਰੱਖ ਕੇ ਰੋਟੀ ਖਾਂਦੇ ਸੀ
1: ਜੀ,
0: ਔਰ ਨਾਲ ਦੀ ਨਾਲੇ ਮੰਜਾ ਪਿਆ, ਸਾਰਾ ਹੀ ਉਹਨਾਂ ਦਾ ਚੰਗਾ ਸਮਾਨ ਦੇਖਣ ਯੋਗ ਹੈ। ਸੋ ਸਾਨੂੰ ਮਿਊਜ਼ੀਅਮ ਦੇ ਵਿੱਚ ਜਾ ਕੇ ਕਾਫੀ ਚੀਜ਼ਾਂ ਦੇਖਣ ਦਾ ਇੱਕ ਆਨੰਦ ਹੈ। ਸ਼ਿਮਲਾ ਦੇ ਵਿੱਚ ਮੈਂ ਬਹੁਤ ਵਧੀਆ ਇੱਕ ਜੋ ਕਿ ਐਡਵਾਂਸ ਸਟੱਡੀ ਦੇਖੀ ਆ, ਉੱਥੇ ਬਹੁਤ ਚੰਗੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ, ਹਰ ਇੱਕ ਚੀਜ਼ ਉੱਥੇ ਸਜਾਈ ਹੋਈ ਆ ਚਰਖੇ ਤੱਕ, ਔਰ ਵਧੀਆ ਚੀਜ਼ਾਂ ਨੇ। ਜਦੋਂ ਅਸੀਂ ਮਿਊਜ਼ੀਅਮ 'ਚ ਜਾਂਦੇ ਹਾਂ ਮਨ ਖੁਸ਼ ਹੋ ਜਾਂਦਾ, ਆਪ ਵੀ ਜਾਣਾ ਚਾਹੀਦਾ, ਬੱਚਿਆਂ ਨੂੰ ਵੀ ਲੈ ਕੇ ਜਾਣਾ ਚਾਹੀਦਾ। ਸੋ ਹਾਜ਼ਰ ਸੀ ਵਿਨੋਦ ਸੰਧੂ, ਜਾਡਲਾ ਟਾਊਨ, ਸ਼ਹੀਦ ਭਗਤ ਸਿੰਘ ਨਗਰ, ਨਵਾਂਸ਼ਹਿਰ, ਪੰਜਾਬ ਤੋਂ। ਖੁਸ਼ ਰਹੋ, ਆਵਾਜ਼ ਰਹੋ, ਮਹਿਕਦੇ ਰਹੋ, ਟਹਿਕਦੇ ਰਹੋ।
1: ਜੀ ਬਹੁਤ ਸਹੀ, ਵਿਨੋਦ ਜੀ ਨੇ, ਮੈਂ ਕਹਿੰਦੀ ਹਾਂ ਇਹਨਾਂ ਨੇ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਬਿਆਨ ਕਰਤੇ, ਕਿਉਂਕਿ ਇਹਨਾਂ ਨੇ ਆਪਣੇ ਅੱਖੀਂ ਦੇਖਿਆ ਅਤੇ ਬਹੁਤ ਚੰਗੇ ਤਰੀਕੇ ਨਾਲ ਇਹਨਾਂ ਨੇ ਇਹ ਵੀ ਦੱਸਤੇ ਕਿ ਲੈਫਟ ਜਾ ਕੇ, ਰਾਈਟ ਜਾ ਕੇ, ਮਤਲਬ ਗਾਈਡ ਦੀ ਵੀ ਤੁਹਾਨੂੰ ਲੋੜ ਨਹੀਂ ਪਈ, ਜਦ ਗੂਗਲ ਤੋਂ ਵੀ ਪੁੱਛਣਾ ਪਿਆ ਨਾ ਫਿਰ ਇਹਨਾਂ ਨੇ ਦੱਸ ਹੀ ਦਿੱਤਾ। ਬਹੁਤ ਵਧੀਆ ਕਿ ਤੁਸੀਂ ਜਾ ਕੇ ਆਏ ਫੈਮਲੀ ਦੇ ਨਾਲ, ਅਤੇ ਸਾਡੇ ਹੋਰ ਕਿਹੜੇ ਕਿਹੜੇ ਦੋਸਤ ਜਿਹੜੇ ਘੁੰਮ ਕੇ ਆਏ ਨੇ ਮਿਊਜ਼ੀਅਮ, ਤੁਹਾਡਾ ਦਾ ਕਿਹੋ ਜਿਹਾ ਉੱਥੇ ਐਕਸਪੀਰੀਅੰਸ ਰਿਹਾ, ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਸਾਡੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ, ਜਿਹੜਾ ਕਿ ਸਾਡਾ ਇਸ ਵੇਲੇ ਚੱਲ ਰਿਹਾ, ਅਤੇ ਹਰ ਰੋਜ਼ ਇੱਕ ਨਵੀਂ ਐਂਕਰ ਜਿਹੜੇ ਆ, ਨਵੇਂ ਆਰ ਜੇ ਤੁਹਾਡੇ ਨਾਲ ਜੁੜਦੇ ਨੇ ਇਸ ਪ੍ਰੋਗਰਾਮ ਦੇ ਵਿੱਚ।

0: ਜੀ ਦੋਸਤੋ, ਫਿਰ ਸੁਣਦੇ ਹਾਂ ਅਗਲਾ ਮੈਸੇਜ ਕਿਨਾਂ ਦਾ ਆਇਆ ਹੈ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਵਿਕਟੋਰੀਆ ਗਾਰਡਨ ਜਲੰਧਰ ਤੋਂ ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ, ਰਾਮ ਰਾਮ, ਸਤਿ ਸ੍ਰੀ ਅਕਾਲ ਤੇ ਅਦਾਬ ਆਖਦਾ ਏ, ਸਵੀਕਾਰ ਕਰਿਆ ਜੇ। ਸਾਰੇ ਸਰੋਤੇ ਰੇਡੀਓ ਰੇਨਬੋ FM ਨੂੰ ਸੁਣਦੇ ਰਿਹਾ ਕਰੋ, ਜਿਸ ਨਾਲ ਖੂਨ ਦੇ ਸੰਚਾਰ ਦੇ ਨਾਲ ਨਾਲ ਊਰਜਾ ਦਾ ਸੰਚਾਰ ਹੁੰਦਾ ਏ ਤੇ ਆਤਮ ਬਲ ਨੂੰ ਮਜ਼ਬੂਤੀ ਮਿਲਦੀ ਏ। ਅੱਜ ਰੇਡੀਓ ਰੇਨਬੋ FM ਦੇ ਮੋਰਚੇ ਦੀ ਕਮਾਨ ਸਾਡੀ ਧੀ ਰਾਣੀ ਰਾਹਿਲ ਨੇ ਸੰਭਾਲੀ ਹੋਈ ਏ। ਰੇਡੀਓ ਰੇਨਬੋ ਦੇ RJ ਜੋ ਇੱਕ ਯੋਧਾ ਬਣ ਕੇ ਆਪਣਾ ਫਰਜ਼ ਨਿਭਾਉਣ ਵਿੱਚ ਮਾਸਾ ਵੀ ਕੁਤਾਈ ਨਹੀਂ ਕਰਦੇ, ਤਾਂ ਹੀ ਤੇ ਰੇਡੀਓ ਰੇਨਬੋ ਦਿਨ ਬਦਿਨ ਨਵੀਆਂ ਨਵੀਆਂ ਉਚਾਈਆਂ ਦੇ ਪਾਇਦਾਨ ਛੂਣ ਰਿਹਾ ਏ। ਅੱਜ ਮੈਂ ਗੱਲ ਕਰਾਂਗਾ ਕਿ ਇੱਕ ਲੜਕੀ ਆਪਣਾ ਪੇਕਾ ਘਰ ਛੱਡ ਕੇ ਸਹੁਰੇ ਪਰਿਵਾਰ 'ਚ ਆਉਂਦੀ ਏ, ਉਸ ਦੀਆਂ ਵੀ ਕੁਝ ਆਪਣੀਆਂ ਖੁਆਇਸ਼ਾਂ ਹੁੰਦੀਆਂ ਨੇ। ਔਰਤ ਤੋਂ ਬਿਨਾਂ ਘਰ ਕੀ ਸ੍ਰਿਸ਼ਟੀ ਨਹੀਂ ਚੱਲ ਸਕਦੀ। ਇੱਕ ਸ਼ਾਦੀਸ਼ੁਦਾ ਤੇ ਬੱਚਿਆਂ ਦੀ ਮਾਂ ਕੁਝ ਕਹਿ ਰਹੀ ਏ, ਜਿਹੜਾ ਸੁਣਿਓ ਆਪਣੇ ਕੰਨ ਮੈਨੂੰ ਉਧਾਰੇ ਦਿਓ ਤਾਂ ਕਿ ਤੁਹਾਡੇ ਹੀ ਦਿਲ ਦੀ ਗੱਲ ਤੁਹਾਡੇ ਕੰਨਾਂ ਤੱਕ ਪਹੁੰਚ ਸਕੇ। ਇੱਕ ਸ਼ਾਦੀਸ਼ੁਦਾ ਔਰਤ ਦੀ ਜ਼ੁਬਾਨੀ ਉਨਵਾਨ ਏ, ਮੈਨੂੰ ਚੰਗਾ ਨਹੀਂ ਲੱਗਦਾ, ਮੈਂ ਰੋਜ਼ ਹੀ ਖਾਣਾ ਬਣਾਉਂਦੀ ਹਾਂ, ਆਪ ਜੀ ਨੂੰ ਬੜੇ ਪਿਆਰ ਨਾਲ ਖਵਾਉਂਦੀ ਹਾਂ, ਪਰ ਤੁਹਾਡੇ ਜੂਠੇ ਭਾਂਡੇ ਚੁੱਕਣਾ ਮੈਨੂੰ ਚੰਗਾ ਨਹੀਂ ਲੱਗਦਾ। ਕਈ ਸਾਲਾਂ ਤੋਂ ਅਸੀਂ ਇਕੱਠੇ ਰਹਿਣ ਡਏ ਹਾਂ, ਲਾਜ਼ਮੀ ਗੱਲ ਏ ਕੁਝ ਮਤਭੇਦ ਵੀ ਹੋਣਗੇ, ਪਰ ਤੁਹਾਡਾ ਬੱਚਿਆਂ ਸਾਹਮਣੇ ਬਹੁਤ ਉੱਚੀ ਬੋਲਣਾ ਮੈਨੂੰ ਚੰਗਾ ਨਹੀਂ ਲੱਗਦਾ। ਜਦੋਂ ਅਸੀਂ ਕਿਤੇ ਇਕੱਠਿਆਂ ਕਿਸੇ ਫੰਕਸ਼ਨ 'ਤੇ ਜਾਣਾ ਹੋਵੇ, ਤੁਹਾਡਾ ਪਹਿਲਾਂ ਕਾਰ 'ਚ ਬੈਠ ਕੇ ਹਾਰਨ ਵਜਾਉਣਾ ਮੈਨੂੰ ਚੰਗਾ ਨਹੀਂ ਲੱਗਦਾ। ਜਦੋਂ ਮੈਂ ਸ਼ਾਮ ਨੂੰ ਥੱਕ ਕੇ ਘਰ ਆਉਂਦੀ ਹਾਂ ਅਤੇ ਤੁਹਾਡਾ ਗਿੱਲਾ ਤੌਲੀਆ ਬਿਸਤਰੇ ਤੋਂ ਚੁੱਕਣਾ ਮੈਨੂੰ ਚੰਗਾ ਨਹੀਂ ਲੱਗਦਾ। ਮੰਨਿਆ ਕਿ ਹੁਣ ਸਾਡੇ ਬੱਚੇ ਸਾਡੇ ਕਹਿਣੇ ਵਿੱਚ ਨਹੀਂ ਹੈਗੇ, ਪਰ ਉਹਨਾਂ ਦੇ ਵਿਗੜਨ ਦਾ ਘੜਾ ਮੇਰੇ ਸਿਰ ਭੰਨਣਾ ਮੈਨੂੰ ਚੰਗਾ ਨਹੀਂ ਲੱਗਦਾ। ਹਾਲੇ ਪਿਛਲੇ ਸਾਲ ਹੀ ਤੇ ਗਈ ਸੈਂ, ਇਹ ਕਹਿ ਕੇ ਮੇਰੀ ਰੱਖੜੀ ਡਾਕ ਰਾਹੀਂ ਭੇਜਣਾ ਮੈਨੂੰ ਚੰਗਾ ਨਹੀਂ ਲੱਗਦਾ। ਪੂਰਾ ਸਾਲ ਤੁਹਾਡੇ ਨਾਲ ਰਹਿੰਦੀ ਹਾਂ, ਪਰ ਤੁਹਾਡਾ ਇਹ ਕਹਿਣਾ ਕਿ ਮਾਇਕੇ ਤੋਂ ਜਿਹੜਾ ਜਲਦੀ ਵਾਪਸ ਆ ਜਾਣਾ ਮੈਨੂੰ ਚੰਗਾ ਨਹੀਂ ਲੱਗਦਾ। ਤੁਹਾਡੀ ਮਾਤਾ ਨਾਲ ਤੇ ਮੈਂ ਇੱਕ ਉਮਰ ਹੀ ਗੁਜ਼ਾਰ ਦਿੱਤੀ, ਮੇਰੀ ਮਾਂ ਨਾਲ ਦੋ ਗੱਲਾਂ ਕਰਨ ਵਿੱਚ ਨੱਕ ਮੂੰਹ ਵੱਟਣਾ ਮੈਨੂੰ ਚੰਗਾ ਨਹੀਂ ਲੱਗਦਾ। ਇਹ ਘਰ ਤੇਰਾ ਵੀ ਇਹ ਹਮਦਮ, ਇਹ ਘਰ ਮੇਰਾ ਵੀ ਇਹ ਹਮਦਮ, ਤੇ ਘਰ ਦੇ ਬਾਹਰ ਸਿਰਫ ਤੇ ਸਿਰਫ ਤੁਸੀਂ ਆਪਣੇ ਨਾਮ ਲਿਖਵਾਓ ਮੈਨੂੰ ਚੰਗਾ ਨਹੀਂ ਲੱਗਦਾ। ਮੈਂ ਖਾਮੋਸ਼ ਹਾਂ, ਮੇਰਾ ਮਨ ਉਦਾਸ ਏ, ਪਰ ਮੇਰੀ ਚੁੱਪ ਨੂੰ ਆਪ ਜੀ ਦਾ ਨਜ਼ਰ ਅੰਦਾਜ਼ ਕਰ ਜਾਣਾ ਮੈਨੂੰ ਚੰਗਾ ਨਹੀਂ ਲੱਗਦਾ। ਪੂਰਾ ਜੀਵਨ ਤੇ ਮੈਂ ਸਹੁਰਾ ਪਰਿਵਾਰ 'ਚ ਗੁਜ਼ਾਰਿਆ ਏ, ਤੇ ਫਿਰ ਪੇਕਿਆਂ ਤੋਂ ਮੇਰਾ ਆਖਰੀ ਲਿਬਾਸ ਕਫਨ ਮੰਗਵਾਉਣਾ ਮੈਨੂੰ ਚੰਗਾ ਨਹੀਂ ਲੱਗਦਾ, ਮੈਨੂੰ ਚੰਗਾ ਨਹੀਂ ਲੱਗਦਾ, ਮੈਨੂੰ ਚੰਗਾ ਨਹੀਂ ਲੱਗਦਾ। ਰੱਬ ਰਾਖਾ।
0: ਬਹੁਤ ਵਧੀਆ ਉਦੇ ਚੰਦਰ ਜੀ, ਹਰ ਵਾਰ ਇੱਕ ਨਵਾਂ ਜਿਹੜੀ ਹੈ ਨਈ ਜਾਣਕਾਰੀ ਨੇ ਇੱਕ ਮੈਸੇਜ ਸਾਡੇ ਲਈ ਲੈ ਕੇ ਆਉਂਦੇ ਨੇ ਕਿ ਕੁੜੀਆਂ ਜਿਹੜੀਆਂ ਦੂਜੇ ਘਰ ਜ਼ਰੂਰ ਜਾਂਦੀਆਂ ਨੇ, ਅਤੇ ਸਾਡੇ ਵੀ ਕੁਝ ਅਰਮਾਨ ਹੁੰਦੇ ਹੈ ਕਿ ਸਾਨੂੰ ਵੀ ਰਿਸਪੈਕਟ ਮਿਲੇ ਉਸੇ ਤਰੀਕੇ ਦੇ ਨਾਲ, ਅਤੇ ਕਈ ਵਾਰ ਆਪਾਂ ਘਰਾਂ ਦੇ ਵਿੱਚ ਵੀ ਕਰ ਦਿੰਦੇ ਹਾਂ ਨਾ ਕਿ ਚਲੋ ਕੋਈ ਨਹੀਂ, ਤੂੰ ਕੁੜੀ ਹੈ ਤੂੰ ਇਹ ਕੰਮ ਕਰਦੇ, ਮੁੰਡਾ ਨਹੀਂ।

0: ਨਹੀਂ ਤੂੰ ਇਹ ਕੰਮ ਨਹੀਂ ਕਰਨਾ, ਬਿਲਕੁਲ ਇਹ ਘਰ ਦੇ ਵਿੱਚ ਕਿਚਨ ਹੈ ਅਤੇ ਉਹ ਕੁੜੀਆਂ ਦੇ ਲਈ ਹੈ, ਮੁੰਡਿਆਂ ਦੇ ਲਈ ਨਹੀਂ ਹੈ। ਇਹ ਸੋਚ ਜਿਹੜੀ ਹੈ ਨਾ ਬਿਲਕੁਲ ਬਦਲਣੀ ਚਾਹੀਦੀ ਹੈ। ਅੱਜ ਕੱਲ੍ਹ ਬਦਲ ਵੀ ਰਹੀ ਹੈ, ਅਸੀਂ ਇਹ ਨਹੀਂ ਕਹਾਂਗੇ ਕਿ ਬਦਲ ਨਹੀਂ ਰਹੀ ਹੈ, ਬਦਲ ਰਹੀ ਹੈ ਅਤੇ ਹੋਰ ਅੱਗੋਂ ਤੋਂ ਅੱਗੇ ਹੋਰ ਵਧੀਆ ਜਿਹੜੀ ਹੈ। ਆਪਾਂ ਉਮੀਦ ਕਰਦੇ ਹਾਂ ਕਿ ਲੋਕਾਂ ਦੇ ਵਿੱਚ ਇਹ ਚੀਜ਼ ਆਏਗੀ ਕਿ ਜਿਹੜੇ ਕੁੜੀ ਮੁੰਡੇ ਆ ਨਾ ਦੋਨਾਂ ਦੇ ਆਪਸ ਦੇ ਵਿੱਚ ਬਹੁਤ ਹੀ ਰਿਲੇਸ਼ਨ ਹੈ। ਕਈ ਵਾਰ ਸਾਨੂੰ ਵੇਖਣ ਨੂੰ ਮਿਲ ਜਾਂਦੇ ਹਾਂ ਕਿ ਇੱਕ ਦੂਜੇ ਨਾਲ ਮੋਢਾ ਮਿਲਾ ਕੇ ਆਪਾਂ ਚੱਲ ਰਹੇ ਹਾਂ, ਹਰ ਇੱਕ ਫੀਲਡ ਦੇ ਵਿੱਚ ਚੱਲ ਰਹੇ ਹਾਂ। ਜੇ ਅਸਮਾਨ ਦੀ ਗੱਲ ਕਰੀਏ, ਜੋਬ ਦੀ ਗੱਲ ਕਰੀਏ, ਘਰ ਦੀ ਕੰਮ ਕਰੀਏ ਤਾਂ ਦੋਨੋਂ ਆਪਸ ਦੇ ਵਿੱਚ ਕੰਮ ਵੰਡ ਕੇ ਵੀ ਕਰ ਸਕਦੇ ਹਾਂ। ਜੇ ਤੁਸੀਂ ਜੋਬ ਕਰ ਰਹੇ ਹੋ ਤਾਂ ਘਰ ਦੇ ਵਿੱਚ ਜਿਹੜੀਆਂ ਸਾਡੀਆਂ ਲੇਡੀਜ਼ ਨੇ ਉਹ ਵੀ ਘਰ ਦੇ ਵਿੱਚ 24/7 ਵਾਲਾ ਕੰਮ ਹੀ ਹੈ। ਜੇ ਘਰ ਦੇ ਵਿੱਚ ਬੱਚਾ ਕਿਤੇ ਰੋ ਰਿਹਾ, ਘਰ ਦੇ ਵਿੱਚ ਕਿਚਨ ਦੇ ਵਿੱਚ ਹੋਇਆ ਤਾਂ ਉਹਨਾਂ ਨੂੰ ਕੰਮ ਛੱਡ ਕੇ ਪਹਿਲਾਂ ਬੱਚੇ ਨੂੰ ਚੁੱਪ ਕਰਾਉਣਾ ਪੈਂਦਾ, ਫਿਰ ਬਾਕੀ ਕੰਮ ਸਾਂਭਦੇ ਪੈਂਦੇ। ਹਰ ਇੱਕ ਚੀਜ਼ ਇਹਨੇ ਚੰਗੇ ਤਰੀਕੇ ਦੇ ਨਾਲ ਕਰਦੀ ਹੈ। ਫਿਰ ਵੀ ਕਈ ਵਾਰ ਹੋ ਜਾਂਦਾ ਕਿ ਜਾਣੇ ਅਣਜਾਣੇ ਆਪਾਂ ਕੋਈ ਨਾ ਕੋਈ ਇਹੋ ਜਿਹੀ ਛੋਟੀ ਗੱਲ ਕਰ ਦਿੰਦੇ ਹਾਂ ਜਾਂ ਫਿਰ ਦਿਲ ਦੁਖਾਉਣ ਵਾਲੀ ਗੱਲ ਕਰਦੇ ਹਾਂ ਜਿਹੜੀ ਉਹਨਾਂ ਨੂੰ ਬੁਰੀ ਲੱਗ ਜਾਂਦੀ, ਲੇਕਿਨ ਉਹ ਦਿਲੋਂ ਕਈ ਵਾਰ ਮਤਲਬ ਆਪਣੀ ਜ਼ਬਾਨ ਤੋਂ ਕਈ ਵਾਰ ਨਹੀਂ ਕਹਿ ਪਾਉਂਦੀਆਂ। ਅਤੇ ਇਸ ਕਰਕੇ ਜਿਹੜੀ ਨਾਰੀ ਹੈ, ਨਾਰੀ ਤਾਂ ਵੈਸੇ ਅੱਜ ਕੱਲ੍ਹ ਸਾਰਿਆਂ ਦਾ ਇਹੀ ਮੰਨਣਾ ਹੈ ਕਿ ਨਾਰੀ ਸੱਪੇ ਭਾਰੀ, ਪਰ ਲੇਕਿਨ ਰਿਸਪੈਕਟ ਜਿਹੜੀ ਹੈ ਹਰ ਕਿਸੇ ਨੂੰ ਕਰਨੀ ਚਾਹੀਦੀ ਹੈ, ਸਿਰਫ ਲੇਡੀਜ਼ ਲਈ ਨਹੀਂ ਹੈ। ਜਿਹੜੇ ਸਾਡੇ ਮੈਨ ਪਰਸਨ ਹੈ, ਯਾਨੀ ਕਿ ਸਾਡੇ ਜਿਹੜੇ ਮਰਦ ਲੋਕ ਨੇ, ਉਹਨਾਂ ਨੂੰ ਵੀ ਜਿਹੜੀ ਹੈ ਇੱਜ਼ਤ ਸਾਰਿਆਂ ਦੇ ਲਈ ਹੈ, ਹਰ ਕਿਸੇ ਦੇ ਲਈ, ਬੱਚਾ ਹੋਵੇ, ਬੁੱਢਾ ਹੋਵੇ, ਜਵਾਨ ਹੈ, ਹਰ ਕਿਸੇ ਦੇ ਲਈ ਹੈ। ਇਸ ਕਰਕੇ ਜਿਹੜੀ ਹੈ, ਜੇ ਆਪਾਂ ਆਪਣੀ ਇੱਜ਼ਤ ਕਰਾਉਣਾ ਚਾਹੁੰਦੇ ਹਾਂ ਤਾਂ ਇਸ ਲਈ ਦੂਜਿਆਂ ਦੀ ਵੀ ਇੱਜ਼ਤ ਕਰਨੀ ਚਾਹੀਦੀ ਹੈ। ਲਓ ਜੀ, ਗੱਲਾਂ ਕਰਦੇ ਕਰਦੇ ਹੋਰ ਸਾਨੂੰ ਇੱਕ ਆਡੀਓ ਮੈਸੇਜ ਆ ਗਿਆ, ਸੁਣਦੇ ਨੇ ਕੌਣ ਗੱਲ ਕਰ ਰਹੇ ਨੇ ਅਤੇ ਕੀ ਕਹਿਣਾ ਚਾਹ ਰਹੇ ਨੇ ਸਾਨੂੰ ਇਸ ਮੈਸੇਜ ਦੇ ਵਿੱਚ।
1: ਜਾਨਵਰ ਰੱਖੇ ਹੋਏ ਆ ਸਾਨੂੰ ਗਰਮੀ ਦੇ ਵਿੱਚ। ਮੈਡਮ ਜੀ, ਮੇਰੇ ਵੱਲੋਂ ਗੁਰਬਿੰਦਰਬੀਰ ਸਿੰਘ ਪੱਟੀ ਡਿਸਟ੍ਰਿਕਟ ਤਰਨ ਤਾਰਨ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੀ ਸਮੁੱਚੀ ਟੀਮ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ।
0: ਜੀ, ਸਤਿ ਸ੍ਰੀ ਅਕਾਲ
1: ਮੈਡਮ ਜੀ। ਇਹ ਸਾਡਾ ਪ੍ਰੋਗਰਾਮ ਇਹ ਸਾਡੇ ਦਿਲਾਂ ਦੀ ਧੜਕਣ ਬਣ ਚੁੱਕਿਆ ਜੀ, ਬਹੁਤ ਵਧੀਆ ਲੱਗਦਾ ਜੀ। ਤੁਹਾਡੀ ਪੇਸ਼ਕਾਰੀ ਵੀ ਬਹੁਤ ਵਧੀਆ ਜੀ,
0: ਜੀ
1: ਬਹੁਤ ਸੋਹਣੀ ਲੱਗਦੀ ਆ। ਬੜੇ ਵਧੀਆ ਤਰੀਕੇ ਨਾਲ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ ਜੇ। ਮੈਂ ਇੱਕ ਦੋ ਸੁਝਾਅ ਦੇਣੇ ਚਾਹੁੰਦਾ ਸੀਗਾ ਜੀ ਪ੍ਰੋਗਰਾਮ ਦੇ ਵਿੱਚ ਮੇਰੇ ਸਰੋਤੇ ਵੀਰਾਂ ਨੂੰ ਕਿ ਗਰਮੀ ਦਾ ਪ੍ਰਕੋਪ ਬਹੁਤ ਜ਼ਿਆਦਾ ਵੱਧ ਚੁੱਕਾ ਵਾ ਅਤੇ ਸਾਨੂੰ ਗਰਮੀ ਤੋਂ ਬਚਣ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕਰਨੇ ਪੈਣੇ ਨੇ। ਇੱਕ ਤਾਂ ਮੈਂ ਕਈ ਵਾਰ ਨਾ ਗਰਮੀ ਦੇ ਵਿੱਚ ਦੇਖਦਾ ਮੇਰੀਆਂ ਭੈਣਾਂ ਮੋਟਰਸਾਈਕਲਾਂ ਦੇ ਉੱਤੇ, ਸਕੂਟਰਾਂ ਦੇ ਉੱਤੇ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਪਿੱਛੇ ਬੈਠੀਆਂ ਹੁੰਦੀਆਂ ਨੇ ਅਤੇ ਉਹਨਾਂ ਨੂੰ ਬੱਚਿਆਂ ਨੂੰ ਤੌਲੀਏ ਨਾਲ ਜਾਂ ਕਿਸੇ ਚੀਜ਼ ਨਾਲ ਉਹਨਾਂ ਦਾ ਸਿਰ ਵੀ ਨਹੀਂ ਢੱਕਿਆ ਹੁੰਦਾ ਜਿਹੜਾ ਕਿ ਉਹ ਸਿੱਧਾ ਗਰਮੀ ਦੀ ਲਪੇਟ ਦੇ ਵਿੱਚ ਆਉਣ ਡਏ ਆ, ਜਿਸ ਕਾਰਨ ਬਹੁਤ ਸਾਰੇ ਬੱਚੇ ਬਿਮਾਰ ਵੀ ਹੋ ਰਹੇ ਆ ਗਰਮੀ ਦੇ ਨਾਲ।
0: ਜੀ,
1: ਦੂਜਾ ਅਸੀਂ ਘਰਾਂ ਦੇ ਵਿੱਚ ਪਸ਼ੂ ਡੰਗਰ ਜਾਨਵਰ ਰੱਖੇ ਹੋਏ ਆ, ਸਾਨੂੰ ਗਰਮੀ ਦੇ ਵਿੱਚ ਉਹਨਾਂ ਦਾ ਵੀ ਬਹੁਤ ਖਿਆਲ ਰੱਖਣ ਦੀ ਲੋੜ ਆ।
0: ਅਤੇ
1: ਜਿਹੜੇ ਮੇਰੇ ਵੀਰ ਸਕੂਟਰ ਮੋਟਰਸਾਈਕਲ ਕਾਰਾਂ ਵੱਡੇ ਵਹੀਕਲ ਲੈ ਕੇ ਸੜਕਾਂ 'ਤੇ ਦਿਨ ਦੁਪਹਿਰ ਨੂੰ ਚੱਲਦੇ ਆ, ਉਹਨਾਂ ਨੂੰ ਆਪਣੇ ਟਾਇਰਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਆ
0: ਕਿਉਂਕਿ
1: ਸੜਕਾਂ ਬਹੁਤ ਗਰਮ ਹੋਈਆਂ ਹੁੰਦੀਆਂ ਵਾ ਅਤੇ ਜਿਹੜਾ ਮਾੜਾ ਟਾਇਰ ਆ ਉਹ ਜ਼ਿਆਦਾ ਗਰਮੀ ਦੇ ਵਿੱਚ ਨਹੀਂ ਚੱਲਦਾ, ਫਟ ਜਾਂਦਾ ਵਾ, ਜਿਸ ਕਾਰਨ ਕਈ ਵੱਡੇ ਹਾਦਸੇ ਵਾਪਰ ਜਾਂਦੇ ਆ। ਸੋ ਇਹ ਮੇਰੇ ਦੋ ਤਿੰਨ ਸਮੁੱਚੇ ਸਰੋਤਿਆਂ ਨੂੰ ਸੁਝਾਅ ਸੀਗੇ। ਸੋ ਜੇ ਕੁਛ ਗਲਤ ਹੋਵੇ ਤਾਂ ਮਾਫ਼ ਕਰਨਾ, ਤੁਹਾਡਾ ਆਪਣਾ ਭਰਾ ਗੁਰਬਿੰਦਰਬੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਸਤਿ ਸ਼੍ਰੀ ਅਕਾਲ ਜੀ।
0: ਜੀ, ਜਿੱਦਾਂ ਕਿ ਗੋਬਿੰਦਰ ਜੀ ਨੇ ਕਿਹਾ ਹੈ ਕਿ ਸਾਡੇ ਘਰ ਦੇ ਵਿੱਚ ਆਪਾਂ ਕਈ ਇਹੋ ਜਿਹੇ ਜਿਹੜੇ ਜਾਨਵਰ ਹੈ ਪਾਲ ਕੇ ਰੱਖੇ ਹੋਏ ਆ, ਜਿਵੇਂ ਪੰਛੀ ਹੋ ਸਕਦੇ ਆ, ਹੋਰ ਜਿਨ੍ਹਾਂ ਨੇ ਗਾਵਾਂ, ਮੱਝਾਂ, ਬੱਕਰੀਆਂ, ਮੁਰਗੀਆਂ ਇਵਨ ਤੋਂ ਰੱਖੀਆਂ ਹੋਈਆਂ, ਉਹਨਾਂ ਦੀ ਵੀ ਹੈ ਕਿ ਉਹਨਾਂ ਦੇ ਵੀ ਖਾਸ ਖਿਆਲ ਰੱਖਣਾ ਚਾਹੀਦਾ। ਉਹਨਾਂ ਨੂੰ ਵੀ ਟਾਈਮ ਟੂ ਟਾਈਮ ਪਾਣੀ, ਉਹਨਾਂ ਦਾ ਦਾਣਾ ਪਾਣੀ ਉਹ ਯਾਦ ਰੱਖਣਾ ਚਾਹੀਦਾ। ਕਈ ਵਾਰ ਹੁੰਦਾ ਨਾ ਕਿ ਆਪਾਂ ਜਦੋਂ ਦੁਪਹਿਰ ਦਾ ਖਾਣਾ ਖਾਧਾ ਫਿਰ ਬਿਲਕੁਲ ਆਲਸ ਆ ਜਾਂਦਾ, ਫਿਰ ਸਾਡਾ ਮਨ ਹੀ ਨਹੀਂ ਕਰਦਾ ਨਿਕਲਣ ਨੂੰ ਬਾਹਰ, ਪਰ ਉਹਨਾਂ ਨਾਲ ਵੀ ਦੇਖਣਾ ਪਾਲਣਾ ਉਹਨਾਂ ਦਾ ਜ਼ਰੂਰੀ ਹੈ ਕਿ ਉਹ ਛਾਵੇਂ ਖੜ੍ਹੇ ਆ, ਧੁੱਪੇ ਖੜ੍ਹੇ ਆ। ਬਾਕੀ ਜਿਹੜੀ ਆਪਣੀ ਵਹੀਕਲਸ ਹੈ ਉਹਨਾਂ ਦਾ ਵੀ ਖਾਸ ਖਿਆਲ ਹੈ, ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਸੜਕਾਂ ਬਹੁਤ ਗਰਮ ਹੋ ਜਾਂਦੀ ਹੈ, ਟਾਇਰ ਹੈ ਉਹਨਾਂ ਨੂੰ ਟਾਈਮ ਟੂ ਟਾਈਮ ਚੈੱਕ ਕਰਦੇ ਰਹਿਣਾ ਚਾਹੀਦਾ, ਉਹਨਾਂ ਦੇ ਵਿੱਚ ਹਵਾ ਟਾਈਮ ਟੂ ਟਾਈਮ ਚੈੱਕ ਕਰਦੇ ਰਹੋ, ਪੈਟਰੋਲ ਜਿਹੜਾ ਹੈ ਉਹ ਵੀ ਚੈੱਕ ਕਰਦੇ ਰਹੋ, ਗੱਡੀਆਂ ਦੇ ਵਿੱਚ ਜਿਹੜਾ ਹੈ ਜਿੱਦਾਂ ਆਪਣੀ ਐਕਟਿਵਾਜ਼ ਆਪਣੀ ਜਿਹੜੀ ਹੈ ਸਕੂਟੀਜ਼ ਹੋ ਗਈ ਹੈ ਉਹਨਾਂ ਦੇ ਵਿੱਚ ਜਿਹੜਾ ਹੈ ਪੈਟਰੋਲ ਇੱਦਾਂ ਨਾ ਰੱਖਿਆ, ਕਿਉਂਕਿ ਕਈ ਵਾਰ ਇਹ ਸਿਚੁਏਸ਼ਨ ਸਾਨੂੰ ਵੇਖਣ ਨੂੰ ਮਿਲੀ ਹੈ ਅੱਜ ਕੱਲ੍ਹ ਦੇ ਵਿੱਚ, ਕਿਉਂਕਿ ਬਹੁਤ ਜ਼ਿਆਦਾ ਤਾਪਮਾਨ ਜਿਹੜਾ ਹੈ ਵੱਧ ਗਿਆ ਅਤੇ ਖੜ੍ਹੀ ਜਿਹੜੀ ਸਾਡੀ ਟੂ ਵਹੀਕਲਸ ਹੋ ਗਏ, ਸਕੂਟੀ ਹੋ ਗਈ, ਬਾਈਕਸ ਹੋ ਗਏ, ਖੜ੍ਹੇ ਖੜ੍ਹੀਆਂ ਦੇ ਵਿੱਚ ਕਈ ਵਾਰ ਇਹੋ ਜਿਹੀ ਸਿਚੁਏਸ਼ਨ ਆਉਂਦੀ, ਬਹੁਤ ਜ਼ਿਆਦਾ ਚੱਲ ਚੱਲ ਕੇ ਬਹੁਤ ਜ਼ਿਆਦਾ ਆਪਾਂ ਉਹਨਾਂ ਨੂੰ ਚਲਾ ਜਾਂਦੇ ਆ, ਹੀਟ ਅਪ ਬਹੁਤ ਜ਼ਿਆਦਾ ਹੋ ਜਾਂਦੀ ਹੈ, ਫਿਰ ਇਹ ਜਿਹੜੀ ਸਿਚੁਏਸ਼ਨ ਵੇਖਣ

0: ਮਿਲ ਜਾਂਦੀ ਹੈ ਜਾਂ ਫਿਰ ਸ਼ੋਰਟ ਸਰਕਟ ਹੋ ਜਾਂਦੇ ਆ, ਅੱਗ ਲੱਗ ਜਾਂਦੀ, ਇਹ ਸਿਚੁਏਸ਼ਨ ਸਾਨੂੰ ਵੇਖਣ ਨੂੰ ਮਿਲਦੀ ਹੈ। ਅਤੇ ਇਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਅਤੇ ਸਾਡੇ ਨਾਲ ਹੀ ਦੇਖਦੇ ਹਾਂ ਸਾਡੇ ਇੱਕ ਹੋਰ ਜਿਹੜੇ ਹੈ ਲਿਸਨਰ ਜੁੜੇ ਨੇ, ਕੀ ਕਹਿਣਾ ਚਾਹੁੰਦੇ ਨੇ ਸਾਨੂੰ ਉਸ ਬਾਰੇ ਵੀ ਸੁਣਦੇ ਉਹਨਾਂ ਦੇ ਵਿਚਾਰ।
1: ਨਮਸਕਾਰ, ਮੈਂ ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਬੋਲਦਾ। ਮੈਡਮ ਜੀ, ਮੈਂ ਚੰਡੀਗੜ੍ਹ ਪੰਜੌਰ ਗਾਰਡਨ ਦੇ ਵਿੱਚ ਆਇਆ ਅਤੇ ਉੱਥੇ ਬਹੁਤ ਵਧੀਆ ਦੇਖਣ ਨੂੰ, ਅੰਦਰ ਪਾਰਕ ਦੇ ਵਿੱਚ ਘੁੰਮਣ ਨੂੰ ਹੈ ਅਤੇ ਬਹੁਤ ਵਧੀਆ ਜੀ ਲੱਗਦਾ ਆ। ਸ਼ਾਮ ਨੂੰ ਜਾਓ ਤੁਸੀਂ 5 ਵਜੇ ਤੋਂ ਬਾਅਦ ਤਾਂ ਹੋਰ ਵੀ ਵਧੀਆ ਲੱਗਦਾ, ਐਂ ਲੱਗਦਾ ਜਿਵੇਂ ਨਾ ਕਿਤੇ ਆਪਾਂ ਜੰਨਤ ਦੇ ਵਿੱਚ ਆ ਗਏ ਹਾਂ
0: ਜੀ।
1: ਅਤੇ ਇੰਨਾ ਕੁਛ ਦੇਖਣ ਨੂੰ ਉੱਥੇ, ਤੁਸੀਂ ਘੁੰਮੋ ਫਿਰੋ ਅਤੇ ਕੋਈ ਉਹ ਨਹੀਂ ਹੈਗਾ। ਅਤੇ ਆਪਣੇ ਫਿਰ ਚਲੇ ਜਾਓ ਤੁਸੀਂ ਕਾਲਕਾ, ਉੱਥੇ ਕਾਲੀ ਮਾਤਾ ਦਾ ਮੰਦਰ ਹੈ, ਉੱਥੇ ਇੰਨਾ ਜੀ ਲੱਗਦਾ ਕਾਲੀ ਮਾਤਾ ਦੇ ਮੰਦਰ ਜਾ ਕੇ। ਅਤੇ ਕਾਲਕਾ ਵੀ ਮੈਂ ਘੁੰਮ ਕੇ ਆਇਆ ਗਾ ਅਤੇ ਇੱਧਰ ਨਾਲਾਗੜ੍ਹ ਅਤੇ ਸੂਰਜਪੁਰ ਹੈ ਪੰਜੌਰ ਦੇ ਕੋਲੇ, ਉੱਥੇ ਮੇਰੇ ਸਹੁਰੇ ਹੈ, ਮੈਂ ਆਉਂਦਾ ਜਾਂਦਾ ਰਹਿੰਦਾ ਹਾਂ। ਬਹੁਤ ਵਧੀਆ ਖੂਬਸੂਰਤ ਚੰਡੀਗੜ੍ਹ
0: ਜੀ। ਇਹਨਾਂ ਨੇ ਜਿੱਦਾਂ ਕਿ ਦੱਸਿਆ ਕਿ ਚੰਡੀਗੜ੍ਹ ਘੁੰਮ ਕੇ ਆਏ ਹੈ, ਬਹੁਤ ਵਧੀਆ
1: ਝੀਲ ਹੈ ਜਿਹੜੀ ਉਹ ਵੀ ਦੇਖਣਾ ਜੀ। ਉੱਥੇ ਕਿਸ਼ਤੀਆਂ ਚੱਲਦੀਆਂ ਉਹਨੇ ਪੈਰਾਂ ਨਾਲ ਪਾਣੀ ਦੇ ਵਿੱਚ। ਅਤੇ
0: ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਘੁੰਮਣ ਦੇ ਕਿੱਥੇ ਕਿੱਥੇ ਗਏ ਸੀਗੇ, ਕਿ ਉੱਥੇ ਕੀ ਵੇਖਿਆ, ਬਹੁਤ ਚੰਗੇ ਤਰੀਕੇ ਦੇ ਨਾਲ ਦੱਸਿਆ। ਅਗਲਾ ਦੇਖਦੇ ਹਾਂ ਸਾਡੇ ਕਿਹੜੇ ਜਿਹੜੇ ਹੈ ਲਿਸਨਰ, ਉਹਨਾਂ ਨੇ ਮੈਸੇਜ ਕੀਤਾ ਸਾਨੂੰ।
2: ਹੈਲੋ ਦਿਲ ਆਪਣਾ ਪੰਜਾਬੀ ਰਾਹਿਲ ਮੈਡਮ ਜੀ, ਵੈਰੀ ਗੁੱਡ ਮਾਰਨਿੰਗ, ਹੈਪੀ ਮੰਡੇ। ਸਪਤਾਹ ਦਾ ਪਹਿਲਾ ਦਿਨ ਸਾਰਿਆਂ ਦੀ ਸ਼ੁਰੂਆਤ ਪਰਮਾਤਮਾ ਅੱਛੀ ਕਰੇ, ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ। ਮੈਡਮ ਜੀ, ਅੱਜ ਵਰਲਡ ਮਿਊਜ਼ੀਅਮ ਡੇ ਹੈਗਾ ਹੈ ਤੇ ਸਾਰੇ ਦੋਸਤ ਬੜਾ ਪਿਆਰਾ ਸੰਖੇਪ ਦੇ ਵਿੱਚ ਸਾਨੂੰ ਸਾਰੀ ਮਿਊਜ਼ੀਅਮ ਬਾਰੇ ਦੱਸ ਰਹੇ ਨੇ। ਤੁਸੀਂ ਵੀ ਵਿਸਤਾਰ ਦੇ ਨਾਲ ਇੱਕ ਇੱਕ ਪੁਆਇੰਟ ਨੂੰ ਬੜੇ ਅੱਛੇ ਤਰੀਕੇ ਨਾਲ ਸਮਝਾਇਆ ਹੈ। ਵਿਨੋਦ ਸਿੰਧੂ ਜੀ ਨੇ ਤਾਂ ਆਂਖੋ ਦੇਖਾ ਹਾਲ ਹੀ ਬਿਆਨ ਕਰ ਦਿੱਤਾ ਮੈਡਮ ਜੀ। ਮੈਡਮ ਜੀ, ਮੈਂ ਤਾਂ ਕਿਤੇ ਗਈ ਨੀ ਹੈਗੀ ਬਿਲਕੁਲ ਵੀ ਮਿਊਜ਼ੀਅਮ ਵਗੈਰਾ ਦੇ ਵਿੱਚ, ਕਿਉਂਕਿ ਜ਼ਿੰਮੇਵਾਰੀਆਂ ਦੇ ਬੋਝ ਦੇ ਵਿੱਚੋਂ ਮੈਂ ਹਜੇ ਹੁਣੀ ਹੁਣੀ ਫ੍ਰੀ ਹੋ ਕੇ ਰੇਡੀਓ ਨਾਲ ਅਟੈਂਡੈਂਸ ਲਗਾਉਣੀ ਸ਼ੁਰੂ ਕੀਤੀ ਹੈ ਮੈਡਮ ਜੀ। ਤੇ ਮੈਂ ਸਾਰਿਆਂ ਨੂੰ ਨਾਸ਼ਤਾ ਦਿੰਦੇ ਦਿੰਦੇ ਪੂਰਾ ਆਪਣੇ ਮਨ ਨੂੰ ਮਿਊਜ਼ੀਅਮ ਦੇ ਵਿੱਚ ਲੈ ਕੇ ਗਈ ਹੋਈ ਸੀ, ਨਾਲ ਰੇਡੀਓ ਨਾਲ ਜੁੜ ਕੇ। ਮੈਡਮ ਜੀ, ਤੁਸੀਂ ਬੜਾ ਵਧੀਆ ਸਾਰਾ ਕੁਛ ਸਮਝਾਉਂਦੇ ਹੋ ਮੈਡਮ ਜੀ। ਤੇ ਮੈਂ ਅੱਜ ਇੱਕ ਅਖਾਣ ਪਾਉਂਦੀ ਹਾਂ, ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ, ਇਹਦਾ ਇੱਕ ਆਂਸਰ ਦੇਈਓ। ਇੱਕ ਪੈਸਾ ਖੋਟਾ ਆਪਣਾ ਤੇ ਬਾਣੀਆਂ ਨੂੰ ਦੋਸ਼ ਮੈਡਮ ਜੀ। ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ
0: ਜੀ। ਜਿੱਦਾਂ ਕਿ ਸਾਡੇ ਦੋਸਤ ਨੇ ਸਾਨੂੰ ਮੈਸੇਜ ਕਰ ਰਹੇ ਨੇ, ਇੱਕ ਹੋਰ ਜਿਹੜਾ ਆਡੀਓ ਮੈਸੇਜ ਸਾਨੂੰ ਆਇਆ ਹੈ ਉਹ ਵੀ ਸੁਣਦੇ ਨੇ, ਕੀ ਕਹਿਣਾ ਚਾਹ ਰਹੇ ਨੇ ਉਹ। ਨਾਲ ਹੀ ਜਿੱਦਾਂ ਕਿ ਕਿਰਨ ਜੀ ਨੇ ਦੱਸਿਆ ਹੈ ਕਿ ਉਹ ਨਹੀਂ ਜਾ ਪਾਏ, ਅਤੇ ਕਈ ਸਾਡੇ ਦੋਸਤ ਨੇ ਸ਼ਾਇਦ ਉਹ ਆਪਣੇ ਕੰਮਾਂ ਕਾਰਾਂ ਕਰਕੇ ਨਹੀਂ ਜਾ ਪਾ ਰਹੇ ਨੇ, ਲੇਕਿਨ ਥੋੜ੍ਹਾ ਜਿਹਾ ਟਾਈਮ ਕੱਢ ਕੇ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਹੈ ਆਪਣੀ ਫੈਮਿਲੀ ਦੇ ਨਾਲ ਖਾਸ ਕਰ। ਅਤੇ ਮਿਊਜ਼ੀਅਮ ਦਾ ਜਿਹੜਾ ਅੱਖਾਂ ਦੇਖੀ ਬਿਆਨ ਜਿਹੜਾ ਉਹ ਤੁਸੀਂ ਸਾਨੂੰ ਕਰ ਸਕਦੇ ਹੋ, ਕਿਉਂਕਿ ਸਾਡੇ ਪ੍ਰੋਗਰਾਮ ਤੁਹਾਡੇ ਲਈ ਨੇ।
3: ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਇਸ ਸਿੱਖੀ ਨਾਲ ਦੀਆ ਹੋਰ ਨਾ ਕਿਧਰ ਹੀ ਮਿਲਣ ਮਸਾਲਾ, ਨੀਆਂ ਵਿੱਚ ਖੜਕੇ ਤੇ ਤਨ ਮਨ ਅਰਪਣ ਕਰ ਤਾ ਲਾਲਾ, ਪਰਿਵਾਰ ਵਾਰ ਕੇ ਤੇ ਗੋਬਿੰਦ ਸਿੰਘ ਕਰ ਗਿਆ ਕੈਮ ਨਿਸ਼ਾਨੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ। ਭਾਈ ਮਤੀ ਦਾਸ ਨੂੰ ਸੀ ਆਰੇ ਨਾਲ ਚੀਰਤਾ ਸਾਰਾ, ਜਦ ਧਰਮੋ ਡੋਲਿਆ ਨਾ ਸਿਦਕੀ ਸਿੰਘ ਗੁਰੂ ਦਾ ਪਿਆਰਾ, ਸਿੰਘ ਦਾ ਧਰਮ ਵੇਖ ਕੇ ਤੇ ਹੋਈ ਸਭ ਨੂੰ ਬਹੁਤ ਹੈਰਾਨੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਤਨ ਤਨ ਸਿੰਘ ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ। ਉਹ ਸਿਦਕੀ ਸਿੰਘਣੀਆਂ ਕਲਾ ਵਿੱਚ ਹਾਰ ਪੁੱਤਾਂ ਦੇ ਪੁਆਏ, ਜਦ ਧਰਮੋ ਡੋਲੀਆਂ ਨਾ ਜਾਲ ਮਡਾਡਾ ਸੀ ਘਬਰਾਏ, ਮਨ ਭਾਣਾ ਸਤਿਗੁਰ ਦਾ ਧਰਮ ਤੋਂ ਵਾਰ ਗਈਆਂ ਜਿੰਦਗਾਨੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ। ਸਵੇਕ ਸਿੰਘ ਸਭਾ ਸਿੰਘ ਨੇ ਚਰਖੜੀ ਚੜ੍ਹ ਕੇ ਲਏ ਹਲਾਰੇ, ਤੂੰਬਾ ਤੂੰਬਾ ਹੋ ਗਏ ਸੀ ਜਿਹੀ ਚੋ ਚੱਲ ਪਏ ਖੂਨ ਫੁਹਾਰੇ, ਊਰਮ ਸਿੰਘ ਬਹਾਦਰ ਨੇ ਵੈਰੀ

0: ਕਰਾ ਤੀ ਨਾਨੀ ਤਨ ਤਨ ਗੁਰ ਸਿੱਖੀ ਐ ਤਨ ਤਨ ਸਿੰਘਾਂ ਦੀ ਕੁਰਬਾਨੀ ਜਦੋਂ ਦੇਸ਼ ਤੇ ਕੌਮ ਤੇ ਪਵੇ ਵਿਪਤਾ ਤੇ ਸੂਰਮਾ ਨਿੱਤਰੇ ਮੈਦਾਨ ਵਿੱਚ ਕੋਈ ਕੋਈ ਫੋਕੀਆਂ ਫੜਾ ਤੈ ਮਾਰਦੀ ਸਭ ਦੁਨੀਆ ਤੇ ਪੰਡ ਸੀਸ ਤੇ ਕਿਸੇ ਦੀ ਧਰੇ ਕੋਈ ਕੋਈ ਪੰਜਵੇਂ ਗੁਰੂ ਅਰਜਨ ਨੇ ਤੱਤੀ ਲੋ ਤੇ ਚੌਂਕੜਾ ਲਾਇਆ ਭਾਈ ਮਣੀ ਸਿੰਘ ਨੇ ਸੀ ਆਪਣਾ ਬੰਦ ਬੰਦ ਕਟਵਾਇਆ ਗਿਲਦ ਕਰਮ ਲਿਖ ਸਕਦੀ ਇੱਕ ਨੀ ਦਰਦਾਂ ਭਰੀ ਕਹਾਣੀ ਤਨ ਤਨ ਗੁਰ ਸਿੱਖੀ ਹੈ ਤਨ ਤਨ ਸਿੰਘਾਂ ਦੀ ਕੁਰਬਾਨੀ ਸਵੇਗ ਸਿੰਘ ਸਭਾ ਸਿੰਘ ਨੇ ਚਰਖੜੀ ਚੜ ਕੇ ਲਏ ਹਲਾਰੇ ਤੂੰਬਾ ਤੂੰਬਾ ਹੋ ਗਏ ਸੀ ਦੇਹੀ ਚੋ ਚੱਲ ਫੇ ਖੂਨ ਫੁਹਾਰੇ ਊਧਮ ਸਿੰਘ ਬਹਾਦਰ ਨੇ ਵੈਰੀ ਨੂੰ ਯਾਦ ਕਰਾਤੀ ਨਾਨੀ ਤਨ ਤਨ ਗੁਰ ਸਿੱਖੀ ਹੈ ਤਨ ਤਨ ਸਿੰਘਾਂ ਦੀ ਕੁਰਬਾਨੀ ਪੰਜਵੇਂ ਗੁਰੂ ਅਰਜਨ ਨੇ ਤੱਤੀ ਲੋ ਤੇ ਪੰਜਵੇਂ ਗੁਰੂ ਅਰਜਨ ਨੇ ਤੱਤੀ ਲੋ ਤੇ ਚੌਂਕੜਾ ਲਾਇਆ ਭਾਈ ਮਣੀ ਸਿੰਘ ਨੇ ਸੀ ਆਪਣਾ ਬੰਦ ਬੰਦ ਕਟਵਾਇਆ ਗਿਲਦ ਕਲਮ ਨੀ ਲਿਖ ਸਕਦੀ ਇੱਕ ਨੀ ਦਰਦਾਂ ਭਰੀ ਕਹਾਣੀ ਤਨ ਤਨ ਗੁਰ ਸਿੱਖੀ ਹੈ ਤਨ ਤਨ ਸਿੰਘਾਂ ਦੀ ਕੁਰਬਾਨੀ ਤਨ ਤਨ ਗੁਰ ਸਿੱਖੀ ਹੈ ਤਨ ਤਨ ਸਿੰਘਾਂ ਦੀ ਕੁਰਬਾਨੀ ਇਹ ਮਹਾਨ ਜੋੜੇ ਮਹਾਨ ਮਹਾਂਪੁਰਖ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਜਿੰਦੂ ਦੇ ਮਾਲੀ ਜਿਨ ਮਾਲਕ ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਜੇਠ ਦੇ ਮਹੀਨੇ ਵਿੱਚ ਕਹਿਰ ਦੀ ਗਰਮੀ ਅਤੇ ਤੱਤੀਆਂ ਲੋਹਾਂ 'ਤੇ ਬੈਠ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਦੇ ਦਿਨ ਮਨਾਏ ਜਾਂਦੇ ਹੈ ਧੰਨਵਾਦ ਹੈ ਸਾਰੇ ਰੈਨਬੋ ਚੈਨਲ ਮੁਲਾਜ਼ਮਾਂ ਦਾ ਅਤੇ ਸਾਰੇ ਸਰੋਤਿਆਂ ਦਾ ਸਾਡੇ ਵੱਲੋਂ ਇਹ ਸੁਖਦੇਵ ਸਿੰਘ ਗਿੱਲ ਤਾਰ ਬਾਬੂ ਜਿਨ੍ਹਾਂ ਦੀ ਕਵਿਤਾ ਰਿਕਾਰਡ ਹੋਈ ਹੈ ਜੀ ਇਹਦੇ ਨਾਲ ਹੀ ਨਮਸਕਾਰ ਹੈ ਸਾਰਿਆਂ ਦਾ ਧੰਨਵਾਦ ਹੈ ਜੀ
1: ਜੀ ਬਹੁਤ ਸਹੀ ਜਿੱਦਾਂ ਕਿ ਸੁਖਦੇਵ ਜੀ ਨੇ ਜਿਵੇਂ ਦੱਸਿਆ ਕਿ ਸਾਡੇ ਗੁਰੂਆਂ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਤੋਂ ਪਹਿਲਾਂ ਜਿੰਨੇ ਵੀ ਆਏ ਨੇ ਸਾਰਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਸਾਡੇ ਲਈ ਕਿ ਅਸੀਂ ਆਜ਼ਾਦ ਸੋਚ ਦੇ ਨਾਲ ਆਜ਼ਾਦ ਦੇਸ਼ ਦੇ ਵਿੱਚ ਰਹਿ ਸਕੀਏ ਅਤੇ ਇਸ ਕਰਕੇ ਉਹਨਾਂ ਦੀ ਆਜ਼ਾਦੀ ਨੂੰ ਜ਼ਾਇਆ ਨਾ ਕਰੀਏ ਅਤੇ ਆਪਸ ਦੇ ਵਿੱਚ ਪਿਆਰ ਦੇ ਨਾਲ ਮਿਲ ਜੁਲ ਕੇ ਜਿਹੜਾ ਹਰ ਇੱਕ ਜਿਹੜਾ ਧਰਮ ਹੈ ਸਾਨੂੰ ਇਹੀ ਸਿਖਾਉਂਦਾ ਹੈ ਕਿ ਪਿਆਰ ਦੇ ਨਾਲ ਮਿਲ ਜੁਲ ਕੇ ਅਸੀਂ ਇਕੱਠੇ ਰਹਿ ਸਕੀਏ ਅਤੇ ਨਾਲ ਹੀ ਇਸ ਦੇ ਸਾਨੂੰ ਹੋਰ ਵੀ ਮੈਸੇਜ ਆਏ ਨੇ ਲਿਖਦੇ ਨੇ ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਂ ਸਰੋਜ ਕੁਮਾਰੀ ਨਵਾਂ ਸ਼ਹਿਰ ਤੋਂ ਹਾਂ ਰੇਡੀਓ ਬਚਪਨ ਤੋਂ ਸੁਣਦੇ ਆਉਂਦੇ ਲਗਭਗ ਸਾਨੂੰ 45 ਸਾਲ ਹੋ ਗਏ ਨੇ ਰੇਡੀਓ ਨੂੰ ਸੁਣਦੇ ਹੋਏ ਬਹੁਤ ਕੁਛ ਸਿੱਖਿਆ ਇਸ ਤੋਂ ਅਤੇ ਪਹਿਲਾਂ ਅਸੀਂ ਫੋਨ ਵੀ ਕਰਦੇ ਸੀ ਅਤੇ ਖੜਕੜ ਗੱਲਾਂ ਬਹੁਤ ਵਾਰ ਜਾਂਦੇ ਸੀ ਬਹੁਤ ਸਹੀ ਹੈ ਬਹੁਤ ਵਾਰ ਤੁਸੀਂ ਗਏ ਹੋ ਅਤੇ ਇਹੀ ਜਿਹੜਾ ਮੈਸੇਜ ਹੈ ਜੇ ਤੁਸੀਂ ਸਾਨੂੰ ਰਿਕਾਰਡ ਕਰਕੇ ਦੱਸ ਦਿੰਦੇ ਅਤੇ ਫਿਰ ਤੁਹਾਡੀ ਆਵਾਜ਼ ਦੇ ਵਿੱਚ ਸਾਡੇ ਹੋਰ ਲਿਸਨਰ ਵੀ ਸੁਣ ਲੈਂਦੇ ਚਲੋ ਬਹੁਤ ਸਹੀ ਹੈ ਕਿ ਤੁਸੀਂ ਮੈਸੇਜ ਕੀਤਾ ਹੈ ਅੱਗੇ ਦੇਖਦੇ ਨੇ ਸਾਡੇ ਹੋਰ ਕਿਹੜੇ ਦੋਸਤ ਦਾ ਮੈਸੇਜ ਹੈ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰਦਾ ਆਰਜੇ ਧੀ ਨੂੰ ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੇ ਗਰਮੀ ਤਾਂ ਸੱਤੂ ਪੀ ਲਓ ਖੀਰ ਪੂੜੇ ਜੇ ਪੈਂਦੀਆਂ ਕਣੀਆਂ ਸਾਗ ਸਰੋਂ ਦਾ ਅਤੇ ਸੇਵੀਆਂ ਤੋਕਣ ਮੱਝਦੇ ਦੁੱਧ ਵਿੱਚ ਬਣੀਆਂ ਹਰੇ ਪੁਦੀਨੇ ਵਾਲੀ ਚਟਨੀ ਜੋ ਖਾਵੇ ਦੋ ਖਾਵੇ ਸੋ ਜਾਣੇ ਬਿਲਕੁਲ ਸਹੀ ਅੱਗੇ ਦੇਖਦੇ ਹਾਂ ਇੱਕ ਵੀਡੀਓ ਮੈਸੇਜ ਮੈਨੂੰ ਲੱਗਦਾ ਚਲੋ ਦੇਖਦੇ ਹਾਂ ਕੌਣ ਨੇ ਅਤੇ ਸਾਨੂੰ ਇਸ ਮੈਸੇਜ ਦੇ ਵਿੱਚ ਕੀ ਕਹਿਣਾ ਚਾਹੁੰਦੇ ਨੇ ਵੈਸੇ ਤੁਸੀਂ ਮਿਊਜ਼ੀਅਮ ਬਾਰੇ ਵੀ ਸਾਨੂੰ ਦੱਸਦੇ ਰਹੋ ਇਸ ਦੇ ਬਾਰੇ ਵੀ ਅੱਜ ਦਾ ਖਾਸ ਚਰਚਾ ਦਾ ਵਿਸ਼ੇ ਤਾਂ ਮਿਊਜ਼ੀਅਮ ਹੀ ਹੈ
2: ਸਾਰੇ ਭੈਣ ਭਰਾਵਾਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਚੋਲਾ ਸਾਹਿਬ ਤੋਂ ਬੋਲਦਾ ਪਿਆ ਪਵਨ ਕੁਮਾਰ ਬੋਲਦਾ ਪਿਆ ਗੁਰੂ ਅਰਜਨ ਦੇਵ ਦੀ ਨਗਰੀ ਚ ਬੋਲਦਾ ਪਿਆ ਹਾਂ
1: ਜੀ
2: ਅੱਜ ਭੈਣ ਮੇਰੀ ਤੁਸੀਂ ਪਹਿਲਾਂ ਤੈਨੂੰ ਸਤਿ ਸ਼੍ਰੀ ਅਕਾਲ ਭੈਣ ਮੇਰੀ ਨੂੰ
1: ਸਤਿ ਸ਼੍ਰੀ ਅਕਾਲ
2: ਤੁਸੀਂ ਕਿਹਾ ਵੀ ਘੁੰਮਣ ਫਿਰਨ ਦੇ ਵਿੱਚ ਚਲੋ ਮੈਂ ਜਿੰਨਾ ਚਿਰ ਗੱਡੀ ਚਲਾਈ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਆਇਆ ਜਿੰਨੇ ਗੁਰਦੁਆਰੇ ਮਸ਼ਹੂਰ ਜਿੱਥੇ ਜਿੱਥੇ ਯਾਤਰਾ ਲੋਕ ਕਰਨ ਜਾਂਦੇ ਸੀ ਇੱਛਾ ਸੀ ਜਿੱਥੇ ਮੱਥਾ ਟੇਕਣ ਦੀ ਅਤੇ ਮੈਂ ਇਹਨੂੰ ਲੈ ਕੇ ਜਾਂਦੇ ਸੀ ਗੱਡੀ ਟੋਟਲ ਪੰਜਾਬ ਦੇ ਵਿੱਚ ਸਾਰੇ ਗੁਰਦੁਆਰੇ ਘੁੰਮੇ ਆ ਅਤੇ ਸੈਣੀ ਵਾਲੇ ਬਾਰਡਰ 'ਤੇ ਇੱਧਰ ਵੀ ਹਿਮਾਚਲ ਸਾਰਾ ਘੁੰਮਿਆ ਫਿਰ ਸ਼੍ਰੀਨਗਰ ਗਏ ਸ਼੍ਰੀਨਗਰ ਸਵਾਰੀ ਜਿਹੜੀ ਉਹ ਤਾਂ ਚਲੇ ਗਈ ਚਲੋ ਮੱਥਾ ਟੇਕਣ ਅਤੇ ਮੈਨੂੰ ਹੋਟਲ ਦੇ ਕਮਰਾ ਦੇ ਕੇ ਲੈ ਕੇ ਅਤੇ ਮੈਂ ਸ਼੍ਰੀਨਗਰ ਮੁੜ ਕੇ ਪਹਿਲਾਂ ਤਾਂ ਪਹਿਲਗਾਮ ਸਾਰਾ ਵੇਖਿਆ ਰੀਜਾਂ ਫਿਰ ਜਾ ਕੇ ਉੱਥੇ ਆਪਣੇ ਸ਼੍ਰੀਨਗਰ ਦੂਜੇ

0: ਝੀਲ ਉੱਥੇ ਝੀਲ ਦੇ ਵਿੱਚ ਬੇੜੀ 'ਚ ਮੈਂ ਜਦੋਂ ਹੂਟਾ ਲਿਆ ਬੜਾ ਨਜ਼ਾਰਾ ਆਇਆ। ਬੇੜੀਆਂ ਦੇ ਵਿੱਚ ਉਹਨਾਂ ਨੇ ਸਵਰਗ ਹੀ ਬਣਾਇਆ ਸੀ। ਤੁਸੀਂ ਭਾਵੇਂ ਬੇੜੀ ਦੇ ਵਿੱਚ ਹੋਟਲ ਬਣਾਏ ਵਿੱਚ 2 ਦਿਨ ਰਹੋ 4 ਦਿਨ ਰਹੋ, ਤੁਹਾਨੂੰ ਰਾਸ਼ਨ ਪਾਣੀ ਰੋਟੀ ਪਾਣੀ ਹਰ ਇੱਕ ਚੀਜ਼ ਉਹਦੇ ਵਿੱਚ ਮਿਲੂਗੀ। ਏਸੀ ਲੱਗੇ ਮਿਲਣਗੇ ਅਤੇ ਨਜ਼ਾਰੇ ਕੁਝ ਹੋਰ ਸ਼੍ਰੀਨਗਰ ਦੇ ਤੇ। ਬਾਕੀ ਆਪਣੇ ਪੰਜਾਬ ਦੇ ਨਾਲ ਦੇ ਵੀ ਕੋਈ ਰੀਸ ਨਹੀਂ, ਪੰਜਾਬ ਵੀ ਆਪਣਾ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਆ। ਇੱਥੇ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਦੇ, ਗੁਰੂ ਅਰਜਨ ਦੇਵ ਜੀ ਦੇ, ਸਾਰੇ ਦਸਵੀਂ ਪਾਤਸ਼ਾਹ ਜੀ ਦੇ ਗੁਰਦੁਆਰੇ ਆ। ਬਹੁਤ ਵਧੀਆ ਵੇਖਣ ਵਾਲੀ ਜਗ੍ਹਾ ਵਾ ਸਾਰੀ। ਅਤੇ ਚਲੋ ਜਿੰਨਾ ਚਿਰ ਡਰਾਈਵਰੀ ਕੀਤੀ ਸਾਰੇ ਘੁੰਮ ਆਏ ਹਾਂ। ਹੁਣ ਦੁਕਾਨ 'ਚ ਬਹਿ ਗਏ, ਦੁਕਾਨ 'ਤੇ ਹੁਣ ਦੁਕਾਨ ਕਰਦੇ ਹਾਂ। ਹੁਣ ਤਾਂ ਨਹੀਂ ਜਾਇਆ ਜਾਂਦਾ ਕਿਤੇ ਵੀ, ਹੁਣ ਸਵੇਰੇ ਦੁਕਾਨ ਘਰੋਂ ਦੁਕਾਨ 'ਤੇ ਦੁਕਾਨ ਤੋਂ ਘਰ, ਬਸ ਇੰਨਾ ਕੀ ਆ। ਬੱਚੇ ਕਹਿੰਦੇ ਪਾਪਾ ਜੀ ਤੁਸੀਂ ਜਾਓ ਘੁੰਮ ਫਿਰਿਓ, ਮੰਮੀ ਨੂੰ ਵੀ ਲੈ ਜਾਓ ਨਾਲ, ਨਾਲ ਨੂੰਹ ਰਾਣੀ ਨੂੰ ਵੀ ਲੈ ਜਾਓ, ਗੱਡੀ ਆ ਕੋਲ, ਗੱਡੀ 'ਤੇ ਜਾਓ ਘੁੰਮ ਫਿਰ ਕੇ ਆਓ। ਅਤੇ ਮੈਂ ਕਹਿ ਦਿੰਦਾ ਨਹੀਂ ਪੁੱਤ, ਹੁਣ ਨਹੀਂ ਜਾਇਆ ਜਾਂਦਾ, ਹੁਣ ਆਪਣੇ ਕੰਮ ਦੇ ਵਿੱਚ ਕੰਮ ਰੱਖੀਦਾ। ਹੋਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
1: ਜੀ। ਸਹੀ ਹੈ। ਅਤੇ ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਹੁਣ ਕੰਮ ਦੇ ਵਿੱਚ ਬਿਜ਼ੀ ਹੋ ਗਈ ਹੈ, ਪਹਿਲਾਂ ਘੁੰਮਣ ਦੇ ਵਿੱਚ ਜਾਂਦੇ ਸੀਗੇ। ਜੋ ਵੀ ਇਹਨਾਂ ਨੇ ਦੇਖਿਆ ਉਸਦਾ ਹਾਲ ਤਾਂ ਇਹਨਾਂ ਨੇ ਬਿਆਨ ਕੀਤਾ ਹੀ ਹੈ। ਦੇਖੋ ਅਗਲਾ ਮੈਸੇਜ ਦੇਖਦੇ ਹਾਂ, ਆਡੀਓ ਸਾਨੂੰ ਕਿਹਨਾਂ ਦਾ ਮੈਸੇਜ ਆਇਆ ਹੈ ਅਤੇ ਕੀ ਕਹਿਣਾ ਚਾਹੁੰਦੇ ਨੇ ਸਾਨੂੰ। ਮਿਊਜ਼ੀਅਮ ਬਾਰੇ ਆਪਣਾ ਐਕਸਪੀਰੀਅੰਸ ਸਾਨੂੰ ਦੱਸਣਗੇ ਜਾਂ ਫਿਰ ਆਪਣੀ ਕੋਈ ਅਲੱਗ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਨੇ।
2: ਗੁੱਡ ਮਾਰਨਿੰਗ ਜੀ ਦਿਲੈਬ, ਗੁੱਡ ਮਾਰਨਿੰਗ ਜੀ ਦਿਲੈਬ ਨਾਲ ਪੰਜਾਬੀ 'ਚ ਮੈਂ ਵੀ ਆਪਣਾ ਪਾਰਟੀਸਪੇਟ ਕਰਨਾ ਚਾਹੁੰਦਾ। ਮੈਂ ਕਿਹਾ ਮੇਰਾ ਪੈਗਾਮ ਵੀ ਸੁਣਾ ਦਿਓ, ਬਹੁਤ ਅੱਛਾ ਪ੍ਰੋਗਰਾਮ ਹੈਗਾ ਅਤੇ ਮੈਡਮ ਜੀ ਤੁਸੀਂ ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ। ਮੈਂ ਵਿਦੇਸ਼ 'ਚ ਬੋਲਣਾ ਪਿਆ, ਮੁਹੰਮਦ ਮੇਰਾ ਨਾਂ ਹੈ, ਅਤੇ ਮੈਂ ਕਿਹਾ ਮੈਂ ਜ਼ਰੂਰ ਇਹਦੇ 'ਚ ਪਾਰਟੀਸਪੇਟ ਕਰਾਂ। ਸੁਬਹਾ ਸੁਬਹਾ ਬੜਾ ਐਨਰਜੈਟਿਕ ਅਕਸਰ ਸੁਣਨ 'ਚ ਮਿਲਦਾ ਜਦੋਂ ਗੱਡੀ 'ਚ ਜਾ ਰਹੇ ਹੁੰਦੇ ਹਾਂ ਅਸੀਂ ਆਫਿਸ ਆਪਣੇ, ਅਤੇ ਤੁਹਾਡੀ ਆਵਾਜ਼ ਅਤੇ ਤੁਹਾਡਾ ਸਟਾਈਲ ਬਹੁਤ ਜ਼ਬਰਦਸਤ ਹੈਗਾ ਅਤੇ ਬੜੀ ਇਨਫੋਰਮੇਟਿਵ ਗੱਲਾਂ ਵੀ ਮਿਲਦੀਆਂ ਨੇ ਅਤੇ ਬੰਦੇ ਨੂੰ ਜ਼ਰਾ ਐਨਰਜੀ ਮਿਲਦੀ ਹੈ ਸਾਰਾ ਦਿਨ ਕਿਸ ਤਰ੍ਹਾਂ ਕੰਮ ਕਰਨਾ ਹੈ। ਅਤੇ ਤੁਹਾਨੂੰ ਮੈਂ ਗੁੱਡ ਲੱਕ ਕਹਿਣਾ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ।
1: ਧੰਨਵਾਦ ਕਿ ਤੁਸੀਂ ਸਾਨੂੰ ਸੁਣਦੇ ਹੋ ਅਤੇ ਸਾਡੀਆਂ ਜਿਹੜੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹੋ। ਆਪਸ ਦੇ ਵਿੱਚ ਇੱਕ ਦੂਜੇ ਨਾਲ ਤੁਹਾਡਾ ਜੁੜਨ ਦਾ ਇੱਕ ਸਟੇਜ ਬਣ ਜਾਂਦਾ ਹੈ ਸਾਡਾ ਜਿਹੜਾ ਆਕਾਸ਼ਵਾਣੀ ਰੇਡੀਓ ਹੈ। ਅਤੇ ਦੇਖਦੇ ਹਾਂ ਸਾਨੂੰ ਹੋਰ ਸਾਡੇ ਕਿਹੜੇ ਦੋਸਤਾਂ ਨੇ ਮੈਸੇਜ ਕੀਤਾ ਹੈ। ਸਾਨੂੰ ਮੈਸੇਜ ਆਇਆ ਹੈ ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਆਇਆ ਅਤੇ ਇਸ ਦੇ ਵਿੱਚ ਲਿਖਿਆ ਹੈ, ਮੈਂ ਮੰਗਦਾ ਰਿਹਾ ਪਾਣੀ ਉਹ ਤੇਲ ਪਾਉਂਦੇ ਰਹੇ, ਮੈਂ ਚਾਹੁੰਦਾ ਸੀ ਤਾਜ਼ੀ ਹਵਾ ਉਹ ਧੂੜੀਆਂ ਲਾਉਂਦੇ ਰਹੇ, ਮੇਰੇ ਪੱਤੇ ਪੱਤੇ ਤੱਕ ਦਾ ਕਰਤਾ ਤੁਸੀਂ ਵਿਨਾਸ਼ ਵੀ ਲੋਕੋ, ਤੁਹਾਨੂੰ ਕਿੱਥੋਂ ਲੈ ਕੇ ਮੈਂ ਆਇਆ, ਤੁਹਾਡਾ ਅੰਧ ਵਿਸ਼ਵਾਸ ਵੀ ਲੋਕੋ। ਕਈ ਚੀਜ਼ਾਂ ਸਾਨੂੰ ਇਹੋ ਜਿਹੀ ਹੁੰਦੀਆਂ ਕਿ ਆਪਾਂ ਆਪਣੀ ਅੱਖੀ ਚੀਜ਼ ਵੇਖ ਕੇ ਵੀ ਨਕਾਰ ਦਿੰਦੇ ਹਾਂ, ਜਿਹੜੀਆਂ ਚੀਜ਼ਾਂ ਨੂੰ ਕਈ ਵਾਰ ਆਪਾਂ ਬਿਲੀਵ ਨਹੀਂ ਕਰਦੇ ਫਿਰ ਵੀ ਆਪਾਂ ਉਹਨਾਂ ਚੀਜ਼ਾਂ 'ਤੇ ਬਿਲੀਵ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਜਿਹੜੇ ਇਨਸਾਨੀਅਤ ਦਾ ਜਿਹੜਾ ਇੱਕ ਰਿਸ਼ਤਾ ਹੈ ਉਸਨੂੰ ਅਪਣਾਉਣਾ ਸਾਨੂੰ ਚਾਹੀਦਾ ਹੈ। ਅਤੇ ਅੱਗੇ ਸਾਨੂੰ ਇੱਕ ਹੋਰ ਮੈਸੇਜ ਆਇਆ ਹੈ, ਲਿਖਦੇ ਨੇ ਗੁੱਡ ਮਾਰਨਿੰਗ, ਨੇਮ ਹੈ ਇਹਨਾਂ ਦਾ ਸੁਨੀਲ ਕੁਮਾਰ, ਜੰਮੂ ਕਸ਼ਮੀਰ ਡਿਸਟ੍ਰਿਕਟ ਸਾਂਬਾ ਤੋਂ। ਅਤੇ ਇਸ ਮੈਸੇਜ ਦੇ ਵਿੱਚ ਇਹ ਲਿਖਣਾ ਚਾਹੁੰਦੇ ਕਿ ਜ਼ਿੰਦਗੀ ਤਦ ਬਿਹਤਰ ਹੁੰਦੀ ਹੈ ਜਦੋਂ ਅਸੀਂ ਖੁਸ਼ ਹੁੰਦੇ ਹਾਂ, ਲੇਕਿਨ ਯਕੀਨ ਮੰਨਣਾ ਚਾਹੀਦਾ ਹੈ ਜ਼ਿੰਦਗੀ ਉਦੋਂ ਬਿਹਤਰ ਹੋ ਜਾਂਦੀ ਹੈ ਜਦੋਂ ਸਾਡੀ ਵਜ੍ਹਾ ਤੋਂ ਜਾਂ ਸਾਡੇ ਮਤਲਬ ਕਰਕੇ ਕੋਈ ਹੋਰ ਖੁਸ਼ ਹੋ ਜਾਂਦਾ ਹੈ। ਅਤੇ ਇਸ ਕਰਕੇ ਅਸੀਂ ਆਪਣੇ ਆਪ 'ਤੇ ਖੁਸ਼ ਰਹੀਏ, ਹਰ ਇੱਕ ਸਿਚੁਏਸ਼ਨ ਦੇ ਵਿੱਚ ਅਸੀਂ ਆਪਣੇ ਆਲੇ ਦੁਆਲੇ ਨੂੰ ਵੀ ਖੁਸ਼ ਰੱਖੀਏ, ਕਿਉਂਕਿ ਸਾਡੇ 'ਤੇ ਵੀ ਕਈ ਚੀਜ਼ ਸਰਾਊਂਡਿੰਗ ਡਿਪੈਂਡ ਕਰਦੀ ਆ। ਮੰਨ ਲਓ ਕਿ ਅੱਜ ਅਸੀਂ ਖੁਸ਼ ਨਹੀਂ ਹਾਂ, ਅੱਜ ਅਸੀਂ ਉਦਾਸ ਹਾਂ, ਅਤੇ ਸਾਡੇ ਆਲੇ ਦੁਆਲੇ ਜਿੰਨੇ ਵੀ ਲੋਕ ਸਾਨੂੰ ਮਿਲ ਰਹੇ ਨੇ ਉਹ ਵੀ ਸਾਨੂੰ ਪੁੱਛਦੇ ਨੇ, ਅਤੇ ਉਹਨਾਂ ਨੂੰ ਵੀ ਇਹ ਇੱਕ ਚੀਜ਼ ਫੀਲ ਹੁੰਦੀ ਹੈ। ਅਤੇ ਜਿਹੜੀ ਆ ਜਦੋਂ ਆਪਾਂ ਉਦਾਸ ਹੁੰਦੇ ਹਾਂ ਨਾ, ਤਾਂ ਸਾਡੀ ਬੋਡੀ ਤੋਂ ਇੱਕ ਨੈਗੇਟਿਵ ਐਨਰਜੀ ਜਿਹੜੀ ਉਹ ਜਨਰੇਟ ਹੁੰਦੀ ਹੈ, ਅਤੇ ਆਲੇ ਦੁਆਲੇ ਵਿੱਚ ਜਿੰਨੇ ਵੀ ਸਾਨੂੰ ਮਿਲਣਗੇ, ਮੰਨ ਲਓ ਕਿ ਜੇ ਜਿਹੜਾ ਖੁਦ ਇਨਸਾਨ ਜਿਹੜਾ ਹੈ ਉਦਾਸ ਰਹਿੰਦਾ, ਹੁਣ ਉਹ ਤੁਹਾਨੂੰ ਆ ਕੇ ਮਿਲਿਆ, ਤੁਸੀਂ ਵੀ ਉਦਾਸ ਹੋ, ਉਹ ਵੀ ਉਦਾਸ ਹੈ, ਅਤੇ ਨੈਗੇਟਿਵ ਐਨਰਜੀ ਡਬਲ ਹੋ ਗਈ ਹੈ। ਜੇ ਤੁਹਾਨੂੰ ਕੋਈ ਇਨਸਾਨ ਪੋਜ਼ੀਟਿਵ ਮਿਲਦਾ ਹੈ ਅਤੇ ਨੈਗੇਟਿਵ ਪੋਜ਼ੀਟਿਵ, ਵੈਸੇ ਤਾਂ ਮੈਥ ਦਾ ਹੈ ਕਿ ਨੈਗੇਟਿਵ ਪੋਜ਼ੀਟਿਵ ਆਪਸ ਦੇ ਵਿੱਚ ਕਨੈਕਟ ਕੀਤਾ ਜਾਏ ਤਾਂ ਨੈਗੇਟਿਵ ਹੀ ਆਉਂਦਾ, ਪਰ ਇੱਥੇ ਜਾ ਕੇ ਜੇ ਤੁਹਾਡੇ ਨਾਲ ਕੋਈ ਪੋਜ਼ੀਟਿਵ ਪਰਸਨ ਮਿਲ ਜਾਂਦਾ ਹੈ ਤਾਂ ਇੱਥੇ ਪੋਜ਼ੀਟਿਵ ਵਾਈਬ ਹੋ ਜਾਂਦੀ ਹੈ। ਇਸ ਕਰਕੇ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ। ਅਤੇ ਕੋਈ ਵੀ ਇਹੋ ਜਿਹੀ ਸਿਚੁਏਸ਼ਨ ਹੁੰਦੀ ਜਿਹਨੂੰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਹੁੰਦੀ, ਉਹਨਾਂ ਨੂੰ ਉਸ ਪਲਾਂ ਦੇ ਵਿੱਚ ਯਾਦ ਕਰਦੇ ਰਹਿਣਾ ਚਾਹੀਦਾ ਹੈ। ਅਤੇ ਜਿੱਦਾਂ ਕਿ ਅਸੀਂ ਸਾਡੀ ਗੱਲਾਂ ਦਾ ਸਿਲਸਿਲਾ ਤਾਂ ਇਸੇ ਤਰ੍ਹਾਂ ਹੀ ਅੱਗੇ ਅੱਗੇ ਚੱਲਦਾ ਹੀ ਰਹੇਗਾ।

ਫਿਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸੰਗੋਲ ਦੇ ਵਿੱਚ ਜਿਹੜਾ ਸੰਗੋਲ ਮਿਊਜ਼ੀਅਮ ਬਣਿਆ ਹੋਇਆ ਉੱਥੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਨੇ ਜਿਹੜੇ ਉੱਥੇ ਰਹਿੰਦੇ ਨੇ ਜਾਂ ਫਿਰ ਜਿਹੜੇ ਉੱਥੇ ਰਹਿੰਦੇ ਉਹਨਾਂ ਨੇ ਤਾਂ ਸਾਨੂੰ ਚਲੋ ਮੈਸੇਜ ਨਹੀਂ ਕੀਤਾ, ਮੈਂ ਹੀ ਜਾਣਕਾਰੀ ਦੇ ਦੇਣੀ ਹੈ। ਇੱਥੇ ਜਾ ਕੇ ਤੁਸੀਂ ਕੀ ਵੇਖ ਸਕਦੇ ਹੋ? ਠੀਕ ਹੈ, ਬਹੁਤ ਜਿਹੜੇ ਸਟੂਪ ਹੈ ਉਹਨਾਂ ਨੂੰ ਦੇਖ ਸਕਦੇ ਹੋ, ਪੁਰਾਣੀਆਂ ਮੂਰਤੀਆਂ ਜਿਹੜੀਆਂ ਹੈ ਪੁਰਾਣੇ ਟਾਈਮ ਦੇ ਵਿੱਚ ਕਿਵੇਂ ਕਲਾਕਾਰੀਆਂ ਹੁੰਦੀਆਂ ਸੀ ਉਹਨਾਂ ਚੀਜ਼ਾਂ ਬਾਰੇ ਦੇਖ ਸਕਦੇ ਹਾਂ। ਉਸ ਵੇਲੇ ਜਿਹੜੇ ਸਿੱਕੇ ਚੱਲਦੇ ਸੀਗੇ ਕਿਸ ਤਰ੍ਹਾਂ ਦੇ ਹੁੰਦੇ ਸੀਗੇ, ਕਿਹੜਾ ਮਟੀਰੀਅਲ ਯੂਜ਼ ਹੁੰਦਾ ਸੀਗਾ, ਉਹਨਾਂ ਸਿੱਕਿਆਂ ਬਾਰੇ ਆਪਾਂ ਜਾਣਕਾਰੀ ਜਿਹੜੀਆਂ ਲੈ ਸਕਦੇ ਹਾਂ। ਖੁਦਾਈ ਦੇ ਵਿੱਚ ਮਿਲੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਸੀਗੀਆਂ, ਅਸੀਂ ਉਹਨਾਂ ਬਾਰੇ ਜਾਣਕਾਰੀ ਲੈ ਸਕਦੇ ਹਾਂ। ਸੰਗੋਲ ਮਿਊਜ਼ੀਅਮ ਸਾਬਤ ਕਰਦਾ ਹੈ ਕਿ ਪੰਜਾਬ ਦਾ ਇਤਿਹਾਸ ਹਜ਼ਾਰਾਂ ਸਾਲਾਂ ਦੇ ਨਾਲੋਂ ਵੀ ਬਹੁਤ ਪੁਰਾਣਾ ਹੈ। ਅਤੇ ਫਿਰ ਸ਼ੀਸ਼ ਮਹਿਲ ਮਿਊਜ਼ੀਅਮ ਹੋ ਗਿਆ ਪਟਿਆਲਾ ਦੇ ਵਿੱਚ, ਜਿਹੜਾ ਹੈ ਇੱਥੇ ਜਾ ਕੇ ਆਪਾਂ ਵਿਜ਼ਿਟ ਕਰ ਸਕਦੇ ਹਾਂ। ਪਟਿਆਲੇ ਰਿਆਸਤ ਦੀ ਜਿਹੜੀ ਸ਼ਾਨ ਹੈ, ਰਾਜਸੀ ਕਲਾ ਹੈ ਜਾਂ ਵਿਰਾਸਤ ਨੂੰ ਦਰਸਾਉਂਦਾ ਹੈ ਜਿਹੜਾ, ਉਸਦੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਸ਼ੀਸ਼ੇ ਦਾ ਕੰਮ ਜਿਹੜਾ ਹੈ ਕਿੰਨਾ ਕੁ ਬਰੀਕ ਕੰਮ ਹੁੰਦਾ ਹੈ, ਸ਼ੀਸ਼ੇ ਵਾਲਾ ਵੈਸੇ ਡੇਂਜਰਸ ਕੰਮ ਵੀ ਹੁੰਦਾ ਹੈ, ਉਹ ਕਿੰਨੀ ਬਾਰੀਕੀ ਦੇ ਨਾਲ ਕੰਮ ਕੀਤਾ ਜਾਂਦਾ, ਕਿੰਨੀ ਕਲਾਕਾਰੀ ਨਾਲ ਕੰਮ ਕੀਤਾ ਜਾਂਦਾ, ਉਸ ਦੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਰਾਜਸੀ ਤਲਵਾਰਾਂ ਜਿਹੜੀਆਂ ਹੁੰਦੀਆਂ ਸੀ ਉਸ ਵੇਲੇ ਯੂਜ਼ ਕੀਤੀਆਂ ਜਾਂਦੀਆਂ ਸੀਗੀਆਂ ਹਥਿਆਰ, ਉਹਨਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ, ਉਹ ਸਾਨੂੰ ਵੇਖਣ ਨੂੰ ਮਿਲਦੀ ਹੈ। ਪੁਰਾਣੀ ਪੇਂਟਿੰਗ ਹੋ ਗਈ, ਬੈਲਜੀਅਮ ਦੇ ਝੂਮਰ ਜਿਹੜੇ ਆ, ਝੂਮਰ ਖਾਸ ਕਰਕੇ ਉੱਥੇ ਜਿਹੜੇ ਫੇਮਸ ਹੈ, ਉਹ ਸਾਨੂੰ ਵੇਖਣ ਨੂੰ ਮਿਲਦੇ ਨੇ। ਸ਼ੀਸ਼ ਮਹਿਲ ਦੀ ਚਮਕ ਅੱਜ ਵੀ ਪਟਿਆਲਾ ਦੇ ਰਾਜਸੀ ਇਤਿਹਾਸ ਦੀ ਕਹਾਣੀ ਸਾਨੂੰ ਸੁਣਾਉਂਦੀ ਹੈ। ਫਿਰ ਸਾਡੇ ਜਿਹੜੇ ਦੋਸਤ ਸਾਨੂੰ ਸੁਣ ਰਹੇ ਨੇ, ਵੈਸੇ ਤਾਂ 9:52 ਹੋ ਗਏ ਨੇ, ਅਤੇ ਜਿਨ੍ਹਾਂ ਦਾ ਇੱਕਦਮ ਮੈਸੇਜ ਰਹਿ ਗਿਆ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ, ਉਹ ਵੀ ਸਾਨੂੰ ਆਪਣਾ ਮੈਸੇਜ ਹੁਣੇ ਭੇਜ ਸਕਦੇ ਨੇ।

ਸਾਨੂੰ ਇੱਕ ਹੋਰ ਮੈਸੇਜ ਆਇਆ ਹੈ ਜਿਹੜਾ ਕਿ ਮੈਨੂੰ ਤਾਂ ਸਕਰੀਨਸ਼ਾਟ ਲੱਗ ਰਿਹਾ, ਚਲੋ ਦੇਖਦੇ ਹਾਂ ਇਹਨਾਂ ਵਿੱਚ ਲਿਖਿਆ ਕੀ ਹੈ। ਦਿਲ ਤਾਂ ਕੋਰੇ ਕਾਗਜ਼ ਵਰਗਾ ਡਰਦਾ ਭਿੱਜਣਾ ਜਾਵੇ, ਜਿਵੇਂ ਚੰਗੇ ਦਿਲ ਕਿਤਾਬਾਂ ਨਾਲ ਸਮਝ ਕਿਸੇ ਨੂੰ ਨਾ ਆਵੇ। ਕੀ ਹੋਇਆ ਜੇ ਹੱਸ ਕੇ ਕਿਸੇ ਨਾਲ ਚਾਰ ਕਰ ਲਈਆਂ ਗੱਲਾਂ, ਫਿਰ ਤਾਂ ਕਿਸ਼ਤੀ ਕਾਗਜ਼ ਵਾਂਗਰ ਮਾਰ ਮਕਾਉਣਾ ਚੱਲਾਂ, ਝੱਟ ਰੁੱਸ ਜਾਂਦੇ ਸੱਜਣ ਮਿੱਤਰ, ਗਿੱਲ ਤਕੜੀ ਨਾ ਤੋਲੇ, ਬਿਨ ਪੜੀਆਂ ਨਾ ਛੱਡ ਕਿਤਾਬ ਦਾ ਅਗਲਾ ਵਰਕਾ ਫੋਲੋ, ਸੱਚ ਹੁੰਦਾ ਹੈ ਸੋਨੇ ਵਰਗਾ ਚਿੱਕੜ ਵਿੱਚ ਵੀ ਚਮਕੇ, ਮੁੱਕ ਜਾਂਦਾ ਹੈ ਬੰਦ ਸਰਫ ਸਫ਼ਰ ਦਾ ਰਹਿ ਜਾਣਾ ਕਹਾਣੀ।

0: ਪੜ੍ਹ ਕੇ। ਬਿਲਕੁਲ ਸਹੀ, ਕਈ ਕਹਾਣੀਆਂ ਇਹੋ ਜਿਹੀ ਰਹਿ ਜਾਂਦੀਆਂ ਨੇ। ਹੈਲੋ ਜੀ, ਸਾਨੂੰ ਦੇਖਦੇ ਆ ਅਗਲਾ ਆਡੀਓ ਮੈਸੇਜ ਆ ਗਿਆ, ਸੁਣਦੇ ਨੇ ਕੀ ਕਹਿਣਾ ਚਾਹੁੰਦੇ ਨੇ।
1: ਚਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਆਰਜੇ ਰਾਹਲ ਨੂੰ ਇਕਬਾਲ ਸਿੰਘ, ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕਪੂਰਥਲੇ ਵਾਲੇ ਭੈਣ ਜੀ ਤੇ ਉਹਨਾਂ ਨੇ ਕੁੱਛੜ ਕੁੜੀ ਤੇ ਸ਼ਹਿਰ ਟੰਡੋਰਾ, ਜਦੋਂ ਚੀਜ਼ ਤਾਂ ਕੋਈ ਆਪਣੇ ਕੋਲੇ ਆਪਦੇ ਕੋਲੇ ਹੋਵੇ ਤੇ ਆਪਾਂ ਘਰ ਚ ਲੱਭਦੇ ਫਿਰੀਏ। ਅਕਸਰ ਕੀ ਹੁੰਦਾ ਜਿਵੇਂ ਕੋਈ ਆਪਾਂ ਕੱਪੜਾ ਪਾਉਣਾ, ਕੋਈ ਬਲੈਣ ਆ ਉਹ ਆਪਣੇ ਮੋਢਿਆਂ ਤੇ ਰੱਖੀ ਹੁੰਦੀ ਹੈ ਤੇ ਆਪਾਂ ਘਰੇ ਘਰ ਛਾਣ ਮਾਰਦੇ ਹਾਂ, ਬਾਅਦ ਚ ਪਤਾ ਲੱਗਦਾ ਵੀ ਉਹ ਆਪਣੇ ਵਾਕਿਆ ਮੋਢੇ ਚੀਜ਼ਾਂ ਕੱਚ ਤੇ ਹੀ ਹੁੰਦੀ ਆ। ਠੀਕ ਆ ਜੀ। ਤੇ ਦੂਸਰਾ ਖਾਣ ਸੀਗਾ ਜੀ, ਦੂਸਰਾ ਖਾਣ ਮੇਰਾ ਯਾਦ ਭੁੱਲ ਗਿਆ ਜੀ, ਤੇ ਇਸ ਕਰਕੇ ਇਹ ਇਹਦਾ ਜਵਾਬ ਆ ਜੀ। ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼, ਜਦੋਂ ਕੋਈ ਆਪਣਾ ਹੀ ਪਰਿਵਾਰਕ ਮੈਂਬਰ ਮਾੜਾ ਕਹਿ ਲਓ ਜਾਂ ਹੋਵੇ ਤੇ ਆਪਾਂ ਕਿਸੇ ਨੂੰ ਦੋਸ਼ ਦਈਏ ਵੀ ਉਹਨੇ ਖਰਾਬ ਕਰਤਾ ਜਾਂ ਉਹਨੇ ਨਸ਼ੇ ਤੇ ਲਾਤਾ, ਜਿਵੇਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਚ ਪੈਰ ਰਹੀ ਆ, ਤੇ ਆਪਾਂ ਕਿਸੇ ਨੂੰ ਦੋਸ਼ ਦਈਏ ਤੇ ਜੇ ਆਪਣੇ ਹੀ ਸੰਸਕਾਰ ਪਹਿਲਾਂ ਚੰਗੇ ਦਿੱਤੇ ਹੋਣ ਤੇ ਉਹ ਬੱਚਾ ਕਰਾਹੇ ਕੋਈ ਕਿਉਂ ਪਵੇ ਜੀ। ਬਹੁਤ ਬਹੁਤ ਸ਼ੁਕਰੀਆ ਜੀ ਰਾਹਲ ਮੈਡਮ ਜੀ, ਇਕਬਾਲ ਸਿੰਘ ਅਟੂਰ ਵੱਲੋਂ ਫਿਰ ਇੱਕ ਵਾਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ, ਸਾਨੂੰ ਅਗਲਾ ਮੈਸੇਜ ਵੀ ਆ ਗਿਆ, ਸੁਣਦੇ ਨੇ ਕੌਣ ਨੇ, ਵੈਸੇ ਸਮਾਂ ਸਾਡੇ ਕੋਲ ਘੱਟ ਹੀ ਹੈ।
2: ਰਾਹਲ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ
2: ਔਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੋ ਇਸ ਟਾਈਮ 102.7 ਸੁਣ ਰਹੇ ਨੇ, ਮੈਂ BPO ਕੋਟਲੀ ਥਾਨ ਸਿੰਘ ਡਿਸਟ੍ਰਿਕਟ ਜਲੰਧਰ ਤੋਂ ਮਿੰਟੂ ਚੰਦੇਲ ਜੀ। ਰਾਹਲ ਜੀ, ਖਟਖੜ ਕਲਾਂ ਜੋ ਸ਼ਹੀਦ ਭਗਤ ਸਿੰਘ ਜੀ ਦਾ ਇੱਕ ਘਰ ਹੈ, ਪਿੰਡ ਹੈ
0: ਜੀ।
2: ਜਾਣਕਾਰੀ ਤਾਂ ਬਹੁਤ ਅੱਛੀ ਦਿੱਤੀ ਸਾਰਿਆਂ ਨੇ, ਜੋ ਵੀ ਦੋ ਲਿਸਨਰ ਆਏ ਸੀ ਉਹਨਾਂ ਨੇ ਇੱਕ ਗੱਲ ਨਹੀਂ ਦੱਸੀ, ਕਿਉਂਕਿ ਮੈਂ ਵੀ 2 ਵਾਰੀ ਜਾ ਚੁੱਕਾ ਵਾਂ
0: ਜੀ।
2: ਉੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਜੋ ਜੀ ਦਾ ਜੋ ਘਰ ਹੈ ਨਾ, ਉੱਥੇ ਇੱਕ ਮੰਜਾ ਪਿਆ ਹੋਇਆ। ਉਹ ਮੰਜਾ ਤੁਹਾਨੂੰ ਪਤਾ ਹੈ ਕਿੱਥੋਂ ਬਣਵਾਇਆ ਸੀ ਉਹਨਾਂ ਨੇ, ਉਹਨਾਂ ਦੇ ਫਾਦਰ ਸਾਹਿਬ ਦੇ ਸਾਹਿਬ ਨੇ ਜਾਂ ਮੰਮੀ ਹੋਣਾ ਨੇ? ਮੰਜਾ ਪੂਰਾ ਐਨ ਸੇਫ ਆ, ਕੋਈ ਕੋਈ ਕੁਛ ਨੀ ਹੋਇਆ ਉਸ ਮੰਜੇ ਨੂੰ, ਬਾਕੀ ਹੋਰ ਵੀ ਸਮਾਨ ਪਿਆ ਹੋਇਆ। ਔਰ ਉਹ ਘਰ ਦੇ ਵਿਹੜੇ ਵਿੱਚ ਖੂਹ ਆ, ਛੋਟਾ ਜਿਹਾ ਖੂਹ ਆ
0: ਜੀ,
2: ਔਰ ਆਈ ਥਿੰਕ ਉੱਥੋਂ ਪਾਣੀ ਭਰਦੇ ਹੁੰਦੇ ਹੋਣੇ ਨਾ। ਇਹ ਸੀਗੀ ਜਾਣਕਾਰੀ ਇਹ ਜੋ ਕਿਸੇ ਨੇ ਨਹੀਂ ਦਿੱਤੀ। ਬਾਕੀ ਮਿਊਜ਼ੀਅਮ ਵੀ ਮੈਂ ਗਿਆ ਸੀਗਾ, ਬਹੁਤ ਹੀ ਅੱਛਾ ਬਣਾਇਆ ਹੋਇਆ ਉਹਨਾਂ ਨੇ। ਸਲਾਮ ਆ ਉਹਨਾਂ ਸ਼ਹੀਦਾਂ ਨੂੰ, ਮਿਹਰਬਾਨੀ, ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਮਿਹਰਬਾਨੀ,
0: ਧੰਨਵਾਦ। ਲਓ ਜੀ, ਸਾਨੂੰ ਇੱਕ ਹੋਰ ਜਿਹੜਾ ਹੈ ਪਿਕ ਆ ਚੁੱਕੀ ਹੈ, ਇਸ ਦੇ ਵਿੱਚ ਸਾਡੇ ਦੋਸਤ ਜਿਹੜੇ ਚੌਹਾਨ ਨੇ ਅੰਮ੍ਰਿਤਸਰ ਤੋਂ, ਉਹਨਾਂ ਨੇ ਲਿਖ ਕੇ ਭੇਜਿਆ ਹੈ, ਕਹਿੰਦੇ ਨੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਹੋਸਟ ਮੈਡਮ ਰਾਹਿਲ ਜੀ, ਅੰਮ੍ਰਿਤਸਰ ਸਾਹਿਬ ਵਿਖੇ ਹੇਠ ਲਿਖੇ ਮਿਊਜ਼ੀਅਮ ਹਨ ਜੀ, ਜਿਹੜੇ ਉਹਨਾਂ ਨੇ ਸਾਨੂੰ ਲਿਖ ਕੇ ਸੈਂਡ ਕਰ ਦਿੱਤੇ ਹੈ, ਜਿਵੇਂ ਪਾਰਟੀਸ਼ਨ ਮਿਊਜ਼ੀਅਮ ਜਿਹੜਾ ਕਿ ਦੱਸਿਆ ਵੀ ਸੀਗਾ, ਇਸ ਮਿਊਜ਼ੀਅਮ ਇਹ ਮਿਊਜ਼ੀਅਮ ਟਾਊਨ ਹਾਲ ਅੰਮ੍ਰਿਤਸਰ ਵਿਖੇ ਸਥਿਤ ਹੈ, ਜਿਹਦਾ ਕਿ ਵੰਡੇ ਦੇ ਵੇਲੇ ਅਸਲ ਦੀਆਂ ਫੋਟੋਆਂ ਤਸਵੀਰਾਂ ਇਹ ਸਾਨੂੰ ਵੇਖਣ ਨੂੰ ਮਿਲਦੀਆਂ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਹੋ ਗਿਆ, ਇੱਥੇ ਪੁਰਾਣੇ ਹਥਿਆਰ, ਸਿੱਕੇ, ਪੇਂਟਿੰਗ, ਪੁਰਾਣੀਆਂ ਮੈਨਸਕ੍ਰਿਪਟਸ ਨੂੰ ਸਾਂਭਿਆ ਗਿਆ ਹੈ, ਅਤੇ ਇੱਥੇ ਮਹਾਰਾਣਾ ਰਣਜੀਤ ਸਿੰਘ ਦੀ ਯਾਦ ਇੱਕ ਪਨੋਰਮਾ ਵੀ ਬਣਿਆ ਹੋਇਆ ਹੈ, ਕੰਪਨੀ ਬਾਗ ਅੰਮ੍ਰਿਤਸਰ ਵਿਖੇ ਸਥਿਤ ਹੈ। ਦ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਐਂਡ ਮਿਊਜ਼ੀਅਮ ਜਿਹੜਾ ਇੱਥੇ ਬਣਿਆ ਹੋਇਆ ਹੈ, ਇਹ ਵੀ ਸਾਨੂੰ ਵੇਖਣ ਨੂੰ ਮਿਲਦਾ ਹੈ। ਇਕਬਾਲ ਸਿੰਘ ਚੌਹਾਨ ਨੇ ਸਾਨੂੰ ਇਹ ਮੈਸੇਜ ਭੇਜਿਆ, ਅਤੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਸਵੇਰੇ 10 ਤੋਂ ਲੈ ਕੇ ਸ਼ਾਮ 5:30 ਤੱਕ ਖੁੱਲ੍ਹਾ ਰਹਿੰਦਾ ਹੈ, ਅਤੇ ਸੋਮਵਾਰ ਬੰਦ ਹੁੰਦਾ। ਲਓ ਜੀ, ਫਿਰ ਅੱਜ ਜਿਨ੍ਹਾਂ ਨੇ ਜਾਣਾ ਸੀ ਅਤੇ ਉਹਨਾਂ ਦੇ ਲਈ ਤਾਂ ਛੁੱਟੀ ਹੋ ਗਈ, ਉਹ ਨਹੀਂ ਜਾ ਸਕਦੇ ਨੇ। ਅਤੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਮੈਮੋਰੀਅਲ ਮਿਊਜ਼ੀਅਮ ਹੈ, ਇਹ ਵੀ 10 ਤੋਂ ਲੈ ਕੇ ਸ਼ਾਮ ਦੇ 5 ਤੱਕ ਖੁੱਲ੍ਹਾ ਰਹਿੰਦਾ ਹੈ। ਅਤੇ ਪਾਰਟੀਸ਼ਨ ਮਿਊਜ਼ੀਅਮ ਦੀ ਗੱਲ ਕਰੀਏ ਤਾਂ ਇਹ 10 ਤੋਂ ਲੈ ਕੇ 6 ਤੱਕ ਖੁੱਲ੍ਹਾ ਰਹਿੰਦਾ ਹੈ, ਸੋਮਵਾਰ ਨੂੰ ਇਹ ਮਿਊਜ਼ੀਅਮ ਬੰਦ ਰਹਿੰਦਾ। ਸੋਮਵਾਰ ਨੂੰ ਮਿਊਜ਼ੀਅਮ ਕਿਉਂ ਬੰਦ ਰਹਿੰਦਾ, ਅੱਜ ਦੀ ਤਾਂ ਆਪਾਂ ਮਿਊਜ਼ੀਅਮ ਦੀ ਗੱਲ ਕਰ ਰਹੇ ਸੀਗੇ। ਚਲੋ ਕੋਈ ਨਹੀਂ, ਦੇਖੋ ਜੀ ਤੁਹਾਡੇ ਨਾਲ ਗੱਲਾਂ ਗੱਲਾਂ ਕਰਦੇ ਮੈਨੂੰ ਸਫ਼ਰ ਦਾ ਪਤਾ ਨਹੀਂ ਲੱਗਦਾ, ਟਾਈਮ ਦਾ ਪਤਾ ਨਹੀਂ ਲੱਗਦਾ, ਅਤੇ ਇਸ ਕਰਕੇ ਆਪਣੀ ਆਜ ਦੇ ਦੋਸਤ ਰਾਹੀਲ ਨੂੰ ਤੁਹਾਨੂੰ ਇੱਥੇ ਇਜਾਜ਼ਤ ਦੇਣੀ ਪਏਗੀ। ਮਿਲਾਂਗੇ ਇਸੇ ਹਫ਼ਤੇ ਦੇ ਵਿੱਚ, ਜਲਦੀ ਹੀ ਮਿਲਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡੇ ਦੋਸਤਾਂ ਨੇ ਕਿਹਾ ਤੇ

FM ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਤੇ ਹੁਣ ਪੇਸ਼ ਨੇ FM ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਥਿਨਬਰਗ ਵਿੱਚ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟੈਂਸਨ ਨਾਲ ਗੱਲਬਾਤ ਕੀਤੀ। ਭਾਰਤ ਅਤੇ ਸਵੀਡਨ ਨੇ ਆਪਸੀ ਸਹਿਯੋਗ ਨੂੰ ਵਿਆਪਕ ਰਣਨੀਤਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਵੀਡਨ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ ਹੈ। ਸ੍ਰੀ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਚੌਥੇ ਪੜਾਅ ਵਿੱਚ ਅੱਜ ਨਾਰਵੇ ਪਹੁੰਚਣਗੇ। ਕਾਂਗਰਸ ਨੇਤਾ VD ਸਤੀਸ਼ਨ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ 79ਵੀਂ ਵਿਸ਼ਵ ਸਿਹਤ ਅਸੈਂਬਲੀ ਵਿੱਚ ਸ਼ਾਮਲ ਹੋਣ ਲਈ ਸਵਿਟਜ਼ਰਲੈਂਡ

0: ਪਹੁੰਚ ਗਏ ਨੇ। ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜਨ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ IAS ਤੇ ਸੀਨੀਅਰ PCS ਅਧਿਕਾਰੀਆਂ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 116ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 598 ਥਾਵਾਂ ਤੇ ਛਾਪੇਮਾਰੀ ਦੌਰਾਨ 315 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਦੱਖਣ ਪੱਛਮੀ ਮਾਨਸੂਨ ਦੇ ਆਮ ਨਾਲੋਂ 6 ਦਿਨ ਪਹਿਲਾਂ 26 ਮਈ ਨੂੰ ਕੇਰਲਮ ਪਹੁੰਚਣ ਦੀ ਸੰਭਾਵਨਾ ਹੈ। IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਗਾਂਧੀ ਨਗਰ ਵਿੱਚ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ 2026 ਵਿੱਚ 1 ਚਾਂਦੀ ਦੇ ਅਤੇ 9 ਕਾਂਸੀ ਦੇ ਤਮਗਿਆਂ ਸਮੇਤ ਕੁੱਲ 10 ਤਮਗੇ ਜਿੱਤੇ ਨੇ।
1: ਤੁਸੀਂ ਸੁਣ ਰਹੇ ਸੀ FM ਨਿਊਜ਼ ਹੈਡਲਾਈਨਜ਼।

ਤੁਸੀਂ ਸੁਣ ਰਹੇ ਹੋ ਜੀ 102.7 FM ਰੇਨਬੋ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਜੀ ਗੀਤ ਬਹਾਰ ਤੁਹਾਡੀ ਦੋਸਤ ਆਰਜੇ ਨਿਵੇਦਿਤਾ ਦੇ ਨਾਲ। ਵੈਲ ਦੋਸਤੋ ਪ੍ਰੋਗਰਾਮ ਗੀਤ ਬਹਾਰ ਅਤੇ ਗੀਤਾਂ ਦੀ ਲੱਗੇਗੀ ਬਹਾਰ ਨਾਲ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਰਹੇਗਾ ਜਾਰੀ। ਸੋ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ, ਇਸੇ ਤਰ੍ਹਾਂ ਹੀ ਬਣੇ ਰਹਿਣਾ ਮੇਰੇ ਨਾਲ, ਕਿਉਂਕਿ ਗੀਤ ਬਹਾਰ ਦੇ ਵਿੱਚ ਬਹੁਤ ਕੁਛ ਹੈ ਖਾਸ। ਸੋ ਇੰਜੋਏ ਕਰਦੇ ਹਾਂ ਪ੍ਰੋਗਰਾਮ ਦਾ ਇਹ ਪਹਿਲਾ ਗੀਤ।

ਖੂਬਸੂਰਤ ਗੀਤ ਦਿਲ ਦੀਆਂ ਗੱਲਾਂ ਆਤਿਫ ਅਸਲਮ ਦੀ ਆਵਾਜ਼ ਦੇ ਵਿੱਚ ਇੰਜੋਏ ਕਰ ਰਹੇ ਸੀ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ। ਮੇਰੇ ਦੋਸਤੋ, ਪ੍ਰੋਗਰਾਮ ਗੀਤ ਬਹਾਰ ਅਤੇ ਗੀਤ ਬਹਾਰ ਹੁੰਦਾ ਮੋਰਨਿੰਗ ਦਾ ਸਮਾਂ, ਜਦੋਂ ਅਸੀਂ ਦਿਨ ਦੀ ਸ਼ੁਰੂਆਤ ਕਰਨੀ ਹੁੰਦੀ ਹੈ ਅਤੇ ਜਦੋਂ ਅਸੀਂ ਇਸ ਟਾਈਮ ਪ੍ਰੋਗਰਾਮ ਦੇ ਦੌਰਾਨ ਹੀ ਆਪਣੇ ਦਿਨ ਦੀ ਪਲੈਨਿੰਗ ਕਰ ਲਈਏ ਤਾਂ ਫਿਰ ਕਿੰਨਾ ਵਧੀਆ ਹੋਏਗਾ। ਫਿਰ ਦਿਨ ਪ੍ਰੋਪਰ ਪਲੈਨਡ ਵੇ ਦੇ ਵਿੱਚ ਨਿਕਲੇਗਾ ਅਤੇ ਫਰੂਟਫੁੱਲ ਹੋਏਗਾ। ਵੈਲ ਦੋਸਤੋ, ਮਾਇੰਡਫੁੱਲ ਵਾਕਿੰਗ ਕਰਨਾ ਬਹੁਤ ਜ਼ਰੂਰੀ ਹੈ। ਮਾਇੰਡਫੁੱਲ ਵਾਕਿੰਗ ਮਤਲਬ ਸੋਚੋ ਕਿ ਤੁਹਾਡੀ ਸਿਟਿੰਗ ਜੋਬ ਹੈ, ਹੈ ਨਾ। ਸਪੋਜ਼ ਤੁਸੀਂ ਸਿਟਿੰਗ ਜੋਬ ਦੇ ਵਿੱਚ ਹੋ ਤਾਂ ਸਾਰਾ ਦਿਨ ਬੈਠੇ ਰਹਿਣਾ ਔਰ ਤੁਹਾਨੂੰ ਪਤਾ ਹੈ ਬੈਠਣ ਦੇ ਨਾਲ, ਲਗਾਤਾਰ ਬੈਠੇ ਰਹਿਣ ਦੇ ਨਾਲ ਕਿੰਨਾ ਨੁਕਸਾਨ ਹੋ ਜਾਂਦਾ। ਅਸੀਂ ਫਿਜ਼ੀਕਲੀ ਵੀ ਅਨਫਿੱਟ ਹੁੰਦੇ ਹਾਂ ਅਤੇ ਸਾਡਾ ਫੋਕਸ ਵੀ ਨਹੀਂ ਬਣਦਾ। ਸੋ ਕਰਨਾ ਕੀ ਹੈ ਜੀ, ਮਾਇੰਡਫੁੱਲ ਵਾਕਿੰਗ ਕਰਨੀ ਹੈ। ਕੋਸ਼ਿਸ਼ ਕਰੋ ਕਿ ਹਰ ਘੰਟੇ ਉੱਠ ਕੇ 5 ਮਿੰਟ ਦੀ ਵਾਕ ਜ਼ਰੂਰ ਕਰੋ। ਜੇ ਤੁਹਾਡਾ ਸਿਟਿੰਗ ਦਾ ਕੰਮ ਹੈ ਤਾਂ ਕੋਈ ਗੱਲ ਨਹੀਂ, ਕੰਮ ਹੈ ਤਾਂ ਕਰਨਾ ਹੈ। 55 ਮਿੰਟ ਬੈਠੋ ਅਤੇ 5 ਮਿੰਟ ਉੱਠ ਕੇ ਆਪਣੀ ਵਾਕ ਜ਼ਰੂਰ ਕਰੋ। ਇਹਦੇ ਨਾਲ ਕੀ ਹੋਏਗਾ ਜੀ, ਤੁਹਾਡੀ ਬਲੱਡ ਸਰਕੂਲੇਸ਼ਨ ਬੂਸਟ ਹੋਏਗੀ ਅਤੇ ਤੁਹਾਡਾ ਜਿਹੜਾ ਫੋਕਸ ਹੈ ਉਹ ਵੀ ਇੰਪਰੂਵ ਹੋਏਗਾ। ਬਸ ਉੱਠਣਾ ਹੈ, ਥੋੜ੍ਹਾ ਜਿਹਾ ਸਟੈਂਡ ਅਪ, ਸਟ੍ਰੈਚ ਅਤੇ ਰੀਸੈਟ। ਸਟ੍ਰੈਚਿੰਗ ਕਰਨੀ ਹੈ, ਥੋੜ੍ਹੀ ਜਿਹੀ ਵਾਕਿੰਗ ਕਰਨੀ ਹੈ ਅਤੇ ਫਿਰ ਬੈਠ ਜਾਣਾ ਹੈ ਆਪਣੇ ਕੰਮ 'ਤੇ ਅਤੇ ਫਿਰ ਦੇਖਣਾ ਨੈਕਸਟ 55 ਮਿੰਟਸ ਨੇ ਜਿਹੜੇ ਉਹ ਕਿੰਨੇ ਫਰੂਟਫੁੱਲ ਹੋਣਗੇ। ਅੱਜ ਕੰਪੈਰੀਜ਼ਨ ਕਰਕੇ ਦੇਖਣਾ ਕਿ ਕੱਲ੍ਹ ਅਜੇ ਤੁਸੀਂ ਲਗਾਤਾਰ ਬੈਠ ਕੇ ਕੰਮ ਕੀਤਾ ਸੀ ਅਤੇ ਜੇਕਰ ਤੁਸੀਂ ਅੱਜ ਬ੍ਰੇਕ ਲੈ ਕੇ ਕੰਮ ਕਰੋਗੇ ਤਾਂ ਤੁਹਾਡਾ ਜਿਹੜਾ ਵਰਕ ਹੈ ਉਹਦੀ ਪ੍ਰੋਡਕਟੀਵਿਟੀ ਜ਼ਿਆਦਾ ਹੋਏਗੀ। ਸੋ ਪ੍ਰੋਗਰਾਮ ਗੀਤ ਬਹਾਰ ਅਤੇ ਗੱਲਾਂ ਤੋਂ ਬਾਅਦ ਆ ਗਈ ਹੈ ਗੀਤ ਦੀ ਵਾਰੀ ਅਤੇ ਅਲੀ ਬ੍ਰਦਰਸ ਦੀ ਆਵਾਜ਼ ਦੇ ਵਿੱਚ ਮੈਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਪਿਆਰਾ ਜਿਹਾ ਗੀਤ ਮੁਹੱਬਤ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਗੀਤ ਬਹਾਰ ਅਤੇ ਗੀਤਾਂ ਦੇ ਨਾਲ ਨਾਲ ਗੱਲਾਂ ਦੀ ਵੀ ਲੱਗੀ ਹੋਈ ਹੈ ਬਹਾਰ। ਵੈਲ ਦੋਸਤੋ, ਅੱਜ ਕੱਲ੍ਹ ਕਿਉਂਕਿ ਡਿਜੀਟਲ ਟਾਈਮ ਹੈ, ਹਰ ਕਿਸੇ ਦਾ ਫੋਨ, ਕੰਪਿਊਟਰ, ਲੈਪਟੋਪ ਹੈ ਨਾ, ਸਭ ਦੇ ਨਾਲ ਵਾ ਵਾਸਤਾ ਪੈਂਦਾ। ਐਸਾ ਕੋਈ ਪਰਸਨ ਨਹੀਂ ਜਿਹੜਾ ਇਹਨੂੰ ਯੂਜ਼ ਨਾ ਕਰਦਾ ਹੋਵੇ, ਅਤੇ ਤਕਰੀਬਨ ਹਰ ਪਰਸਨ ਨੂੰ ਹਰ ਜਗ੍ਹਾ 'ਤੇ ਪਾਸਵਰਡਸ ਦੀ ਪ੍ਰੋਬਲਮ ਆਉਂਦੀ ਹੈ ਕਿ ਪਾਸਵਰਡ ਉਹ ਰੱਖਿਆ ਜਾਵੇ ਜਿਹਨੂੰ ਕੋਈ ਸੋਚ ਹੀ ਨਾ ਸਕੇ ਜਿਹਦੇ ਬਾਰੇ, ਹੈ ਨਾ। ਅਤੇ ਕਈ ਵਾਰੀ ਕੀ ਹੁੰਦਾ, ਅਸੀਂ ਈਜ਼ੀ ਪਾਸਵਰਡ ਰੱਖ ਲੈਂਦੇ ਹਾਂ ਅਤੇ ਉਹ ਕਰੈਕ ਕਰਨੇ ਈਜ਼ੀ ਹੋ ਜਾਂਦੇ ਆ, ਹੈਕਰਸ ਦੇ ਲਈ ਕੰਮ ਸੌਖਾ ਹੋ ਜਾਂਦਾ। ਸੋ ਪਾਸਵਰਡ ਦੀ ਬਜਾਏ ਜੇਕਰ ਅਸੀਂ ਪਾਸ ਫਰੇਜ਼ ਟ੍ਰਿਕ ਅਪਣਾਈਏ ਤਾਂ ਜ਼ਿਆਦਾ ਵਧੀਆ ਹੋਏਗਾ। ਪਾਸ ਫਰੇਜ਼ ਜਾਂ ਪਾਸ ਸੈਂਟੈਂਸ, ਵਰਡ ਨਹੀਂ ਪ੍ਰੋਪਰ ਸੈਂਟੈਂਸ ਜਾਂ ਪਾਸ ਫਰੇਜ਼, ਇਹ ਟ੍ਰਿਕ ਅਪਣਾਓਗੇ ਅਤੇ ਉਹਦੇ ਨਾਲ ਹੈਕਰਸ ਨੂੰ ਮੁਸ਼ਕਿਲ ਹੋ ਜਾਏਗੀ ਤੁਹਾਡੇ ਤੱਕ ਪਹੁੰਚਣ ਦੀ, ਅਤੇ ਤੁਸੀਂ ਸੇਫ ਸਿਕਿਓਰ ਹੋ ਕੇ ਆਪਣਾ ਡੇਟਾ ਹੈ ਜਿਹੜਾ ਉਹਨੂੰ ਸੇਫ ਰੱਖ ਸਕਦੇ ਹੋ। ਅਤੇ ਕਰਨਾ ਕੀ ਹੈ ਜੀ, ਪਾਸ ਫਰੇਜ਼ ਦੇ ਮਤਲਬ ਤੁਸੀਂ 3-4 ਵਰਡ ਐਸੇ ਲੈਣੇ ਹੈ ਜਿਹੜੇ ਕਿ ਕਨੈਕਟਿਡ ਨਾ ਹੋਣ ਅਤੇ ਤੁਹਾਨੂੰ ਯਾਦ ਰੱਖਣੇ ਈਜ਼ੀ ਹੋਣ, ਜਿਵੇਂ ਕਿ ਬਲੂ ਰੇਨਕੋਟ ਕੌਫੀ। ਤੁਹਾਡਾ ਕਲਰ ਕਿਹੜਾ ਫੇਵਰੇਟ ਹੈ? ਬਲੂ। ਤੁਹਾਨੂੰ ਬਾਰਿਸ਼ ਦੇ ਵਿੱਚ ਰੇਨਕੋਟ ਪਾ ਕੇ ਬਾਹਰ ਨਿਕਲਣਾ ਬੜਾ ਚੰਗਾ ਲੱਗਦਾ, ਬਲੂ ਰੇਨਕੋਟ ਅਤੇ ਤੁਹਾਡਾ ਕੌਫੀ ਪੀਣ ਨੂੰ ਮਨ ਕਰਦਾ। ਸੋ 3-4 ਚੀਜ਼ਾਂ ਨੂੰ ਤੁਸੀਂ ਰਿਲੇਟ ਕਰਕੇ ਇੱਕ ਇੱਕ ਵਰਡ ਚੁੱਕ ਕੇ ਇੱਦਾਂ ਤੁਸੀਂ ਆਪਣਾ ਫਰੇਜ਼ ਰੈਡੀ ਕਰ ਸਕਦੇ ਹੋ, ਅਤੇ ਫਰੇਜ਼ ਰੈਡੀ ਜਦੋਂ ਕਰ ਲਓਗੇ ਉਹ ਤੁਹਾਨੂੰ ਯਾਦ ਵੀ ਰਹੇਗਾ ਅਤੇ ਕ੍ਰੈਕਰਸ ਦੇ ਲਈ ਮੁਸ਼ਕਿਲ ਹੋ ਜਾਏਗਾ। ਜਿੱਦਾਂ ਕਿ ਰੈੱਡ ਸ਼ੂਜ਼ ਮੈਰਿਜ, ਹੈ ਨਾ। ਜਦੋਂ ਤੁਸੀਂ ਇੱਦਾਂ ਦੀਆਂ ਚੀਜ਼ਾਂ ਰੈਂਡਮਲੀ ਵਰਡਸ ਪਿੱਕ ਕਰਕੇ ਉਹਦਾ ਫਰੇਜ਼ ਬਣਾ ਲਓਗੇ, ਸੈਂਟੈਂਸ ਬਣਾ ਲਓਗੇ, ਤੁਹਾਨੂੰ ਲਰਨ ਕਰਨਾ ਵੀ ਆਸਾਨ ਹੋਏਗਾ ਅਤੇ ਹੈਕਰਸ ਲਈ ਇੰਪੋਸੀਬਲ ਕੰਮ ਹੋ ਜਾਏਗਾ ਤੁਹਾਡੇ ਤੱਕ ਪਹੁੰਚ ਕਰਨੀ। ਸੋ ਮੈਨੂੰ ਪੂਰੀ ਉਮੀਦ ਹੈ ਕਿ ਮੇਰਾ ਇਹ ਟ੍ਰਿਕ ਤੁਹਾਨੂੰ ਪਸੰਦ ਆਇਆ ਹੋਏਗਾ ਅਤੇ ਤੁਸੀਂ ਹੁਣੇ ਹੁਣੇ ਫਟਾਫਟ ਆਪਣੇ ਜਿਹੜੇ ਪਾਸਵਰਡ ਨੇ ਉਹਨੂੰ ਚੇਂਜ ਕਰ ਰਹੇ ਹੋਵੋਗੇ ਅਤੇ ਪਾਸ ਫਰੇਜ਼ ਰੱਖ ਰਹੇ ਹੋਵੋਗੇ। ਸੋ ਜਦ ਤੱਕ ਤੁਸੀਂ ਇਹ ਕੋਸ਼ਿਸ਼ ਕਰਦੇ ਹੋ ਆਪਣਾ ਪਾਸ ਫਰੇਜ਼ ਫਰੇਮ ਕਰਦੇ ਹੋ, ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ ਪਿਆਰੀ ਜਿਹੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ, ਕਿਉਂਕਿ ਤੁਸੀਂ ਵੀ ਕਰ ਰਹੇ ਹੋ ਬਹੁਤ ਵਧੀਆ ਕੰਮ ਅਤੇ ਮੈਂ ਵੀ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਬਹੁਤ ਹੀ ਵਧੀਆ ਗੀਤ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ ਅਤੇ ਗੀਤ ਬਹਾਰ ਦੇ ਵਿੱਚ ਗੀਤਾਂ ਤੋਂ ਬਾਅਦ ਆ ਗਈ ਹੈ ਹੁਣ ਮੇਰੀ ਵੀ ਵਾਰੀ। ਵੈਲ ਦੋਸਤੋ, ਜਦੋਂ ਅਸੀਂ ਕੋਈ ਵੀ ਸੋਸ਼ਲ ਵਰਕ ਕਰਦੇ ਹਾਂ, ਕਿਸੇ ਦੀ ਹੈਲਪ ਕਰਦੇ ਹਾਂ, ਤਾਂ ਬੇਸ਼ੱਕ ਸਾਡਾ ਡਾਇਰੈਕਟਲੀ ਫਾਇਦਾ ਨਹੀਂ ਹੋ ਰਿਹਾ ਹੁੰਦਾ, ਫਾਇਦਾ ਕਿਸੇ ਹੋਰ ਦਾ ਹੋ ਰਿਹਾ ਹੁੰਦਾ, ਪਰ ਉਹਦੇ ਨਾਲ ਵੀ ਸਾਨੂੰ ਸਕੂਨ ਮਿਲਦਾ, ਸਾਨੂੰ ਇੰਟਰਨਲ ਹੈਪੀਨੈਸ ਮਿਲਦੀ ਹੈ, ਅੰਦਰੋਂ ਇੱਕ ਅਹਿਸਾਸ ਹੁੰਦਾ ਸਕੂਨ ਦਾ, ਖੁਸ਼ੀ ਦਾ, ਅਤੇ ਅਸੀਂ ਇਹ ਸਕੂਨ, ਇਹ ਖੁਸ਼ੀ ਦੇ ਲਈ ਕਿਸੇ ਦੀ ਹੈਲਪ ਕਰਨੀ ਹੈ, ਸਮਾਜ ਸੇਵਾ ਦਾ ਕੰਮ ਕਰਨਾ, ਵਾਤਾਵਰਨ ਦੇ ਲਈ ਕੁਛ ਨਾ ਕੁਛ ਕਰਨਾ। ਅਤੇ ਪਹਿਲਾ ਕਦਮ ਜੇ ਅਸੀਂ ਚੁੱਕਣਾ ਹੈ ਨਾ, ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਪੋਲੀਥੀਨ ਦਾ ਜਿਹੜਾ ਯੂਜ਼ ਹੈ, ਪਲਾਸਟਿਕ ਬੈਗਸ ਦਾ ਜਿਹੜਾ ਯੂਜ਼ ਹੈ, ਸਿੰਗਲ ਯੂਜ਼ ਕਰਦੇ ਹਾਂ, ਉਹਨੂੰ ਘੱਟ ਕਰਨਾ ਪਏਗਾ, ਕਿਉਂਕਿ ਇਹ ਸਾਡੇ ਲਈ ਵੀ ਹਾਰਮਫੁੱਲ ਹੈ ਅਤੇ ਸਾਡੀ ਧਰਤੀ ਦੇ ਲਈ ਵੀ ਇਹ ਹਾਰਮਫੁੱਲ ਹੈ। ਇਹਦੇ ਲਈ ਕਰਨਾ ਕੀ ਹੈ, ਅਸੀਂ ਛੋਟਾ ਜਿਹਾ ਕਦਮ ਚੁੱਕਣਾ ਹੈ ਕਿ ਹਮੇਸ਼ਾ ਆਪਣੇ ਵਹੀਕਲ ਦੇ ਵਿੱਚ, ਜਾਂ ਤੁਸੀਂ ਪਰਸ ਜਾਂ ਬੈਗਪੈਕ ਕੈਰੀ ਕਰਦੇ ਹੋ, ਉਹਦੇ ਵਿੱਚ ਅਸੀਂ ਇੱਕ ਕਲੋਥ ਬੈਗ, ਫੋਲਡਿਡ ਕਲੋਥ ਬੈਗ ਰੱਖਣਾ। ਅਸੀਂ ਬਸ ਇੱਕ ਬੈਗ ਜਿਹੜੇ ਘਰ ਦੇ ਬਣੇ ਹੁੰਦੇ, ਜੂਟ ਦੇ ਬਣੇ ਆ ਜਾਂ ਕੋਈ ਵੀ ਬੈਗ, ਅਸੀਂ ਉਹ ਫੋਲਡ ਕਰਕੇ ਕੱਪੜੇ ਵਾਲਾ ਬੈਗ ਆਪਣੇ ਪਰਸ ਦੇ ਵਿੱਚ, ਆਪਣੇ ਬੈਗਪੈਕ ਦੇ ਵਿੱਚ, ਜਾਂ ਤੁਸੀਂ ਵਹੀਕਲ ਲੈ ਕੇ ਜਾਂਦੇ ਹੋ ਤਾਂ ਉਹਦੇ ਵਿੱਚ ਰੱਖਣਾ। ਇਹਦੇ ਨਾਲ ਕੀ ਹੈ, ਇਟਸ ਅ ਈਜ਼ੀਐਸਟ ਵੇ ਟੂ ਸੇ ਨੋ ਟੂ ਸਿੰਗਲ ਯੂਜ਼ ਪਲਾਸਟਿਕ, ਕਿ ਜਦੋਂ ਵੀ ਅਸੀਂ ਕੋਈ ਰੈਂਡਮ ਗਰੋਸਰੀ ਸ਼ੋਪਿੰਗ ਕਰਨੀ ਹੈ ਜਾਂ ਲੰਘਦੇ ਟੱਪਦੇ ਸਾਨੂੰ ਕੁਛ ਪਸੰਦ ਆ ਜਾਂਦਾ, ਤਾਂ ਅਸੀਂ ਅਗਲੇ ਨੂੰ ਕਹਿ ਸਕਦੇ ਹਾਂ ਕਿ ਨਹੀਂ, ਮੈਨੂੰ ਕੈਰੀ ਬੈਗ ਨਹੀਂ ਚਾਹੀਦਾ, ਪੋਲੀਥੀਨ ਵਾਲਾ ਬੈਗ ਨਹੀਂ ਚਾਹੀਦਾ, ਮੇਰੇ ਕੋਲ ਆਪਣਾ ਕੱਪੜਾ ਹੈ, ਮੇਰੇ ਕੋਲ ਆਪਣਾ ਥੈਲਾ ਹੈ, ਅਤੇ ਮੈਂ ਉਹ ਯੂਜ਼ ਕਰ ਲਵਾਂਗਾ। ਸੋ ਇੱਕ ਸਾਡਾ ਛੋਟਾ ਜਿਹਾ ਕਦਮ ਹੈ, ਕਰਨਾ ਕੁਛ ਵੀ ਨਹੀਂ ਹੈ, ਬਸ ਇੱਕ ਕੱਪੜੇ ਵਾਲਾ ਜਿਹੜਾ ਥੈਲਾ ਹੈ, ਬੈਗ ਹੈ, ਕਲੋਥ ਬੈਗ ਹੈ, ਉਹਨੂੰ ਫੋਲਡ ਕਰਕੇ ਆਪਣੇ ਕੋਲ ਰੱਖਣਾ ਹੈ, ਅਤੇ ਆਉਂਦੇ ਜਾਂਦੇ ਰੈਂਡਮ ਸ਼ੋਪਿੰਗ ਜਦੋਂ ਕਰਨੀ ਹੈ ਤਾਂ ਅਸੀਂ ਉਸਦਾ ਇਸਤੇਮਾਲ ਕਰ ਸਕਦੇ ਹਾਂ, ਅਤੇ ਅਸੀਂ ਈਜ਼ੀਲੀ ਪਲਾਸਟਿਕ ਬੈਗਸ ਨੂੰ, ਪੋਲੀਥੀਨ ਬੈਗਸ ਨੂੰ ਨਾ ਕਰ ਸਕਦੇ ਹਾਂ। ਸੋ ਛੋਟਾ ਜਿਹਾ ਕਦਮ ਹੈ, ਵੱਡਾ ਨਹੀਂ ਹੈ, ਪਰ ਜਦੋਂ ਤੁਸੀਂ ਕਰੋਗੇ ਤਾਂ ਤੁਹਾਨੂੰ ਲੱਗੇਗਾ ਕਿ ਹਾਂ, ਅੱਜ ਮੈਂ ਇੱਕ ਚੰਗਾ ਕੰਮ ਕੀਤਾ। ਅਤੇ ਇਹ ਜਿਹੜੇ ਚੰਗੇ ਕੰਮ ਦੀ ਖੁਸ਼ੀ ਹੁੰਦੀ ਹੈ, ਇਹ ਸਾਨੂੰ ਅੰਦਰੋਂ ਤਾਂ ਖੁਸ਼ੀ ਦਿੰਦੀ ਹੀ ਹੈ, ਬਲਕਿ ਸਾਨੂੰ ਦੇਖ ਕੇ ਕਈ ਹੋਰ ਸਿੱਖਣਗੇ ਕਿ ਇਹ ਤਾਂ ਕੰਮ ਠੀਕ ਹੈ, ਕਿਉਂਕਿ ਅਹਿਸਾਸ ਸਭ ਨੂੰ ਹੁੰਦਾ ਹੈ ਕਿ ਅਸੀਂ ਗਲਤ ਕਰ ਰਹੇ ਹਾਂ, ਪਰ ਇਹ ਸਮਝ ਨਹੀਂ ਆਉਂਦਾ ਕਿ ਇਸ ਗਲਤ ਨੂੰ ਰੋਕਣ ਦੀ ਸ਼ੁਰੂਆਤ ਕਿੱਥੋਂ ਕਰੀਏ। ਸੋ ਸ਼ੁਰੂਆਤ ਕਿੱਦਾਂ ਕਰਨੀ ਹੈ ਉਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਅਤੇ ਹੁਣੇ ਹੀ ਫਟਾਫਟ ਸੋਹਣਾ ਜਿਹਾ ਕੋਈ ਕੱਪੜੇ ਵਾਲਾ ਬੈਗ ਲੱਭੋ, ਥੈਲਾ ਲੱਭੋ, ਅਤੇ ਉਹਨੂੰ ਫੋਲਡ ਕਰਕੇ ਆਪਣੇ ਕੋਲ ਰੱਖ ਲਓ, ਅਤੇ ਫਿਰ ਦੇਖਿਓ, ਫਿਰ ਤੁਹਾਨੂੰ ਯਾਦ ਆਏਗੀ ਜਦੋਂ ਤੁਸੀਂ ਬਾਹਰ ਜਾਓਗੇ ਕਿ ਹਾਂ, ਸਾਨੂੰ ਰੇਡੀਓ 'ਤੇ ਕਿਹਾ ਗਿਆ ਸੀ ਕਿ

ਤੁਸੀਂ ਕੱਪੜੇ ਵਾਲਾ ਥੈਲਾ ਯੂਜ਼ ਕਰਨਾ ਅਤੇ ਫਿਰ ਤੁਸੀਂ ਹੋਰ ਸਾਡੇ ਨਾਲ ਜੁੜੋਗੇ ਅਤੇ ਸਾਡੀਆਂ ਗੱਲਾਂ ਸੁਣੋਗੇ ਅਤੇ ਸਾਡੇ ਗੀਤ ਵੀ ਇੰਜੋਏ ਕਰੋਗੇ। ਸੋ ਪ੍ਰੋਗਰਾਮ ਗੀਤ ਬਹਾਰ ਨੂੰ ਅੱਗੇ ਤੋਰਦੇ ਹਾਂ ਜੀ। ਮੈਂ ਪਲੇ ਕਰਨ ਜਾ ਰਹੀ ਹਾਂ ਸੋਨੂ ਨਿਗਮ ਅਤੇ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ। ਇੰਜੋਏ ਕਰੋ, ਵਾਪਿਸ ਆਓ ਜਲਦੀ ਜਲਦੀ।

ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਅਤੇ ਦੋਸਤੋ ਸਮਾਂ ਰਹਿ ਗਿਆ ਬਹੁਤ ਹੀ ਥੋੜ੍ਹਾ। ਗੀਤ ਬਹਾਰ ਦੇ ਵਿੱਚੋਂ ਤੁਹਾਡੇ ਤੋਂ ਅਲਵਿਦਾ ਲੈਣ ਦਾ ਪਰ ਪ੍ਰੋਗਰਾਮ ਬੇਸ਼ੱਕ ਖਤਮ ਹੋ ਰਿਹਾ, ਪਰ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਬਣੀ ਰਹਾਂ।

0: ਤੇ ਛੋਟੀ ਜੀ ਛੋਟਾ ਛੋਟਾ ਜਿਹਾ ਸੈਂਟੈਂਸ ਹੈ, ਮੈਂ ਆ ਗਿਆ ਮਾਂ, ਮੈਂ ਆ ਗਿਆ ਮਾਂ, ਮਾਂ ਮੈਂ ਆ ਗਿਆ। ਅੱਛਾ ਉਹ ਸੁਣਾਣਾ। ਠੀਕ ਹੈ, ਚਲੋ ਬਹੁਤ ਵਧੀਆ ਜੀ। ਤੇ ਤੁਸੀਂ ਮੰਡੀ ਚ ਖੜ ਕੇ ਡਾਇਲੋਗ ਬੋਲਦੇ ਪਿਓ, ਆਸ ਪਾਸ ਵਾਲੇ ਸੁਣਦੇ ਹੋਣੇ।
1: ਮੰਡੀ ਵਾਲੇ ਸੰਡੇ ਜੀ ਘਰ ਦੀ ਸਬਜ਼ੀ ਲੈਣ ਦਾ, ਮੈਂ ਕਿਹਾ ਤੂੰ ਉਹਨਾਂ ਨੂੰ ਪਿੱਛੇ ਛੱਡ ਆਇਆ ਸੀ, ਮੈਂ
0: ਉਹਨਾਂ ਨੂੰ
1: ਸਬਜ਼ੀ ਲਵੋ ਤੇ ਮੈਂ ਨਹੀਂ ਕਾਲ ਲੱਗੀ, ਮੈਂ ਕਿਹਾ ਮੈਂ ਰੇਡੀਓ ਸੁਣਾਂਗਾ, ਯਾਰ ਦੋਸਤ ਹੈਗੇ
0: ਤੁਸੀਂ
1: ਸਾਰੇ।
0: ਸਬਜ਼ੀ ਲਓ ਤੇ ਮੈਂ ਇੱਥੇ ਖੜ ਕੇ ਐਕਟਿੰਗ ਕਰਦਾ ਹਾਂ।
1: ਹਾਂਜੀ ਹਾਂਜੀ,
0: ਸਾਰੇ ਇਕੱਠੇ ਹੋ ਗਏ ਹੋਣੇ ਵੀ, ਇਹ ਧਰਮਿੰਦਰ ਤੇ ਅਮਿਤਾਭ ਬੱਚਨ ਕਿੱਥੋਂ ਆ ਗਏ ਬਈ।
1: ਹਾਂ ਕਹਿੰਦੇ ਤਾਂ ਹੰਡੇ ਹੋਏ ਨੇ, ਫਿਲਮਾਂ ਬਹੁਤ ਜ਼ਿਆਦਾ ਦਿੱਤੇ ਨੇ।
0: ਚਲੋ ਬਹੁਤ ਵਧੀਆ ਜੀ, ਤੇ ਮੈਨੂੰ ਦੱਸੋ ਗੀਤ ਕਿਹੜਾ ਸੁਣਨਾ।
1: ਜਾਣਾ ਤੁਸੀਂ ਸੁਣਾਵਿਓ, ਕੀ ਉਹਦਾ ਨਾਮ ਹੈ, ਬਾਬਾ ਵੇ ਕਲਮ ਰੋੜ।
0: ਆਹ ਬਾਬਾ ਵੇ ਕਲਮ ਰੋੜ, ਤੇ ਜ਼ਰੂਰ ਕਹਿੰਦੇ ਆ ਬਾਬਾ ਜੀ ਨੂੰ ਕਲਮ ਰੋੜਨ ਦੇ ਲਈ, ਗੀਤ ਜ਼ਰੂਰ ਲਗਾਵਾਂਗੇ ਜੀ। ਤੇ ਮੈਨੂੰ ਲੱਗਦਾ ਫਿਰ ਸਾਰੇ ਮੰਡੀ ਵਾਲੇ ਇਕੱਠੇ ਹੋ ਕੇ ਗੀਤ ਸੁਣਨ ਲੱਗੇ ਹੁਣ।
1: ਮੰਡੀ ਵਾਲੇ ਕਹਿੰਦੇ ਗਾਣਾ ਪਹਿਲੀ ਵਾਰੀ ਸੁਣਨ ਲੱਗੇ ਆ, ਦਿਲ ਕਰਦਾ ਹੀ ਸੁਣਾਉਂਦੇ ਤੁਹਾਡੀ ਕਾਲ ਲੱਗੀ ਤੁਸੀਂ ਇਹ ਤੁਹਾਨੂੰ ਨਾ, ਪਰ ਮੱਜ ਲਾਉਣੀ ਨਹੀਂ ਸੀ, ਉਹਨਾਂ ਦੇ ਕਹਿ ਕੇ ਲਾਏ, ਉਹਨਾਂ ਨੇ ਸਬਜ਼ੀ ਵੀ ਸਸਤੀ ਲਾਤੀ।
0: ਓਹੋ ਇਹ ਡਿਸਕਾਊਂਟ ਫਿਰ ਰੇਡੀਓ ਪਹੁੰਚਣਾ ਚਾਹੀਦਾ।
1: ਹਾਂਜੀ ਹਾਂਜੀ, ਰੇਡੀਓ ਘੱਟ ਤੋਂ ਘੱਟ 20-25 ਉੱਥੇ ਰੇਡੀਓ ਲੱਗੇ ਫੜੀਆਂ ਤੇ।
0: ਆਹਾ ਚਲ
1: ਸਾਰੇ ਸੁਣਦੇ ਪਏ।
0: ਥੈਂਕ ਯੂ ਸੋ ਮੱਚ ਜੀ ਕਾਲ ਕਰਨ ਦੇ ਲਈ, ਥੈਂਕ ਯੂ,
1: ਸ਼ੁਕਰੀਆ ਜੀ।
0: ਲਓ ਜੀ ਗੀਤ ਦੀ ਫਰਮਾਇਸ਼ ਹੋਈ ਹੈ ਬਾਬਾ ਵੇ ਕਲਮ ਰੋੜ, ਜਗਮੋਹਨ ਕੌਰ ਜੀ ਦੀ ਆਵਾਜ਼ ਦੇ ਵਿੱਚ, ਜ਼ਰੂਰ ਇੰਜੋਏ ਕਰਾਂਗੇ ਜੀ ਇਹ ਗੀਤ। ਪਰ ਦੋਸਤੋ ਤੁਸੀਂ ਵੀ ਨੰਬਰ ਡਾਇਲ ਕਰਨਾ ਨਹੀਂ ਭੁੱਲਣਾ, 0181-23-4174 ਇਹ ਨੰਬਰ ਡਾਇਲ ਕਰੋ ਅਤੇ ਗੱਲਬਾਤ ਵੀ ਕਰੋ।
2: ਬਾਬਾ ਗੱਡੀ ਕਿਉਂ ਰੋਕੀ ਆ?
3: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਅਰ ਹੀ ਅੜ ਗਿਆ।

0: ਸਾਡਾ ਤਾਂ ਹੋ ਗਿਆ ਕੰਘਾ,
1: ਝੂਠਾ
0: 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ।

0: ਤੈਨੂੰ ਲੱਖ ਦੀ ਇੱਕ ਸੁਣਾਵਾ
1: ਸੁਣਾ
0: ਤੈਨੂੰ ਦਫ਼ਤਰ ਹੁਣੇ ਪਹੁੰਚਾਵਾ
1: ਸੱਚੀ
0: ਕਿਸੇ ਬੁੱਢੜੇ ਡਰਾਈਵਰ ਤਾਈ ਕਿਸੇ ਬੁੱਢੜੇ ਡਰਾਈਵਰ ਤਾਈ ਨਾ ਬਾਬਾ ਆਖ ਸੁਣਾਈ ਤੈਨੂੰ ਲੱਖ ਦੀ ਇੱਕ ਸੁਣਾ

ਸਿੱਧੀ ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-toj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਸਾਰਿਆਂ ਦੇ ਵੀ ਮੁਸ਼ਕਲ ਹੋ ਜਾਂਦੀ ਹੈ।
1: ਹਾਂ, ਥੋੜੀ ਜਿਹੀ ਸੋਸ਼ਲ ਸੈਂਸ ਹੈ ਨਾ, ਸਾਨੂੰ ਸਾਰਿਆਂ ਨੂੰ
0: ਬਿਲਕੁਲ
1: ਰੱਖਣੀ
0: ਬਿਲਕੁਲ,
1: ਚਾਹੀਦੀ ਹੈ। ਜੇਕਰ ਅਸੀਂ ਬਾਕੀਆਂ ਤੋਂ ਐਕਸਪੈਕਟ ਕਰਦੇ ਹਾਂ ਤੇ ਆਪ ਵੀ ਸਾਨੂੰ ਕਰਨਾ ਪਏਗਾ, ਜੇ ਆਪ
0: ਕਿਉਂਕਿ ਮੈਡਮ ਜੀ
1: ਕਰਾਂਗੇ
0: ਕਹਿੰਦੇ
1: ਤੇ
0: ਆ,
1: ਬਾਕੀ ਵੀ ਕਰਨਗੇ। ਜੀ
0: ਹਾਂ, ਕਿਉਂਕਿ ਕਹਤੇ ਹੈ ਜੀ, ਆਜ ਵੀ ਫੇਂਕੇ ਹੋਏ ਪੈਸੇ ਨਹੀਂ ਉਠਾਤਾ।
1: ਹਾਂ, ਕੀ ਬਾਤ ਹੈ ਜੀ। ਠੀਕ ਹੈ, ਚਲੋ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਤੇ ਮੈਨੂੰ ਗੀਤ
0: ਸ਼ੁਕਰੀਆ
1: ਦੱਸੋ,
0: ਮੈਡਮ
1: ਕਿਹੜਾ ਸੁਣੋਗੇ?
0: ਜੀ, ਮੈਡਮ ਲਾ ਦਿਓ ਜੀ, ਤੁਣਕਾ ਪਿਆਰ ਦਾ,
1: ਜੀ ਜ਼ਰੂਰ
0: ਹਾਂਜੀ,
1: ਲਗਾਵਾਂਗੇ ਜੀ,
0: ਮਹਿੰਦਰ
1: ਤੁਣਕਾ
0: ਕਪੂਰ
1: ਪਿਆਰ
0: ਦਾ।
1: ਜੀ, ਥੈਂਕ ਯੂ ਸੋ ਮਚ
0: ਸ਼ੁਕਰ
1: ਕਾਲ ਕਰਨ ਦੇ
0: ਸ਼ੁਕਰੀਆ
1: ਲਈ।
0: ਮੈਡਮ,
1: ਤੇ ਲਓ ਜੀ, ਗੀਤ ਪਲੇ ਕਰ ਰਹੀ ਹਾਂ, ਤੁਣਕਾ ਪਿਆਰ ਦਾ।

0: ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬੀ ਤੜਕਾ ਤੇ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਅਗਲੇ ਲਿਸਨਰਸ ਕਾਲਰ ਬਣ ਕੇ ਗੱਲ ਕਰਦੇ ਇਹਨਾਂ ਦੇ ਨਾਲ ਹੈਲੋ
1: ਹੈਲੋ
0: ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਕੌਣ ਬੋਲ ਰਹੇ ਹੋ
1: ਨਮਸਤੇ ਮੈਡਮ ਜੀ ਮੈਂ
0: ਨਮਸਤੇ ਜੀ
1: ਜਲੰਧਰ ਮੋਟਰ ਟਾਊਨ ਤੋਂ ਸੀਤਾਰਾਮ ਬੋਲ ਰਹੇ ਜੀ ਮੈਂ ਬਲਾਇੰਡ ਹੈ ਜੀ
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੇ ਕੀ ਹਾਲ ਚਾਲ ਨੇ
1: ਬਸ ਵਧੀਆ ਜੀ ਵਧੀਆ
0: ਸਭ ਠੀਕ ਠਾਕ
1: ਵਧੀਆ ਕਰ ਰਹੇ ਜੀ ਹਾਂਜੀ
0: ਤੇ ਫਿਰ ਕੀ ਸ਼ੌਂਕ ਰੱਖਦੇ ਹੋ ਕੀ ਹੌਬੀ ਰੱਖਦੇ ਹੋ
1: ਗਾਣੇ ਵਗੈਰਾ ਮਤਲਬ ਸੁਣਦਾ ਬਾਕੀ ਫਿਲਮ ਵਗੈਰਾ ਤਾਂ ਮੈਂ ਨਹੀਂ ਸੁਣਦਾ ਜੀ
0: ਅੱਛਾ ਫਿਲਮਾਂ ਵੀ ਸੁਣਦੇ ਹੋ ਗਾਣੇ ਵੀ ਸੁਣਦੇ ਹੋ ਤੇ ਫੇਵਰੇਟ ਅਦਾਕਾਰ ਕੌਣ ਨੇ
1: ਹਾਂਜੀ
0: ਫੇਵਰੇਟ ਅਦਾਕਾਰ ਜਿਨ੍ਹਾਂ ਨੂੰ ਬਹੁਤ ਪਸੰਦ ਕਰਦੇ ਹੋ ਉਹ ਕੌਣ ਨੇ
1: ਨਹੀਂ ਮੈਂ ਫਿਲਮ ਵਗੈਰਾ ਤਾਂ ਨਹੀਂ ਸੁਣਦਾ ਮੈਡਮ
0: ਅੱਛਾ ਫਿਲਮਾਂ ਨਹੀਂ ਦੇਖਦੇ ਤੁਸੀਂ ਹਾਂ ਫਿਲਮਾਂ ਨਹੀਂ ਸੁਣਦੇ
1: ਨਹੀਂ
0: ਠੀਕ ਹੈ ਤੇ ਗੀਤ ਗੀਤ ਗੀਤਾਂ ਦੀ ਸ਼ੌਂਕ ਰੱਖਦੇ ਹੋ ਗੀਤ ਸੁਣਦੇ ਹੋ ਹਾਂ
1: ਜੀ ਜੀ ਜੀ
0: ਠੀਕ ਹੈ ਤੇ ਕਿਹੜੇ ਸਿੰਗਰ ਬਹੁਤ ਜ਼ਿਆਦਾ ਤੁਹਾਨੂੰ ਪਸੰਦ ਹੈ
1: ਮੈਨੂੰ ਬੱਬੂ ਮਾਨ ਜੀ ਦਾ ਹੋ ਗਏ
0: ਬੱਬੂ ਮਾਨ ਜੀ ਬਹੁਤ ਪਸੰਦ ਹੈ ਤੇ ਬੱਬੂ ਮਾਨ ਜੀ ਦਾ ਗੀਤ ਸੁਣਾਓ ਫਿਰ ਕੋਈ ਪਹਿਲਾਂ ਤੁਸੀਂ ਸੁਣਾਓ ਫਿਰ ਅਸੀਂ ਸੁਣਾ ਦਾਂਗੇ ਠੀਕ ਹੈ
1: ਜੀ ਜੀ
0: ਸੁਣਾਓਗੇ ਕਿ ਨਹੀਂ ਫਿਰ ਕੀ ਕਰਦੇ ਹੋ ਤੁਸੀਂ ਘਰ ਰਹਿੰਦੇ ਹੋ ਜਾਂ ਕੁਛ ਕਰਦੇ ਹੋ
1: ਇੱਥੇ ਆਪਣਾ ਆਸ਼ਰਮ ਹੈਗਾ ਮੈਡਮ ਜੀ ਮੋਡਲ ਟਾਊਨ ਤੇ ਨਾ
0: ਅੱਛਾ
1: ਜਿੱਥੇ ਮਤਲਬ ਬਲਾਇੰਡ ਰਹਿੰਦੇ ਇੱਥੇ ਮਤਲਬ ਪੜ੍ਹਾਈ ਵਗੈਰਾ ਵੀ ਕਰਦੇ ਅਸੀਂ
0: ਓਕੇ
1: ਬਾਹਰ ਜਾ ਕੇ ਕਾਲਜ ਵਗੈਰਾ ਵੀ ਕਰਦੇ ਹੋਏ
0: ਅੱਛਾ ਜੀ
1: ਹਾਂਜੀ ਤੇ ਪੜ੍ਹਾਈ ਕਰਦੇ ਸਾਨੂੰ ਵੀਰਵਾਰ ਵੀ ਸਿਖਾਇਆ ਜਾਂਦਾ ਜੀ ਤੇ ਸਾਡੀ ਬਰੇਲੀ ਕੀ ਹੁੰਦੀ
0: ਹਾਂਜੀ ਬਰੇਲੀ ਜੀ ਬਿਲਕੁਲ
1: ਜੀ
0: ਚਲੋ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਕੋਸ਼ਿਸ਼ ਕਰ ਰਹੇ ਹੋ ਸਿੱਖ ਰਹੇ ਹੋ ਹੈ ਨਾ ਸਿਖਾ ਰਹੇ ਹੋ ਸਿੱਖ ਰਹੇ ਹੋ ਅਤੇ ਬਹੁਤ ਸਾਰੇ ਸ਼ੌਂਕ ਵੀ ਰੱਖੇ ਹੋਏ ਨੇ ਅਤੇ ਗੀਤ ਕਿਹੜਾ ਪਲੇ ਕਰੀਏ ਜੀ ਬੱਬੂ ਮਾਨ ਜੀ ਦਾ ਗੀਤ ਸੁਣਨਾ ਚਾਹੁੰਦੇ ਹੋ
1: ਜੀ ਜੀ
0: ਸੌਣ ਦੀ ਝੜੀ ਲਗਾ ਦਈਏ ਹਜੇ ਸੌਣ ਦੀ ਝੜੀ ਦੂਰ ਹੈ ਚਲੋ ਕੋਈ ਨਹੀਂ ਆਪਾਂ ਗਾਣੇ 'ਚ ਲਗਾ ਦਿੰਦੇ ਹਾਂ ਹੈ ਨਾ ਸੁਣ ਕੇ ਹੀ ਗਰਮੀ ਬਹੁਤ ਹੈ ਸੁਣ ਕੇ ਠੰਡਕ ਆ ਜਾਏ ਕੋਸ਼ਿਸ਼ ਕਰਦੇ ਰਹੋ ਤੇ ਫਿਰ ਹੈ ਨਾ ਕਾਮਯਾਬੀ ਮਿਲ ਹੀ ਜਾਂਦੀ ਹੈ ਠੀਕ ਹੈ ਤੁਸੀਂ ਰੈਗੂਲਰ ਸੁਣਦੇ ਹੋ ਰੇਡੀਓ
1: ਰੇਡੀਓ ਸੁਣਦੇ ਹਾਂ ਜੀ
0: ਹਾਂ ਹਾਂ ਚਲੋ ਬਹੁਤ ਵਧੀਆ ਬਹੁਤ ਵਧੀਆ ਤੇ ਬਹੁਤ ਸਾਰੀ ਇਨਫੋਰਮੇਸ਼ਨ ਰੇਡੀਓ ਤੋਂ ਮਿਲਦੀ

0: ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਅਤੇ ਸਾਡੇ ਲਿਸਨਰ ਨੇ ਹੈ ਨਾ ਟ੍ਰਿਕ ਅਪਣਾਈ ਸੀ ਕਿ ਗਰਮੀ ਬਹੁਤ ਹੈ ਅਤੇ ਸੌਣ ਦੀ ਝੜੀ ਸੁਣ ਲਈਏ, ਸ਼ਾਇਦ ਠੰਡਕ ਦਾ ਅਹਿਸਾਸ ਹੋ ਜਾਵੇ. ਅਤੇ ਵਾਕਈ ਜੀ ਤੁਹਾਡਾ ਇਹ ਜਿਹੜਾ ਫਾਰਮੂਲਾ ਕਾਮਯਾਬ ਹੋ ਗਿਆ, ਸਾਨੂੰ ਹੁਣ ਠੰਡ ਲੱਗਣੀ ਸ਼ੁਰੂ ਹੋ ਗਈ ਹੈ. ਅਤੇ ਲਓ ਜੀ ਅਗਲੇ ਕਾਲਰ ਵੀ ਪਹੁੰਚ ਗਏ ਨੇ, ਗੱਲ ਕਰਦੇ ਇਹਨਾਂ ਦੇ ਨਾਲ. ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਠੀਕ ਆ ਜੀ, ਕੁਛ ਮੈਂ ਠੀਕ ਨਹੀਂ ਰਹਿੰਦਾ.
0: ਠੀਕ ਨਹੀਂ ਰਹਿੰਦੇ, ਕਿਉਂ, ਕੀ ਹੋ ਗਿਆ?
1: ਮੈਂ ਵੀ ਦਿਮਾਗੀ ਪ੍ਰੋਬਲਮ.
0: ਓ ਨਹੀਂ ਨਹੀਂ, ਇਹ ਐਵੇਂ ਹੀ ਕਹਿਣ ਦੀਆਂ ਗੱਲਾਂ ਹੁੰਦੀਆਂ. ਗਾਣੇ ਸੁਣਿਆ ਕਰੋ, ਖੁਸ਼ ਰਿਹਾ ਕਰੋ, ਕੁਛ ਨਹੀਂ ਹੁੰਦਾ, ਸਭ ਠੀਕ ਹੈ. ਅੱਛਾ ਚਲੋ, ਮੈਨੂੰ ਇਹ ਦੱਸੋ ਫਿਰੋਜ਼ਪੁਰ ਫਿਰ ਗਰਮ ਹੈ ਕਿ ਠੰਡਾ ਹੈ?
1: ਗਰਮ ਜੀ, ਪੂਰਾ
0: ਪੂਰਾ ਗਰਮ.
1: ਹਾਂ ਜੀ,
0: ਠੀਕ ਹੈ. ਤੇ ਫਿਰ ਠੰਡੀਆਂ ਠੰਡੀਆਂ ਚੀਜ਼ਾਂ ਖਾ ਰਹੇ ਹੋ?
1: ਹਾਂ ਬਿਲਕੁਲ.
0: ਚਲੋ ਬਹੁਤ ਵਧੀਆ. ਤੇ ਕੀ ਕਰ ਰਹੇ ਹੋ ਹੁਣ?
1: ਬਸ ਹੁਣ ਪ੍ਰੋਗਰਾਮ ਸੁਣ ਰਹੇ ਸੀ, ਪਹਿਲਾਂ ਦੂਜਾ ਸੁਣਿਆ.
0: ਹਾਂ,
1: ਗੀਤਾਂ ਦਾ.
0: ਅੱਛਾ, ਗੀਤ ਬਹਾਰ ਸੁਣਿਆ,
1: ਪੰਜਾਬੀ ਗਾਣੇ ਰਲਵੇਂ ਮਿਲਵੇਂ.
0: ਠੀਕ ਹੈ, ਬਹੁਤ ਵਧੀਆ. ਤੇ ਇਕੱਲੇ ਸੁਣ ਰਹੇ ਹੋ ਕਿ ਨਾਲ ਕੋਈ ਹੋਰ ਵੀ ਸੁਣ ਰਿਹਾ?
1: ਹਾਂਜੀ,
0: ਇਕੱਲੇ ਬੈਠੇ ਹੋ ਕਿ ਨਾਲ ਕੋਈ ਹੋਰ ਵੀ ਸੁਣਦਾ ਪਿਆ ਰੇਡੀਓ?
1: ਨਹੀਂ, ਸਾਰਾ ਪਰਿਵਾਰ ਹੀ ਹੈ.
0: ਸਾਰਾ ਪਰਿਵਾਰ ਇਕੱਠੇ ਬੈ ਕੇ ਰੇਡੀਓ ਸੁਣ ਰਿਹਾ? ਕਿਆ ਹੀ ਬਾਤ ਹੈ. ਮਤਲਬ ਮੈਂ ਤਾਂ ਪਿਕਚਰ ਇਮੇਜਿਨ ਕਰਕੇ ਖੁਸ਼ ਹੋ ਗਈ ਹਾਂ ਕਿ ਸਾਰਾ ਪਰਿਵਾਰ ਇਕੱਠੇ ਬਹਿ ਕੇ ਰੇਡੀਓ ਸੁਣ ਰਿਹਾ. ਚਲੋ ਬਹੁਤ ਵਧੀਆ ਜੀ. ਤੇ ਮੈਨੂੰ ਇਹ ਦੱਸੋ, ਗੀਤਾਂ ਦੀ ਫਰਮਾਇਸ਼ ਕੀ ਹੈ? ਕਿਹੜੇ ਗੀਤ ਸੁਣਨਾ ਪਸੰਦ ਕਰਦੇ ਹੋ? ਮਤਲਬ ਗਰਮੀ ਹੈ ਤੇ ਸਾਡੇ ਲਿਸਨਰਸ ਨੂੰ ਵੀ ਗਾਣੇ ਉਹੀ ਹੈ ਨਾ ਯਾਦ ਆਉਂਦੇ ਪਏ ਨੇ ਠੰਡਕ ਵਾਲੇ, ਵੀ ਓਦਾਂ ਤਾਂ ਠੰਡ ਪੈਣੀ ਨੀ ਤੇ ਆਪਾਂ ਗੀਤਾਂ ਦੇ ਜ਼ਰੀਏ ਠੰਡਕ ਲੈ ਲਈਏ.
1: ਹਾਂ
0: ਜੀ, ਹੈ ਨਾ, ਬੜੇ ਸ਼ੈਤਾਨ ਹੋ ਗਏ ਸਾਡੇ ਲਿਸਨਰਸ ਵੀ.
1: ਬਿਲਕੁਲ,
0: ਚਲੋ ਜ਼ਰੂਰ ਪਲੇ ਕਰਾਂਗੇ ਜੀ. ਤੇ ਮੈਨੂੰ ਤੁਸੀਂ ਇਹ ਦੱਸੋ ਕਿ ਹਿੰਦੀ ਫਿਲਮਾਂ ਪਸੰਦ ਨੇ ਕਿ ਪੰਜਾਬੀ ਫਿਲਮਾਂ?
1: ਪੰਜਾਬੀ.
0: ਪੰਜਾਬੀ, ਕਿਹੜੀ ਪੰਜਾਬੀ ਫਿਲਮ ਸਭ ਤੋਂ ਸੋਹਣੀ ਲੱਗਦੀ ਹੈ?
1: ਸਭ ਤੋਂ ਵਧੀਆ ਮੈਨੂੰ ਲੱਗੀ ਬਟਵਾਰਾ.
0: ਕਿਹੜੀ?
1: ਬਟਵਾਰਾ.
0: ਬਟਵਾਰਾ, ਤੇ ਬਟਵਾਰਾ ਫਿਲਮ ਦਾ ਕੋਈ ਡਾਇਲੋਗ ਸੁਣਾਓ ਫਿਰ.
1: ਨਹੀਂ ਜੀ, ਡਾਇਲੋਗ
0: ਨਹੀਂ ਸੁਣਾਉਣਾ,
1: ਪਰ ਲਿਖਿਆ ਨਹੀਂ ਹੈ.
0: ਨਹੀਂ ਸੁਣਾਉਣਾ, ਚਲੋ ਕੋਈ ਗੱਲ ਨਹੀਂ, ਜਿੱਦਾਂ ਤੁਸੀਂ ਕਹੋ ਉਦਾਂ ਹੀ ਠੀਕ. ਤੇ ਗੀਤ ਸੁਣਾ ਦਈਏ ਫਿਰ. ਹਾਂ
1: ਹਾਂਜੀ,
0: ਕਿਹੜਾ ਸੁਣਾਈ? ਕੋਰਾ ਕੋਰਾ ਕੁੱਜਾ ਦੱਸਿਆ ਤੁਸੀਂ?
1: ਹਾਂ, ਕੁੱਜਾ ਵੀ.
0: ਠੀਕ ਹੈ ਜੀ,
1: ਠੰਡਾ ਠਾਰ ਪਾਣੀ.
0: ਠੀਕ ਹੈ ਜੀ, ਠੰਡਾ ਠਾਰ ਪਾਣੀ ਵੀ ਪਿਲਾਵਾਂਗੇ ਤੇ ਕੋਰਾ ਕੋਰਾ ਕੁੱਜਾ ਵੀ ਲੈ ਕੇ ਆਵਾਂਗੇ.
1: ਠੀਕ ਹੈ,
0: ਥੈਂਕ ਯੂ ਸੋ ਮੱਚ ਕਾਲ ਕਰਨ ਦੇ ਲਈ. ਤੇ ਲਓ ਜੀ, ਗੁਰਮੀਤ ਕੌਰ ਬਾਵਾ ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਗੀਤ ਕੋਰਾ ਕੋਰਾ ਕੁੱਜਾ ਠੰਡਾ ਠਾਰ ਪਾਣੀ.

0: ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਤੇ ਤੁਸੀਂ ਬਣੇ ਹੋਏ ਹੋ ਨਿਵੇਦਿਤਾ ਦੇ ਨਾਲ। ਵੈਲ, ਪੰਜਾਬੀ ਤੜਕਾ ਦੇ ਵਿੱਚ ਕੌਣ ਪਹੁੰਚਿਆ ਦੇਖਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਕੁਲਦੀਪ ਸਿੰਘ ਬੋਲਦਾ, ਪਿੰਡ ਲਾਧੀਆਂ ਖੋਰ ਦੇ, ਜ਼ਿਲ੍ਹਾ ਲੁਧਿਆਣਾ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਹਾਂਜੀ ਮੈਮ, ਤੁਹਾਡਾ ਵੀ ਬਹੁਤ ਸਵਾਗਤ ਜੀ। ਹਾਲ ਚਾਲ ਬਹੁਤ ਵਧੀਆ, ਤੁਸੀਂ ਸੁਣਾਓ?
0: ਬਸ ਵਧੀਆ ਜੀ। ਤੇ ਲੁਧਿਆਣੇ ਵਿੱਚ ਅਕਸਰ ਗਰਮੀ ਜ਼ਿਆਦਾ ਹੁੰਦੀ ਹੈ, ਹੈ ਨਾ?
1: ਹਾਂਜੀ ਹਾਂਜੀ, ਬਾਦੀ ਜ਼ਿਆਦਾ ਹੋਈ ਹੈ।
0: ਹਾਂ, ਤੇ ਅੱਜ ਵੀ ਬਹੁਤ ਗਰਮੀ ਹੈ।
1: ਹਾਂਜੀ ਹਾਂਜੀ ਮੈਮ, ਥੋੜ੍ਹੀ ਜਿਹੀ ਇਸ ਤਰ੍ਹਾਂ ਅੱਗੇ ਬੇਨਤੀ ਹੈ ਵੀ ਇਹ ਰੇਡੀਓ 'ਤੇ ਆਵਾਜ਼ ਨਹੀਂ ਆ ਰਹੀ ਜੀ, ਅਤੇ ਜਿਹੜਾ ਗਿਆਨ ਸਿੰਘ ਖੇਡਾ ਜੀ ਨੇ ਗਾਣਾ ਕਿਹਾ ਸੀ ਨਾ, ਉਹ ਚੱਲਿਆ ਨਹੀਂ ਜੀ, ਨਾ ਤਾਂ ਹੁਣ ਵੀ ਆਪਣੀ ਗੱਲਬਾਤ ਨਹੀਂ ਆ ਰਹੀ।
0: ਓਕੇ, ਔਨ ਏਅਰ ਨਹੀਂ ਜਾ ਰਿਹਾ ਪ੍ਰੋਗਰਾਮ?
1: ਹਾਂਜੀ ਹਾਂਜੀ ਮੈਮ, ਅਤੇ ਪ੍ਰੋਗਰਾਮ ਤੁਸੀਂ ਬਹੁਤ ਵਧੀਆ ਪੇਸ਼ ਕਰਦੇ, ਬਹੁਤ ਬਹੁਤ ਤੁਹਾਨੂੰ ਪਰਮਾਤਮਾ ਤਰੱਕੀ ਬਸ।
0: ਥੈਂਕ ਯੂ ਸੋ ਮਚ ਜੀ। ਅਤੇ ਮੈਨੂੰ ਤੁਸੀਂ ਇਹ ਦੱਸੋ ਕਿ ਤੁਹਾਡੀ ਹੋਬੀ ਕੀ ਹੈ, ਕਿਹੜੀ ਚੀਜ਼ ਜ਼ਿਆਦਾ ਪਸੰਦ ਹੈ?
1: ਹੋਬੀ ਤਾਂ ਹੁਣ ਆਪਾਂ ਦੇਖੋ, ਮੈਨੂੰ ਤਾਂ 31 ਸਾਲ ਮੈਮ ਹੋ ਗਏ ਜੁੜੇ ਨੂੰ, ਤੇ ਬਹੁਤ ਮਿਹਨਤ ਕਰ ਲਿਆ, ਹੁਣ ਕੰਮ ਇੰਨਾ ਹੁੰਦਾ ਨਹੀਂ ਜੀ ਸਾਡੇ ਤੋਂ।
0: ਨਹੀਂ, ਹੋਬੀ ਦਾ ਤਾਂ ਦੇਖੋ ਜੀ ਕੋਈ ਟਾਈਮ ਨਹੀਂ ਹੁੰਦਾ ਹੈ ਨਾ।
1: ਆਪਣਾ ਰੇਨਬੋ ਸੁਣਦੇ ਆ,
0: ਐਫਐਮ ਰੇਨਬੋ ਸੁਣਦੇ ਆ, ਐਫਐਮ ਰੇਨਬੋ ਸੁਣਨਾ ਹੀ ਹੋਬੀ ਹੈ, ਹੈ ਨਾ?
1: ਹਾਂਜੀ ਹਾਂਜੀ, ਮੈਂ ਰੇਨਬੋ ਸੁਣੀ ਦਾ ਜੀ, ਹੁਣ ਤਾਂ ਇਹਦੇ ਨਾਲ ਕੰਮ ਲਗਾਉਂਦੇ ਆ।
0: ਤੇ ਫਿਲਮਾਂ ਫਿਲਮਾਂ ਨਹੀਂ ਦੇਖਦੇ?
1: ਫਿਲਮਾਂ ਵੀ ਦੇਖਣ ਜੀ ਮੈਮ।
0: ਕਿਹੜੀਆਂ ਫਿਲਮਾਂ ਪਸੰਦ ਹੈ, ਪੰਜਾਬੀ ਕਿ ਹਿੰਦੀ? ਸਾਰੀਆਂ ਹੀ ਦੇਖ ਲੈਂਦੇ ਹੋ? ਤੇ ਅੱਜ ਤੱਕ ਸਭ ਤੋਂ ਸੋਹਣੀ ਫਿਲਮ ਕਿਹੜੀ ਲੱਗੀ ਤੁਹਾਨੂੰ? ਸਭ ਤੋਂ ਸੋਹਣੀ ਫਿਲਮ ਕਿਹੜੀ ਲੱਗੀ, ਕਿਹੜੀ ਫਿਲਮ ਜ਼ਿਆਦਾ ਪਸੰਦ ਹੈ?

0: ਚਲੀ ਹੈਗੀ ਚੰਦ ਪ੍ਰਦੇਸ਼ੀ ਦੇਖੀ ਸੀਗੀ, ਉਹ ਬਹੁਤ ਵਧੀਆ ਫਿਲਮ ਸੀਗੀ ਤੇ ਉਹਦੇ ਸਿੱਖਣ ਨੂੰ ਵੀ ਬਹੁਤ ਕੁਛ ਸੀਗਾ ਜੀ।
1: ਅੱਛਾ, ਚੰਨ ਪਰਦੇਸੀ, ਤੇ ਫੇਰ ਉਹਦੇ ਕੋਈ ਡਾਇਲੋਗ, ਕੋਈ ਗੀਤ, ਕੋਈ ਗਾਣੇ ਯਾਦ ਹੈ?
0: ਨਾ ਨਾ ਹੁਣ ਤਾਂ ਇਸ ਟਾਈਮ ਤਾਂ ਕੋਈ ਯਾਦ ਨਹੀਂ ਆ ਰਿਹਾ ਜੀ।
1: ਕੁਛ ਨਹੀਂ ਯਾਦ ਆ ਰਿਹਾ? ਬੜੇ ਖਰਾਬ ਹੋ ਤੁਸੀਂ, ਝੂਠ ਬੋਲਦੇ ਪਏ, ਤੁਹਾਨੂੰ ਸਭ ਯਾਦ ਹੈ।
0: ਆਪਣਾ ਖਤਮ ਹੀ ਹੋਣ ਵਾਲਾ ਜੀ, ਆਖਰੀ ਕਾਲ ਹੋਊਗੀ।
1: ਹਾਂ, ਆਖਰੀ ਕਾਲ ਹੈ ਜੀ। ਚਲੋ ਮੈਨੂੰ ਫਿਰ ਫਟਾਫਟ ਗੀਤ ਦੱਸ ਦਿਓ।
0: ਮੈਂ ਗਾਣਾ ਤੁਸੀਂ ਅੱਜ ਲਾ ਦੋ ਸਰਜੀਤ ਬਿੰਦਰ ਅਖੀਰ ਦਾ ਜੀ, ਦਿਲ ਤਾਂ ਪਤਾ ਨਹੀਂ ਤੇਰਾ ਕਿਹਾ ਜਿਹਾ ਹੋਣਾ, ਮੈਨੂੰ ਮੁੱਕਰੋ ਦੇਖ ਕੇ ਮਰ ਗਿਆ।
1: ਠੀਕ ਹੈ ਜੀ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ, ਤੇ ਜ਼ਰੂਰ ਇਹ ਗੀਤ ਪਲੇ ਕਰਾਂਗੇ ਜੀ।
0: ਓਕੇ ਜੀ,
1: ਸ਼ੁਕਰੀਆ, ਸ਼ੁਕਰੀਆ। ਸੋ ਗੀਤ ਦੀ ਫਰਮਾਇਸ਼ ਹੋਈ ਹੈ ਜੀ ਸੁਰਜੀਤ ਬਿੰਦਰਖੀਆ ਦੀ ਆਵਾਜ਼ ਦੇ ਵਿੱਚ, ਮੁੱਖੜਾ ਦੇਖ ਕੇ ਮਰ ਗਿਆ ਨਹੀਂ, ਜ਼ਰੂਰ ਪਲੇ ਕਰਾਂਗੇ ਦੋਸਤੋ, ਅਤੇ ਗੀਤ ਹੋਏਗਾ ਪ੍ਰੋਗਰਾਮ ਦਾ ਲਾਸਟ ਗੀਤ। ਅਤੇ ਕੁਝ ਹੀ ਪਲਾਂ ਦੇ ਬਾਅਦ ਅਸੀਂ ਫਿਰ ਤੋਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਹੋਮ ਸਵੀਟ ਹੋਮ ਦੇ ਵਿੱਚ। ਸੋ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਸਾਡੇ ਨਾਲ 102.7 FM ਰੇਨਬੋ 'ਤੇ, ਅਤੇ ਹੁਣ ਇੰਜੋਏ ਕਰਦੇ ਹਾਂ ਇਹ ਗੀਤ।

FM ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਤੇ ਹੁਣ ਪੇਸ਼ ਨੇ FM ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਥਨਬਰਗ ਵਿਚ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨਾਲ ਗੱਲਬਾਤ ਕੀਤੀ। ਭਾਰਤ ਅਤੇ ਸਵੀਡਨ ਨੇ ਆਪਸੀ ਸਹਿਯੋਗ ਨੂੰ ਵਿਆਪਕ ਰਣਨੀਤਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ। ਪ੍ਰਧਾਨ ਮੰਤਰੀ ਨੇ ਸਵੀਡਨ ਦੀਆਂ ਕੰਪਨੀਆਂ ਨੂੰ ਭਾਰਤ ਵਿਚ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ। ਸ੍ਰੀ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਤੇ ਚੌਥੇ ਪੜਾਅ ਵਿਚ ਅੱਜ ਨਾਰਵੇ ਪਹੁੰਚਣਗੇ। ਕਾਂਗਰਸ ਨੇਤਾ ਪੀ ਡੀ ਸਤੀਸ਼ਨ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ 79ਵੀਂ ਵਿਸ਼ਵ ਸਿਹਤ ਅਸੈਂਬਲੀ ਵਿਚ ਸ਼ਾਮਲ ਹੋਣ ਲਈ ਸਵਿਟਜ਼ਰਲੈਂਡ ਪਹੁੰਚ ਗਏ ਨੇ। ਪੰਜਾਬ ਵਿਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜਨ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿਚ IAS ਤੇ ਸੀਨੀਅਰ PCS ਅਧਿਕਾਰੀਆਂ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 116ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ ਸੂਬੇ ਭਰ ਵਿਚ 598 ਥਾਵਾਂ ਤੇ ਛਾਪੇਮਾਰੀ ਦੌਰਾਨ 315 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਦੱਖਣ ਪੱਛਮੀ ਮਾਨਸੂਨ ਦੇ ਆਮ ਨਾਲੋਂ 6 ਦਿਨ ਪਹਿਲਾਂ 26 ਮਈ ਨੂੰ ਕੇਰਲਮ ਪਹੁੰਚਣ ਦੀ ਸੰਭਾਵਨਾ ਹੈ। IPL ਕ੍ਰਿਕਟ ਵਿਚ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਗਾਂਧੀ ਨਗਰ ਵਿਚ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ 2026 ਵਿਚ 1 ਚਾਂਦੀ ਦੇ ਅਤੇ 9 ਕਾਂਸੀ ਦੇ ਤਮਗਿਆਂ ਸਮੇਤ ਕੁੱਲ 10 ਤਮਗੇ ਜਿੱਤੇ ਨੇ। ਇਹ ਸਨ FM ਨਿਊਜ਼ ਹੈਡਲਾਈਨਜ਼।

ਨਾਲ ਸਰੀਰ ਐਕਟਿਵ ਰਹੇਗਾ। ਤੁਸੀਂ ਵੀ ਸੋਚੋਗੇ ਕਿ ਗਰਮੀ ਹੈ ਅਤੇ ਕੋਸਾ ਪਾਣੀ ਕਿਉਂ ਕਹਿ ਰਹੇ ਹੋ ਜੀ ਪੀਣ ਨੂੰ? ਯੈਸ, ਦਿਨ ਦੀ ਸ਼ੁਰੂਆਤ ਕੋਸੇ ਪਾਣੀ ਨਾਲ ਕਰੋਗੇ, ਬੇਸ਼ੱਕ ਗਰਮੀ ਹੈ ਤਾਂ ਤੁਹਾਡੀ ਜਿਹੜੀ ਬੋਡੀ ਹੈ ਉਹ ਐਕਟਿਵ ਰਹੇਗੀ। ਅਤੇ ਇਸ ਤੋਂ ਇਲਾਵਾ ਪਾਣੀ ਪੀ ਲਿਆ ਅਤੇ ਹੁਣ ਸੋਕਡ ਬਦਾਮ, ਕਿਸ਼ਮਿਸ਼, ਅਖਰੋਟ ਇਹਦੇ ਨਾਲ ਵੀ ਤੁਰੰਤ ਊਰਜਾ ਮਿਲਦੀ ਹੈ। ਸੋ ਰਾਤ ਨੂੰ ਭਿਗੋ ਕੇ ਰੱਖੋ, ਬਦਾਮ, ਕਿਸ਼ਮਿਸ਼, ਅਖਰੋਟ ਮਿਕਸ ਕਰਕੇ ਭਿਗੋ ਲਓ ਅਤੇ ਸਵੇਰੇ ਇਹਨਾਂ ਨੂੰ ਖਾਓਗੇ ਤਾਂ ਦਿਨ ਤੁਹਾਡਾ ਪੂਰੀ ਤਰ੍ਹਾਂ ਐਨਰਜੈਟਿਕ ਐਕਟਿਵ ਰਹੇਗਾ। ਅਤੇ ਜੇ ਬਨਾਨਾ ਪਸੰਦ ਹੈ ਤਾਂ ਫਿਰ ਤਾਂ ਬਹੁਤ ਹੀ ਵਧੀਆ, ਕਿਉਂਕਿ ਕੇਲਾ ਜੇਕਰ ਅਸੀਂ ਸਵੇਰ ਦੇ ਸਮੇਂ ਖਾਂਦੇ ਹਾਂ ਤਾਂ ਇਹ ਸਾਨੂੰ ਤਾਕਤ ਵੀ ਦਿੰਦਾ ਹੈ ਅਤੇ ਐਨਰਜੀ ਵੀ ਦਿੰਦਾ। ਸਵੇਰ ਦੇ ਟਾਈਮ 'ਤੇ ਕੇਲਾ ਖਾਣਾ ਬਹੁਤ ਵਧੀਆ ਹੈ। ਅਤੇ ਇਸ ਤੋਂ ਇਲਾਵਾ ਤੁਸੀਂ ਦੁੱਧ ਨਾਲ ਓਟਸ ਜਾਂ ਦਲੀਆ ਖਾ ਲਓ ਅਤੇ ਉਹਦੇ ਨਾਲ ਵੀ ਜ਼ਿਆਦਾ ਲੰਬੇ ਸਮੇਂ ਤੱਕ ਤਾਕਤ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਛ ਹੈ ਜੀ, ਲਿਸਟ ਬਹੁਤ ਲੰਬੀ ਹੈ, ਸਾਰੀ ਲਿਸਟ ਮੈਂ ਤੁਹਾਨੂੰ ਇੱਕੋ ਵਾਰੀ ਤਾਂ ਨਹੀਂ ਦੱਸ ਸਕਦੀ। ਚਲੋ ਥੋੜ੍ਹੀਆਂ ਜਿਹੀਆਂ ਚੀਜ਼ਾਂ ਮੈਂ ਹੁਣ ਦੱਸ ਦਿੰਦੀ ਹਾਂ ਅਤੇ ਥੋੜ੍ਹੀਆਂ ਜਿਹੀ ਅਸੀਂ ਗੀਤ ਤੋਂ ਬਾਅਦ ਡਿਸਕਸ ਕਰਾਂਗੇ। ਸਪਰਾਊਟਸ ਸਰੀਰ ਨੂੰ ਪ੍ਰੋਟੀਨ ਦਿੰਦਾ ਅਤੇ ਤਾਜ਼ਗੀ ਵੀ ਬਣੀ ਰਹਿੰਦੀ ਹੈ ਅਤੇ ਹੈਵੀਨੈਸ ਵੀ ਫੀਲ ਨਹੀਂ ਹੁੰਦੀ। ਗਰਮੀਆਂ ਦੇ ਵਿੱਚ ਜੇਕਰ ਅਸੀਂ ਸਪਰਾਊਟਸ ਦਾ ਨਾਸ਼ਤਾ ਕਰਦੇ ਹਾਂ ਤਾਂ ਉਹ ਵੀ ਬਹੁਤ ਵਧੀਆ ਰਹਿੰਦਾ। ਸੋ ਦੋਸਤੋ, ਇਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਾਂਗੀ ਗਾਣੇ ਦੇ ਉਸ ਪਾਰ। ਸੋ ਇੰਜੋਏ ਕਰੋ ਇਹ ਗੀਤ, ਵਾਪਸ ਆਓ ਅਤੇ ਫਿਰ ਐਨਰਜੈਟਿਕ ਜਿਹੜੇ ਫੂਡ ਹੈਗੇ, ਐਨਰਜੀ ਗਿਵਿੰਗ ਫੂਡ ਹੈਗੇ ਆ, ਉਹਨਾਂ ਦਾ ਅਸੀਂ ਜ਼ਿਕਰ ਕਰਾਂਗੇ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਅਤੇ ਹੋਮ ਸਵੀਟ ਹੋਮ ਦੇ ਵਿੱਚ ਦੋਸਤੋ ਅਸੀਂ ਗੱਲ ਕਰ ਰਹੇ ਸੀ ਕਿ ਕਿਵੇਂ ਗਰਮੀਆਂ ਦੇ ਵਿੱਚ ਅਸੀਂ ਆਪਣੀ ਬੋਡੀ ਨੂੰ ਐਕਟਿਵ ਰੱਖਣਾ ਹੈ, ਐਨਰਜੈਟਿਕ ਰੱਖਣਾ ਹੈ, ਸਵੇਰੇ ਸਵੇਰੇ ਕੀ ਖਾਈਏ ਕਿ ਸਾਡਾ ਜਿਹੜਾ ਸਾਰਾ ਦਿਨ ਹੈ ਸਾਡੀ ਬੋਡੀ ਐਕਟਿਵ ਰਹੇ। ਸੋ ਦੋਸਤੋ, ਸਵੇਰ ਦੇ ਸਮੇਂ ਕੋਸਾ ਪਾਣੀ ਪੀ ਲੈਂਦੇ ਹੋ ਤਾਂ ਠੀਕ ਹੈ, ਨਹੀਂ ਤਾਂ ਕੋਸੇ ਪਾਣੀ ਦੇ ਵਿੱਚ ਸ਼ਹਿਦ ਜਾਂ ਨਿੰਬੂ ਮਿਲਾ ਕੇ ਇਹ ਵੀ ਪੀਂਦੇ ਹਾਂ ਅਤੇ ਥਕਾਵਟ ਘਟਦੀ ਹੈ ਅਤੇ ਬੋਡੀ ਸਾਡੀ ਐਕਟਿਵ ਰਹਿੰਦੀ ਹੈ। ਇਸ ਤੋਂ ਇਲਾਵਾ ਦਹੀਂ ਜਾਂ ਲੱਸੀ, ਇਹ ਵੀ ਪੇਟ ਨੂੰ ਠੰਡਕ ਦਿੰਦੀ ਹੈ ਅਤੇ ਸਰੀਰ ਨੂੰ ਤਾਜ਼ਗੀ ਵੀ ਦਿੰਦੀ ਹੈ। ਮੌਸਮੀ ਫਲ ਨੇ ਜਿਵੇਂ ਅੱਜ ਕੱਲ੍ਹ ਸੇਬ ਹੈ, ਪਪੀਤਾ ਹੈ, ਸੰਤਰਾ ਹੈ, ਅਨਾਰ ਹੈ, ਸਵੇਰੇ ਖਾਓ ਤਾਂ ਚੰਗੀ ਗੱਲ ਹੈ। ਸਵੇਰੇ ਖਾਣਾ ਇਹ ਫਰੂਟ ਚੰਗਾ ਰਹਿੰਦਾ ਹੈ। ਅਤੇ ਇਸ ਤੋਂ ਇਲਾਵਾ ਮੂੰਗਫਲੀ ਜਾਂ ਚਨੇ ਵੀ ਖਾਂਦੇ ਹੋ ਤਾਂ ਸਰੀਰ ਨੂੰ ਤੁਰੰਤ ਤਾਕਤ ਮਿਲਦੀ ਹੈ। ਸੋ ਆਪਣੇ ਪੋਕਿਟ ਦੇ ਵਿੱਚ, ਆਪਣੇ ਬੈਗ ਦੇ ਵਿੱਚ, ਪਰਸ ਦੇ ਵਿੱਚ ਤੁਸੀਂ ਥੋੜ੍ਹੇ ਜਿਹੇ ਮੂੰਗਫਲੀ ਜਾਂ ਚਨੇ ਰੱਖ ਲੈਂਦੇ ਹੋ ਅਤੇ ਜਦੋਂ ਵੀ ਸਾਨੂੰ ਲੱਗੇ ਕਿ ਵੀਕਨੈਸ ਹੈ ਤਾਂ ਤੁਸੀਂ ਥੋੜ੍ਹੇ ਜਿਹੇ ਖਾ ਸਕਦੇ ਹੋ, ਬੋਡੀ ਐਕਟਿਵ ਹੋ ਜਾਂਦੀ ਹੈ। ਅਤੇ ਅੰਡੇ ਖਾਣ ਵਾਲਿਆਂ ਲਈ ਉਬਲੇ ਅੰਡੇ ਜੇਕਰ ਤੁਸੀਂ ਸਵੇਰ ਦੇ ਵੇਲੇ ਖਾਂਦੇ ਹੋ ਤਾਂ ਉਹਦੇ ਨਾਲ ਵੀ ਐਨਰਜੀ ਰਹਿੰਦੀ ਹੈ। ਗੁੜ ਅਤੇ ਭੁੰਨੇ ਹੋਏ ਚਨੇ ਕਹਿੰਦੇ ਨੇ ਕਿ ਸਸਤਾ ਅਤੇ ਤਾਕਤਵਰ ਨਾਸ਼ਤਾ ਹੈ। ਜੇਕਰ ਤੁਸੀਂ ਸਵੇਰੇ ਸਵੇਰੇ ਖਾ ਲੈਂਦੇ ਹੋ ਤਾਂ ਫਿਰ ਬੋਡੀ ਦੇਖੋ ਇਹ ਘੋੜੇ ਵਾਂਗ ਹੋ ਜਾਂਦੀ ਹੈ। ਅਤੇ ਇਸ ਤੋਂ ਇਲਾਵਾ ਕਹਿੰਦੇ ਨੇ ਕਿ ਬਹੁਤ ਤੇਲ ਵਾਲੀਆਂ ਜਾਂ ਭਾਰੀਆਂ ਚੀਜ਼ਾਂ ਜਾਂ ਤਲੀਆਂ ਹੋਈਆਂ ਚੀਜ਼ਾਂ ਇਹ ਨਹੀਂ ਖਾਓ ਸਵੇਰ ਦੇ ਟਾਈਮ 'ਤੇ, ਕਿਉਂਕਿ ਇਹਦੇ ਨਾਲ ਆਲਸ ਆਉਂਦਾ ਹੈ, ਸੁਸਤੀ ਆਉਂਦੀ ਹੈ ਸਰੀਰ ਦੇ ਵਿੱਚ। ਅਤੇ ਚਾਹ ਅਤੇ ਕੌਫੀ ਇਹ ਵੀ ਖਾਲੀ ਪੇਟ ਨਹੀਂ ਪੀਣੀ ਚਾਹੀਦੀ। ਉਸ ਤੋਂ ਪਹਿਲਾਂ ਸਾਨੂੰ ਹਲਕਾ ਫੁਲਕਾ ਜ਼ਰੂਰ ਕੁਛ ਖਾ ਲੈਣਾ ਚਾਹੀਦਾ ਹੈ। ਖਾਲੀ ਪੇਟ ਜੇ ਅਸੀਂ ਚਾਹ ਜਾਂ ਕੌਫੀ ਪੀਂਦੇ ਹਾਂ ਤਾਂ ਫਿਰ ਸਾਨੂੰ ਗੈਸ ਦੀ ਦਿੱਕਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਸਵੇਰ ਦੇ ਟਾਈਮ 'ਤੇ ਹਲਕੀ ਵਰਜਿਸ਼ ਜਾਂ ਅਸੀਂ ਵਾਕਿੰਗ ਕਰ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਪੌਸ਼ਟਿਕ ਨਾਸ਼ਤਾ ਕਰਦੇ ਹਾਂ, ਫਿਰ ਸਾਡਾ ਦਿਨ, ਪੂਰਾ ਦਿਨ ਸੈਟਿੰਗ ਰਹਿੰਦੀ ਹੈ ਸਾਡੀ। ਅਸੀਂ ਚੁਸਤ ਰਹਿੰਦੇ ਹਾਂ ਅਤੇ ਸਰੀਰ ਤਾਜ਼ਾ ਮਹਿਸੂਸ ਕਰਦਾ, ਤਰੋ ਤਾਜ਼ਗੀ ਮਹਿਸੂਸ ਕਰਦਾ। ਅਤੇ ਜੇਕਰ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਤੁਹਾਨੂੰ ਲੱਗਦਾ ਹੈ ਕਿ ਨਹੀਂ ਅਜੇ ਵੀ ਸਰੀਰ ਨਹੀਂ ਚੱਲ ਰਿਹਾ, ਬੋਡੀ ਨਹੀਂ ਚੱਲਦੀ, ਸਾਨੂੰ ਆਲਸ ਮਹਿਸੂਸ ਹੋ ਰਿਹਾ, ਕਮਜ਼ੋਰੀ ਮਹਿਸੂਸ ਹੋ ਰਹੀ ਹੈ, ਅਤੇ ਜਨਾਬ ਫਿਰ ਢਿੱਲ ਨਾ ਕਰੋ, ਫਿਰ ਤੁਹਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਹੈ। ਡਾਕਟਰ ਦੀ ਸਲਾਹ ਲਓ, ਆਪਣਾ ਹੀਮੋਗਲੋਬਿਨ, ਸ਼ੂਗਰ ਜਾਂ ਵਿਟਾਮਿਨ ਦੀ ਤੁਸੀਂ ਜਾਂਚ ਕਰਵਾਓ, ਅਤੇ ਜੇਕਰ ਕੁਛ ਘਾਟਾ ਵਾਧਾ ਹੈ ਤਾਂ ਉਹ ਅਸੀਂ ਦਵਾਈਆਂ ਨਾਲ ਜਾਂ ਆਪਣੀ ਡਾਇਟ ਦੇ ਨਾਲ ਪੂਰਾ ਕਰ ਸਕਦੇ ਹਾਂ। ਸੋ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣਾ ਹੈ, ਤੁਸੀਂ ਸਿਹਤ ਦਾ ਧਿਆਨ ਰੱਖੋ ਅਤੇ ਅਸੀਂ ਰੱਖ ਰਹੇ ਹਾਂ ਜੀ ਤੁਹਾਡੇ ਮਨੋਰੰਜਨ ਦਾ ਧਿਆਨ। ਅਤੇ ਲਓ ਜੀ, ਮੈਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਗੀਤ। ਇੰਜੋਏ ਕਰੋ ਅਤੇ ਵਾਪਿਸ ਵੀ ਆਓ।

0: ਅਸੀਂ ਆਪਣੀ ਸਕਿਨ ਦੀ ਕੇਅਰ ਕਰ ਸਕਦੇ ਹਾਂ, ਆਪਣੇ ਬਾਲਾਂ ਦੀ ਕੇਅਰ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜਲਨ ਅਤੇ ਪਚਨ ਦੇ ਲਈ ਵੀ ਇਹ ਫਾਇਦੇਮੰਦ ਹੈ, ਸਾਡੇ ਡਾਈਜੈਸ਼ਨ ਨੂੰ ਵੀ ਇੰਪਰੂਵ ਕਰਦਾ ਹੈ। ਇਸ ਤੋਂ ਇਲਾਵਾ ਪੁਦੀਨਾ ਹੈ, ਪੁਦੀਨਾ ਪੇਟ ਦੀਆਂ ਸਮੱਸਿਆਵਾਂ ਲਈ ਚੰਗਾ ਹੈ ਅਤੇ ਹਮੇਸ਼ਾ ਸਾਨੂੰ ਤਰੋਤਾਜ਼ਗੀ ਵੀ ਦਿੰਦਾ। ਜੇਕਰ ਤੁਹਾਨੂੰ ਬੁਖਾਰ ਹੈ, ਇਮਿਊਨਿਟੀ ਵਧਾਉਣੀ ਹੈ, ਤਾਂ ਫਿਰ ਗਿਲੋਏ ਦਾ ਜਿਹੜਾ ਪੌਦਾ ਹੈ ਉਹ ਵੀ ਬਹੁਤ ਵਧੀਆ, ਬਹੁਤ ਪ੍ਰਸਿੱਧ ਹੈ, ਜੜੀ ਬੂਟੀ ਹੈ ਜਿਹਦੇ ਨਾਲ ਇਮਿਊਨਿਟੀ ਵਧਾਉਣ ਦੇ ਵਿੱਚ ਹੈਲਪ ਮਿਲਦੀ ਹੈ ਅਤੇ ਜੇਕਰ ਬੁਖਾਰ ਹੈ ਉਹਦੇ ਵਿੱਚ ਵੀ ਇਹ ਚੰਗੀ ਹੈ। ਔਰ ਅਜਵਾਇਣ ਦਾ ਪੌਦਾ ਜੇਕਰ ਤੁਸੀਂ ਲਗਾਉਂਦੇ ਹੋ ਤਾਂ ਖਾਂਸੀ ਦੇ ਵਿੱਚ, ਪੇਟ ਦਰਦ ਦੇ ਵਿੱਚ ਬਹੁਤ ਹੀ ਇਹ ਲਾਭਦਾਇਕ ਹੈ। ਇਸ ਤੋਂ ਇਲਾਵਾ ਲੈਮਨ ਗ੍ਰਾਸ ਵੀ ਤੁਸੀਂ ਲਗਾ ਸਕਦੇ ਹੋ, ਹਰਬਲ ਚਾਹ ਦੇ ਵਜੋਂ ਵਰਤੀ ਜਾਂਦੀ ਹੈ ਅਤੇ ਦੋਸਤੋ ਤਣਾਅ ਵੀ ਘਟਾਉਂਦੀ ਹੈ ਲੈਮਨ ਗ੍ਰਾਸ। ਤਾਂ ਲਓ ਜੀ, ਬਹੁਤ ਸਾਰੇ ਪੌਦੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਅਤੇ ਹੋਰ ਵੀ ਕਾਫੀ ਨੇ ਜਿਹੜੇ ਮੈਂ ਤੁਹਾਨੂੰ ਦੱਸਾਂਗੀ ਇੱਕ ਗੀਤ ਤੋਂ ਬਾਅਦ। ਸੋ ਤੁਸੀਂ ਇੰਜੋਏ ਕਰਕੇ ਵਾਪਿਸ ਆਉਣਾ ਹੈ ਅਤੇ ਫਿਰ ਮੈਂ ਤੁਹਾਨੂੰ ਕੁਝ ਹੋਰ ਪੌਦੇ ਦੱਸੀ ਹਾਂ ਜਿਹੜੇ ਤੁਸੀਂ ਘਰ ਲਗਾ ਸਕਦੇ ਹੋ ਅਤੇ ਜਿਹਦੇ ਨਾਲ ਤੁਸੀਂ ਸਿਹਤਯਾਬ ਵੀ ਰਹਿ ਸਕਦੇ ਹੋ। ਇੰਜੋਏ ਕਰੋ ਇਹ ਗੀਤ।
1: ਜਾਣੀ ਆ

ਇੰਜੋਏ ਕਰਿਓ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਅਤੇ ਹੋਮ ਸਵੀਟ ਹੋਮ ਦੇ ਵਿੱਚ ਅੱਜ ਅਸੀਂ ਇੰਜੋਏ ਕਰ ਰਹੇ ਹਾਂ ਪੁਰਾਣੀਆਂ ਪੰਜਾਬੀ ਫਿਲਮਾਂ ਦੇ ਸਦਾਬਹਾਰ ਗੀਤ। ਵੈਲ ਦੋਸਤੋ, ਇਸ ਗੀਤ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਕਿਹੜੇ ਪੌਦੇ ਹੈਗੇ ਨੇ ਜਿਹਦੇ ਨਾਲ ਅਸੀਂ ਆਪਣੇ ਸਰੀਰ ਦਾ ਧਿਆਨ ਰੱਖ ਸਕਦੇ ਹਾਂ, ਅਸੀਂ ਆਪਣੇ ਆਪ ਨੂੰ ਸਿਹਤਯਾਬ ਰੱਖ ਸਕਦੇ ਹਾਂ। ਸੋ ਇਸੇ ਲੜੀ ਨੂੰ ਅੱਗੇ ਤੋਰਦੇ ਹਾਂ ਜੀ। ਦੋਸਤੋ, ਕੜੀ ਪੱਤੇ ਬਾਰੇ ਤੁਹਾਨੂੰ ਪਤਾ ਹੋਣਾ, ਕੜੀ ਪੱਤਾ ਬਹੁਤ ਹੀ ਲਾਹੇਵੰਦ ਹੈ, ਸਾਡੇ ਡਾਈਜੈਸਟਿਵ ਸਿਸਟਮ ਨੂੰ, ਸਾਡੇ ਡਾਈਜੈਸ਼ਨ ਨੂੰ ਇੰਪਰੂਵ ਕਰਦਾ ਹੈ ਅਤੇ ਵਾਲਾਂ ਦੀ ਸਿਹਤ ਲਈ ਵੀ ਕੜੀ ਪੱਤਾ ਚੰਗਾ ਹੁੰਦਾ। ਅਤੇ ਅਦਰਕ ਦੇ ਵੀ ਤੁਹਾਨੂੰ ਬਹੁਤ ਸਾਰੇ ਫਾਇਦੇ ਪਤਾ ਨੇ, ਜ਼ੁਕਾਮ ਹੋਵੇ, ਖਾਂਸੀ ਹੋਵੇ, ਗਲੇ ਦੀ ਕੋਈ ਵੀ ਸਮੱਸਿਆ ਹੋਵੇ ਤਾਂ ਅਦਰਕ ਰਾਮਬਾਣ ਦਾ ਕੰਮ ਕਰਦੀ ਹੈ। ਅਤੇ ਹਲਦੀ ਵੀ ਬਹੁਤ ਹੀ ਵਧੀਆ ਔਸ਼ਧੀ ਹੈ, ਸਵੈਲਿੰਗ ਹੈ, ਸੁਜਨ ਘਟਾਉਣੀ ਹੈ ਜਾਂ ਜ਼ਖਮ ਠੀਕ ਕਰਨਾ, ਉਹਦੇ ਵਿੱਚ ਹਲਦੀ ਦਾ ਕੋਈ ਮੁਕਾਬਲਾ ਨਹੀਂ ਹੈ। ਔਰ ਇਸ ਤੋਂ ਇਲਾਵਾ ਸਦਾ ਬਹਾਰ ਇੱਕ ਪੌਦਾ ਹੈ, ਇਹਦੇ ਵੀ ਬਹੁਤ ਸਾਰੇ ਉਪਚਾਰ ਹੋ ਜਾਂਦੇ ਨੇ। ਆਯੁਰਵੈਦਿਕ ਉਪਚਾਰਾਂ ਦੇ ਵਿੱਚ ਸਦਾ ਬਹਾਰ ਪੌਦਾ ਵਰਤਿਆ ਜਾਂਦਾ। ਅਸ਼ਵਗੰਧਾ ਵੀ ਬਹੁਤ ਵਧੀਆ ਜੜੀ ਬੂਟੀ ਹੈ, ਤਾਕਤ ਦੇਣ ਲਈ ਅਤੇ ਤਣਾਅ ਘਟਾਉਣ ਦੇ ਲਈ ਅਸ਼ਵਗੰਧਾ ਦਾ ਜਿਹੜਾ ਪੌਦਾ ਹੈ ਉਹ ਅਸੀਂ ਵਰਤਦੇ ਹਾਂ। ਅਤੇ ਇਸ ਤੋਂ ਇਲਾਵਾ ਦੋਸਤੋ, ਨਿੰਮ ਦੇ ਬਾਰੇ ਵੀ ਤੁਹਾਨੂੰ ਪਤਾ ਹੀ ਹੋਏਗਾ ਕਿ ਨਿੰਮ ਹੈ ਜੋ ਉਹ ਸਾਡੀ ਸਕਿਨ ਪ੍ਰੋਬਲਮਸ ਦੇ ਵਿੱਚ ਬਹੁਤ ਹੈਲਪ ਕਰਦੀ ਹੈ, ਸਕਿਨ ਪ੍ਰੋਬਲਮ ਨੂੰ ਦੂਰ ਕਰਨ ਦੇ ਵਿੱਚ। ਇਸ ਤੋਂ ਇਲਾਵਾ ਖੂਨ ਦੀ ਸਫਾਈ ਕਰਦੀ ਹੈ ਨਿੰਮ। ਸੋ ਦੋਸਤੋ, ਅਜਿਹੇ ਇਹ ਪੌਦੇ ਨੇ ਜਿਨ੍ਹਾਂ ਵਿੱਚੋਂ ਕਈ ਅਸੀਂ ਘਰ ਦੇ ਵਿੱਚ ਲਗਾ ਸਕਦੇ ਹਾਂ, ਔਰ ਜੋ ਘਰ ਵਿੱਚ ਅਸੀਂ ਨਹੀਂ ਲਗਾਏ ਹੋਏ ਉਹ ਅਸੀਂ ਆਪਣੇ ਆਸ ਪਾਸ ਤੋਂ ਕੋਈ ਪਾਰਕ ਹੈ ਜਾਂ ਆਸ ਪਾਸ ਕਿਤੋਂ ਵੀ ਸਾਨੂੰ ਮਿਲ ਜਾਂਦੇ ਨੇ ਲੱਗੇ। ਸੋ ਇਹਨਾਂ ਦੇ ਨਾਲ ਅਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹਾਂ। ਸੋ ਹੋਮ ਸਵੀਟ ਹੋਮ ਦੇ ਵਿੱਚ ਇਸੇ ਤਰ੍ਹਾਂ ਹੀ ਤੁਸੀਂ ਬਣੇ ਰਹਿਣਾ ਹੈ ਮੇਰੇ ਨਾਲ, ਕਿਉਂਕਿ ਬਹੁਤ ਸਾਰੀ ਇਨਫੋਰਮੇਸ਼ਨ ਅਜੇ ਬਾਕੀ ਹੈ। ਅਤੇ ਹੁਣ ਇੰਜੋਏ ਕਰਦੇ ਹਾਂ ਜੀ ਇਹ ਗੀਤ ਆਸ਼ਾ ਭੋਂਸਲੇ ਜੀ ਦੀ ਆਵਾਜ਼ ਦੇ ਵਿੱਚ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ। ਅਤੇ ਦੋਸਤੋ, ਹੋਮ ਸਵੀਟ ਹੋਮ ਦੇ ਵਿੱਚ ਅਸੀਂ ਖਾਣ ਪੀਣ ਦੀ, ਸਿਹਤ ਦੀ ਖੂਬ ਗੱਲ ਕਰ ਲਈ, ਪਰ ਜਨਾਬ ਫੈਸ਼ਨ ਕਿਵੇਂ ਪਿੱਛੇ ਰਹਿ ਜਾਏ? ਇਹ ਵੀ ਤਾਂ ਜ਼ਰੂਰੀ ਹੈ ਨਾ, ਕਿਉਂਕਿ ਅਸੀਂ ਆਪਣੇ ਆਪ ਨੂੰ ਅਪਡੇਟਿਡ ਦਿਖਾਉਣਾ ਹੈ ਤਾਂ ਫੈਸ਼ਨ ਦਾ ਧਿਆਨ ਵੀ ਰੱਖਣਾ ਪਏਗਾ। ਸੋ ਦੋਸਤੋ, ਫੈਸ਼ਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਗੱਲ ਹੋਏਗੀ ਕੱਪੜੇ ਦੀ। ਸੋ ਜੇਕਰ ਅਸੀਂ ਆਪਣੇ ਸਮਰ ਵਾਰਡਰੋਬ ਨੂੰ ਬੈਲੈਂਸ ਕਰਨਾ ਹੈ ਤਾਂ ਇਹਦੇ ਵਿੱਚ ਹਲਕੇ, ਆਰਾਮਦਾਇਕ ਪਲੱਸ ਸਟਾਈਲਿਸ਼ ਕੱਪੜੇ ਹੋਣੇ ਚਾਹੀਦੇ ਹੈ। ਸਾਡੀ ਵਾਰਡਰੋਬ ਤਾਂ ਹੀ ਕੰਪਲੀਟ ਹੁੰਦੀ ਹੈ ਜੇਕਰ ਹਲਕੇ, ਆਰਾਮਦਾਇਕ ਕੱਪੜੇ ਵੀ ਹੋਣ ਅਤੇ ਸਟਾਈਲਿਸ਼ ਵੀ ਹੋਣ। ਸੋ ਸਟਾਈਲਿਸ਼ ਬਣਾਉਣਾ ਹੈ ਤਾਂ ਇਹਦੇ ਲਈ ਥੋੜ੍ਹੀ ਜਿਹੀ ਸਾਨੂੰ ਜਾਣਕਾਰੀ ਕਲੈਕਟ ਕਰਨੀ ਪਏਗੀ। ਉਹ ਇਹ ਹੈ ਦੋਸਤੋ ਕਿ ਅੱਜ ਕੱਲ੍ਹ ਐਬਸਟਰੈਕਟ ਪੈਟਰਨ ਨੇ ਨਾ ਜਿਹੜੇ, ਉਹ ਖੂਬ ਚੱਲ ਰਹੇ ਨੇ, ਇਨ ਹੈ ਇਹ। ਐਬਸਟਰੈਕਟ ਪੈਟਰਨ ਤੁਸੀਂ ਪਾਉਂਦੇ ਹੋ ਅਤੇ ਫਟਾਫਟ ਲੋਕਾਂ ਦਾ ਧਿਆਨ ਤੁਹਾਡੇ ਵੱਲ ਪਹੁੰਚ ਜਾਂਦਾ। ਸੋ ਜੇਕਰ ਤੁਸੀਂ ਇੱਕ ਸਟੇਟਮੈਂਟ ਪੀਸ ਬਣਾਉਣਾ ਚਾਹੁੰਦੇ ਹੋ ਤਾਂ ਆਪਣੇ ਕੱਪੜੇ ਐਬਸਟਰੈਕਟ ਪੈਟਰਨ ਦੇ ਲਓ। ਔਰ ਇਹਨਾਂ ਦਿਨਾਂ ਵਿੱਚ ਮੈਕਸੀ ਡਰੈੱਸ ਵੀ ਬਹੁਤ ਅੱਛੀ ਲੱਗਦੀ ਹੈ। ਮੈਕਸੀ ਡਰੈੱਸ ਫਲੋਰਲ ਹੋਵੇ ਤਾਂ ਫਿਰ ਤਾਂ ਕਿਆ ਹੀ ਕਹਿਣੇ, ਮਤਲਬ ਗਰਮੀਆਂ ਦੇ ਵਿੱਚ ਫਲੋਰਲ ਮੈਕਸੀ ਡਰੈੱਸ ਪਾਣੀ ਹੋਵੇ ਤਾਂ ਫਿਰ ਤੁਸੀਂ

ਇੱਕ ਐਲੀਗੈਂਟ ਲੁੱਕ ਦੇ ਵਿੱਚ ਨਜ਼ਰ ਆਉਂਦੇ ਹੋ। ਦੇਖੋ ਜੀ, ਐਲੀਗੈਂਟ ਲੁੱਕ ਦੇ ਵਿੱਚ ਅਸੀਂ ਆਉਣਾ ਹੈ ਤਾਂ ਅਸੀਂ ਜੇਕਰ ਇਹਨੂੰ ਸਟਾਈਲ ਦੇਣਾ ਹੈ, ਅਸੀਂ ਨਾਲ ਦੀ ਨਾਲ ਬੈਲਟ ਲਗਾ ਸਕਦੇ ਹਾਂ, ਉਹਦੇ ਨਾਲ ਸਾਡੀ ਬੋਡੀ ਦੀ ਜਿਹੜੀ ਲੁੱਕ ਹੈ ਅੱਛੀ ਆਉਂਦੀ ਹੈ। ਔਰ ਜੇਕਰ ਤੁਸੀਂ ਓਪਨ ਵੀ ਬੈਲਟ ਤੋਂ ਬਿਨਾਂ ਓਪਨ ਹੀ ਪਾਉਣਾ ਚਾਹੁੰਦੇ ਹੋ ਤਾਂ ਉਹ ਵੀ ਚੰਗਾ ਲੱਗਦਾ। ਔਰ ਇਸ ਤੋਂ ਇਲਾਵਾ ਜੇਕਰ ਅਸੀਂ ਨਾਲ ਅਸੈਸਰੀਜ਼ ਅਤੇ ਫੁੱਟਵੇਅਰ ਮੈਚ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ। ਅੱਜ ਕੱਲ੍ਹ ਸਟਰੋ ਟੋਟ ਬੈਗ ਇਹ ਤੁਸੀਂ ਕੈਰੀ ਕਰੋ, ਔਰ ਓਵਰ ਸਾਈਜ਼ ਸਨਗਲਾਸਿਸ ਲਗਾਉਂਦੇ ਹੋ ਤਾਂ ਸਮਰ ਵਾਈਬ ਆਉਂਦੀ ਹੈ। ਸੋ ਤੁਸੀਂ ਓਵਰ ਸਾਈਜ਼ ਸਨਗਲਾਸਿਸ ਅੱਜ ਕੱਲ੍ਹ ਪਿੱਕ ਕਰ ਸਕਦੇ ਹੋ, ਉਹ ਚੰਗੇ ਲੱਗਦੇ ਆ ਗਰਮੀਆਂ ਦੇ ਵਿੱਚ। ਇਸ ਤੋਂ ਇਲਾਵਾ ਸਿੰਪਲ ਜੁਐਲਰੀ ਪਾਉਣੀ ਹੈ, ਬਹੁਤ ਭਾਰੀ ਜੁਐਲਰੀ ਨਹੀਂ ਪਾਉਣੀ। ਕੋਸ਼ਿਸ਼ ਕਰੋ ਕਿ ਤੁਸੀਂ ਮੋਤੀਆਂ ਵਾਲੀ ਜਿਹੜੀ ਪਰਲ ਵਾਲੀ ਜੁਐਲਰੀ ਹੈ ਉਹਨੂੰ ਪ੍ਰੈਫਰ ਕਰੋ, ਗਰਮੀਆਂ ਦੇ ਵਿੱਚ ਚੰਗੀ ਲੱਗਦੀ ਹੈ। ਔਰ ਜੇਕਰ ਸੋਲਿਡ ਡਰੈਸ ਪਾ ਰਹੇ ਹੋ ਤਾਂ ਉਹਦੇ ਨਾਲ ਬੋਲਡ ਜੁਐਲਰੀ ਪਾਉਣੀ ਹੈ, ਅਦਰਵਾਈਜ਼ ਗਰਮੀਆਂ ਦੀਆਂ ਡਰੈਸਿਸ ਦੇ ਵਿੱਚ ਅਸੀਂ ਸਿੰਪਲ ਔਰ ਹਲਕੀ ਫੁਲਕੀ ਜੁਐਲਰੀ ਪਾਉਂਦੇ ਹਾਂ। ਔਰ ਦਿਨ ਦਾ ਟਾਈਮ ਹੈ ਤਾਂ ਵਾਈਟ ਸਨੀਕਰਸ ਹੋਣੇ ਚਾਹੀਦੇ ਨੇ, ਔਰ ਸ਼ਾਮ ਦੇ ਲਈ ਤੁਸੀਂ ਸਟ੍ਰੈਪੀ ਸੈਂਡਲਸ ਜਾਂ ਬਲੌਕ ਹੀਲਸ ਚੁਣ ਸਕਦੇ ਹੋ, ਚੰਗੀਆਂ ਲੱਗਦੀਆਂ ਨੇ। ਔਰ ਜੇਕਰ ਤੁਸੀਂ ਸ਼ਾਮ ਨੂੰ ਬਾਹਰ ਜਾਣਾ ਹੈ ਕਿਤੇ ਤਾਂ ਤੁਸੀਂ ਡੈਨਿਮ ਦੀ ਜੈਕਟ ਕੈਰੀ ਕਰ ਸਕਦੇ ਹੋ। ਜਦੋਂ ਥੋੜ੍ਹਾ ਜਿਹਾ ਟੈਂਪਰੇਚਰ ਗਿਰਦਾ ਹੈ ਤਾਂ ਤੁਸੀਂ ਡੈਨਿਮ ਦੀ ਜੈਕਟ ਨਾਲ ਕੈਰੀ ਕਰ ਸਕਦੇ ਹੋ। ਲਿਨਨ ਬਲੇਜ਼ਰ ਆਉਂਦੇ ਹੈ, ਔਰ ਇਸ ਤੋਂ ਇਲਾਵਾ ਕਰੋਪਡ ਕਾਰਡੀਗਨ ਆਉਂਦੇ ਹੈ, ਉਹ ਵੀ ਤੁਸੀਂ ਕੈਰੀ ਕਰ ਸਕਦੇ ਹੋ, ਚੰਗੇ ਵੀ ਲੱਗਦੇ ਹੈ ਔਰ ਸਟਾਈਲਿਸ਼ ਵੀ ਲੱਗਦੇ ਹੈ। ਸੋ ਦੋਸਤੋ, ਇਹ ਹੋ ਗਈ ਜੀ ਫੈਸ਼ਨ ਦੀ ਗੱਲ, ਅਤੇ ਪ੍ਰੋਗਰਾਮ ਨੂੰ ਇੱਥੇ ਹੀ ਵਾਇੰਡ ਅਪ ਸਾਨੂੰ ਕਰਨਾ ਪੈਣਾ ਹੈ ਕਿਉਂਕਿ ਘੜੀ ਦੀ ਸੂਈ ਟਿਕ ਟਿਕ ਕਰਦੀ ਹੋਈ 12:57 'ਤੇ ਪਹੁੰਚ ਚੁੱਕੀ ਹੈ। ਅਤੇ ਹੁਣ ਪ੍ਰੋਗਰਾਮ ਨੂੰ ਇੱਥੇ ਹੀ ਅਸੀਂ ਵਾਇੰਡ ਅਪ ਕਰਦੇ ਹਾਂ, ਅਤੇ ਜਾਂਦੇ ਜਾਂਦੇ ਇੱਕ ਗੀਤ ਮੈਂ ਜ਼ਰੂਰ ਪਲੇ ਕਰਕੇ ਜਾਵਾਂਗੀ ਜੀ। ਫਿਰ ਕੁਝ ਹੀ ਪਲਾਂ ਦੇ ਬਾਅਦ ਅਸੀਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਅਤੇ ਪ੍ਰੋਗਰਾਮ ਹੋਏਗਾ ਮਿੱਠੇ ਮੈਲੋਡੀਜ਼। ਅਤੇ ਹੁਣ ਇੰਜੋਏ ਕਰੋ ਇਸ ਪ੍ਰੋਗਰਾਮ ਦਾ ਇਹ ਲਾਸਟ ਗੀਤ।

ਅੱਖਾਂ ਵੀ ਨਮ ਕਰ ਦਿੱਤੀਆਂ ਤੇ ਦਿਲਾਂ ਨੂੰ ਛੂਇਆ ਵੀ। ਦੋਸਤੋ, ਇਸ ਫਿਲਮ ਵਿੱਚ ਹੇਮਲਤਾ ਜੀ ਦੇ ਨਾਲ ਸ਼ੈਲਿੰਦਰ ਸਿੰਘ ਜੀ ਦਾ ਇੱਕ ਬਹੁਤ ਹੀ ਮਿੱਠਾ ਗੀਤ ਹੈ ਜੋ ਗੱਲਬਾਤ ਦੇ ਅੰਦਾਜ਼ ਵਿੱਚ ਹੈ, ਤੇ ਆਓ ਸੁਣਦੇ ਹਾਂ ਬੇਹੱਦ ਖੂਬਸੂਰਤ ਰਚਨਾ, ਕਈ ਦਿਨ ਸੇ ਮੁਝੇ।

ਇੰਜੋਏ ਕਰ ਰਿਹਾ ਜੀ ਪ੍ਰੋਗਰਾਮ ਮੀਟੇ ਮੈਲੇਡੀਜ਼ ਦੀ ਗੱਲ ਸ਼ੈਲਿੰਦਰ ਸਿੰਘ ਜੀ ਦੀ ਹੋ ਰਹੀ ਹੈ। ਦੋਸਤੋ, ਰੋਮਾਂਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਉਸ ਰਿਸ਼ਤੇ ਦੀ ਜਿਸ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ, ਯਾਨੀ ਕਿ ਦੋਸਤੀ। ਸ਼ੈਲਿੰਦਰ ਸਿੰਘ ਜੀ ਦੀ ਆਵਾਜ਼ ਵਿੱਚ ਯਾਰੀ ਦੋਸਤੀ ਵਾਲੇ ਗੀਤਾਂ ਲਈ ਇੱਕ ਵੱਖਰਾ ਹੀ ਦਮ ਸੀ। ਜਦੋਂ ਮੁਹੰਮਦ ਰਫੀ ਸਾਹਿਬ ਜਾਂ ਕਿਸ਼ੋਰ ਕੁਮਾਰ ਜੀ ਵਰਗੇ ਦਿੱਗਜਾਂ ਨਾਲ ਮਾਈਕ 'ਤੇ ਗਾਉਂਦੇ ਸਨ ਤਾਂ ਉਹ ਆਪਣੀ ਵੱਖਰੀ ਹੀ ਛਾਪ ਛੱਡ ਜਾਂਦੇ ਸੀ। ਫਿਲਮ ਸੁਹਾਗ ਦਾ ਇਹ ਗੀਤ ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ 'ਤੇ ਫਿਲਮਾਇਆ ਗਿਆ ਹੈ, ਜਿਸ ਨੂੰ ਮੁਹੰਮਦ ਰਫੀ ਸਾਹਿਬ ਅਤੇ ਸ਼ੈਲਿੰਦਰ ਸਿੰਘ ਨੇ ਮਿਲ ਕੇ ਗਾਇਆ ਸੀ। ਸੋ ਆਪਣੇ ਯਾਰਾਂ ਦੋਸਤਾਂ ਨੂੰ ਯਾਦ ਕਰੋ ਅਤੇ ਸੁਣੋ ਇਹ ਜ਼ਬਰਦਸਤ ਗੀਤ, ਐ ਯਾਰ ਸੁਣ ਯਾਰੀ ਤੇਰੀ। ਇੰਜੋਏ ਕਰੋ ਇਹ ਗੀਤ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮਿੱਡੇ ਮੈਲੇਡੀਜ਼, ਅਤੇ ਮਿੱਡੇ ਮੈਲੇਡੀਜ਼ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਸ਼ੈਲੇਂਦਰ ਸਿੰਘ ਜੀ ਦੀ। ਸੋ ਦੋਸਤੋ, ਉਹਨਾਂ ਦੇ ਗੀਤਾਂ ਵਿੱਚ ਇੱਕ ਖਾਸ ਤਰ੍ਹਾਂ ਦੀ ਨੋਕ ਝੋਕ ਅਤੇ ਸ਼ਰਾਰਤ ਹੁੰਦੀ ਸੀ, ਜੋ ਸੁਣਨ ਵਾਲੇ ਦੇ ਚਿਹਰੇ 'ਤੇ ਮੁਸਕਾਨ ਲਿਆਉਂਦੀ ਸੀ। ਅਤੇ ਚਲੋ, ਅਜਿਹਾ ਹੀ ਇੱਕ ਹੋਰ ਸਦਾਬਹਾਰ ਗੀਤ ਸੁਣਦੇ ਹਾਂ, ਜਿੱਥੇ ਪਿਆਰ ਦਾ ਇਕਰਾਰ ਵੀ ਹੈ ਅਤੇ ਥੋੜ੍ਹੀ ਨਖਰੇਬਾਜ਼ੀ ਵੀ। ਅਤੇ ਗੀਤ ਹੈ ਤੁਮਕੋ ਮੇਰੇ ਦਿਲ ਨੇ।

ਤੋਂ ਸਵਾਗਤ ਹੈ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਦੋਸਤੋ, ਤੁਸੀਂ ਜਾਣਦੇ ਹੋ ਕਿ ਮਿਡ ਡੇ ਮੈਲੋਡੀਜ਼ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਸ਼ੈਲਿੰਦਰ ਸਿੰਘ ਜੀ ਦੀ। ਦੋਸਤੋ, 1960-70 ਦਾ ਦੌਰ ਸੀ ਜਦੋਂ ਪੰਜਾਬ ਦੋਸਤੋ 1960-70 ਦਾ ਦੌਰ ਸੀ ਜਦੋਂ ਸ਼ੈਲਿੰਦਰ ਸਿੰਘ ਜੀ ਦੀ ਆਵਾਜ਼ ਦੇ ਨਾਲ ਆਵਾਜ਼ ਨੇ ਧੂਮਾਂ ਮਚਾਈਆਂ ਹੋਈਆਂ ਸਨ। ਅਤੇ ਉਹਨਾਂ ਦੀ ਗਾਇਕੀ ਸਿਰਫ ਬੈਕਗਰਾਊਂਡ ਨਹੀਂ ਸੀ, ਕਹਾਣੀ ਦਾ ਹਿੱਸਾ ਹੁੰਦੀ ਸੀ। ਸ਼ੈਲਿੰਦਰ ਸਿੰਘ ਜੀ ਨੇ ਉਸ ਦੌਰ ਨੂੰ ਆਪਣੀ ਆਵਾਜ਼ ਦੇ ਨਾਲ ਸਜਾਇਆ। ਕਹਿੰਦੇ ਨੇ ਕਿ ਜਦੋਂ ਸਟੇਜ 'ਤੇ ਗਾਉਂਦੇ ਸੀ ਤਾਂ ਲੋਕ ਸਾਹ ਰੋਕ ਕੇ ਸੁਣਦੇ ਸੀ, ਕਿਉਂਕਿ ਹਰ ਲਫ਼ਜ਼ ਦੇ ਵਿੱਚ ਜ਼ਿੰਦਗੀ ਬੋਲਦੀ ਹੁੰਦੀ ਸੀ। ਅਤੇ ਆਓ ਸੁਣਦੇ ਹਾਂ ਅਗਲਾ ਗੀਤ ਸ਼ੈਲਿੰਦਰ ਸਿੰਘ ਅਤੇ ਆਸ਼ਾ ਭੋਂਸਲੇ ਜੀ ਦੀ ਆਵਾਜ਼ ਦੇ ਵਿੱਚ।

ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸੁਣ ਰਹੇ ਹੋ FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਹੈ ਰੇਨਬੋ ਚੈਨਲ ਹੈ। ਵੈਲ, ਮੈਂ ਤੁਹਾਡਾ ਆਪਣਾ ਆਰਜੇ ਦੋਸਤ ਤੇ ਕਰਦਾ ਸਤਿ ਸ਼੍ਰੀ ਅਕਾਲ ਸੱਜਣੋ, ਦਿਲਾਂ ਦੇ ਹਮਰਾਜੋ ਤੇ ਰੂਹਾਂ ਦੇ ਸਾਥੀਓ। ਤੁਸੀਂ ਸੁਣ ਰਹੇ ਹੋ ਆਵਾਜ਼ ਜੋ ਸਿਰਫ ਬੋਲਦੀ ਨਹੀਂ, ਦਿਲਾਂ ਵਿੱਚ ਉਤਰਦੀ ਹੈ। ਇਹ ਹੈ ਤੁਹਾਡਾ ਆਪਣਾ ਰੇਡੀਓ ਸ਼ੋਅ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ। ਅੱਜ ਦੀ ਇਸ ਕਹਾਣੀ ਮਹਿਫਿਲ ਵਿੱਚੋਂ ਨਾ, ਇੱਕ ਸੁਹਾਣੀ ਮਹਿਫਿਲ ਵਿੱਚੋਂ ਮੈਂ ਤੁਹਾਡਾ ਮੇਜ਼ਬਾਨ ਨਹੀਂ, ਸਗੋਂ ਤੁਹਾਡੇ ਜਜ਼ਬਾਤਾਂ ਦਾ ਤਰਜਮਾਨ ਬਣ ਕੇ ਹਾਜ਼ਰ ਹਾਂ। ਕਿਉਂਕਿ ਕਹਿੰਦੇ ਨਾ, ਜਦੋਂ ਦਿਲ ਸ਼ਾਇਰ ਬਣ ਜਾਵੇ ਨਾ, ਤਾਂ ਹਰ ਲਫ਼ਜ਼ ਵਿੱਚ ਇੱਕ ਕਹਾਣੀ ਹੁੰਦੀ ਹੈ, ਹਰ ਖਾਮੋਸ਼ੀ ਵਿੱਚ ਇੱਕ ਮਹਿਸੂਸ ਹੈ, ਇੱਕ ਅਹਿਸਾਸ ਹੁੰਦਾ ਹੈ। ਕਹਿੰਦੇ ਨੇ ਕਿ ਦਿਲ ਜਦੋਂ ਬੋਲਦਾ ਹੈ ਨਾ, ਤਾਂ ਉਹ ਸ਼ਾਇਰ ਬਣ ਜਾਂਦਾ ਹੈ। ਆਏ ਕਿਆ ਬਾਤ ਹੈ ਜੀ। ਅਤੇ ਅੱਜ ਕਹਿੰਦੇ ਨਾ, ਅਸੀਂ ਉਹ ਲਫ਼ਜ਼ ਤੁਹਾਡੇ ਤੱਕ ਲਿਆਉਣ ਆਏ ਹਾਂ, ਕਦੇ ਮੁਹੱਬਤ ਦੇ ਰੰਗਾਂ ਨਾਲ ਰੰਗੇ ਹੋਏ, ਕਦੇ ਵਿਛੋੜੇ ਦੀ ਚੁਭਨ ਨਾਲ ਭਰੇ ਹੋਏ, ਅਤੇ ਕਦੇ ਜ਼ਿੰਦਗੀ ਦੀਆਂ ਸੱਚਾਈਆਂ ਨੂੰ ਦਰਸਾਉਂਦੇ ਹੋਏ। ਇਹ ਮੰਚ ਜਿਹੜਾ ਕਹਿੰਦੇ ਨੇ ਸਿਰਫ ਮੇਰਾ ਨਹੀਂ, ਇਹ ਤੁਹਾਡਾ ਵੀ ਹੈ ਦੋਸਤੋ, ਕਿਉਂਕਿ ਇੱਥੇ ਹਰ ਇੱਕ ਸੁਣਨ ਵਾਲਾ ਇੱਕ ਕਹਾਣੀ ਹੈ, ਹਰ ਇੱਕ ਦਿਲ ਇੱਕ ਕਵਿਤਾ ਹੈ। ਅਤੇ ਅੱਜ ਦੀ ਜਿਹੜੀ ਦੁਪਹਿਰ ਹੈ ਨਾ, ਅਸੀਂ ਲਫ਼ਜ਼ਾਂ ਦੇ ਨਾਲ ਇੱਕ ਅਜਿਹਾ ਸਫ਼ਰ ਤੈਅ ਕਰਾਂਗੇ ਨਾ ਦੋਸਤੋ, ਜਿੱਥੇ ਯਾਦਾਂ ਮੁਸਕਰਾਉਣਗੀਆਂ, ਅਹਿਸਾਸ ਗੱਲਾਂ ਕਰਨਗੇ ਅਤੇ ਰੂਹਾਂ ਇੱਕ ਦੂਜੇ ਨੂੰ ਛੂਹਣਗੀਆਂ। ਤਾਂ ਸੱਜਣੋ, ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹ ਲਵੋ, ਕਿਉਂਕਿ ਅੱਜ ਦੀ ਮਹਿਫਿਲ ਸਿਰਫ ਸੁਣਨ ਲਈ ਨਹੀਂ, ਮਹਿਸੂਸ ਕਰਨ ਲਈ ਹੈ। ਜੇ ਕੋਈ ਗੱਲ ਦਿਲ ਨੂੰ ਛੂਹ ਜਾਵੇ ਤਾਂ ਉਸ ਨੂੰ ਸੰਭਾਲ ਲਿਓ, ਕਿਉਂਕਿ ਸ਼ਾਇਰ ਉਹੀ ਹੁੰਦੀ ਹੈ, ਕਹਿੰਦੇ ਸ਼ਾਇਰਾ ਉਹੀ ਹੁੰਦਾ ਹੈ ਕਿ ਜੋ ਦਿਲ ਵਿੱਚ ਕਰ ਜਾਵੇ ਉਹ ਇਜਾਜ਼ਤ ਦਿਓ। ਅਤੇ ਕਿ ਮੈਂ ਅਹਿਸਾਸਾਂ ਦੇ ਸਫ਼ਰ ਦੀ ਸ਼ੁਰੂਆਤ ਕਰਾਂ। ਲਓ ਜੀ, ਵੈਲ ਵੈਲ ਦੋਸਤੋ, ਬਹੁਤ ਹੀ ਪਿਆਰੀਆਂ ਸ਼ਾਇਰੀਆਂ ਤੁਸੀਂ ਭੇਜਦੇ ਹੋ ਅਤੇ ਮਜ਼ਾ ਵੀ ਆਉਂਦਾ ਪੜ੍ਹ ਕੇ ਮੇਰੇ ਪਿਆਰੇ ਸਰੋਤਿਆਂ ਨੂੰ ਸੁਣ ਕੇ। ਅਤੇ ਹੁਣ ਵੀ ਮੈਂ ਤੁਹਾਨੂੰ ਤੁਹਾਡੀਆਂ ਪੋਇਟਰੀਜ਼, ਤੁਹਾਡੀ ਰਾਈਟਿੰਗ ਸੁਣਨਾ ਚਾਹੂੰਗਾ। ਤੁਸੀਂ ਜੋ ਵੀ ਲਿਖਦੇ ਹੋ, ਆਪਣੇ ਦਿਲ ਦੀਆਂ ਗੱਲਾਂ, ਪਿਆਰ ਦੀ ਗੱਲਾਂ, ਮੋਹ ਮਾਇਆ, ਮੋਟੀਵੇਸ਼ਨ, ਇੰਸਪੀਰੇਸ਼ਨ, ਕੁਛ ਵੀ ਅਗਰ ਤੁਸੀਂ ਲਿਖਣਾ ਚਾਹੁੰਦੇ ਹੋ, ਵਾਹ, ਤੁਹਾਡੀ ਕਲਮ ਨੂੰ ਸਲਾਮ ਹੋਵੇਗਾ। ਅਤੇ ਤੁਸੀਂ ਇਸ ਨੰਬਰ 'ਤੇ ਆਪਣੀ ਇਹ ਆਪਣੀਆਂ ਸ਼ਾਇਰੀਜ਼, ਆਪਣੀ ਪੋਇਟਰੀ ਸਾਰੀਆਂ ਭੇਜ ਸਕਦੇ ਹੋ। ਨੰਬਰ ਹੈ ਜੀ 9855101027 'ਤੇ। ਮੈਂ ਦੁਬਾਰਾ ਰਿਪੀਟ ਕਰਦਾ, 9855101027 'ਤੇ ਤੁਸੀਂ ਆਪਣੀ ਸ਼ਾਇਰੀ ਪੋਇਟਰੀਜ਼ ਭੇਜੋ ਅਤੇ ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼ ਉਸਨੂੰ ਪੜ੍ਹਾਂਗਾ ਅਤੇ ਅਸੀਂ ਇਸ ਮਹਿਫਿਲ ਨੂੰ ਨਾ ਇੱਕ ਆਨੰਦ ਮਾਣਾਂਗੇ ਜੀ। ਪਰ ਉਹ ਤੋਂ ਪਹਿਲਾਂ ਇੱਕ ਪਿਆਰੀ ਜੀ, ਪਿਆਰੀ ਜੀ ਕਹਿੰਦੇ ਨੇ ਸੁਦੇਸ਼ ਵਾੜਕਰ, ਸੀਨੇ ਮੇਂ ਜਲਨ, ਆਖੋ ਮੇਂ ਤੂਫਾਨ, ਇੱਕ ਪੇਸ਼ਕਾਰੀ ਤਾਂ ਬਣਦੀ ਹੈ ਨਾ ਦੋਸਤੋ। ਸਟੇ ਟਿਊਨਡ।

ਸਟਾਰਟਿੰਗ ਵਾਲਾ ਫੇਜ਼ ਵੀ ਬੜਾ ਸੋਹਣਾ ਹੁੰਦਾ ਅਗਰ ਪਿਆਰ ਦੀ ਗੱਲ ਕੀਤੀ ਜਾਵੇ ਨਾ। ਸਟਾਰਟਿੰਗ ਫੇਜ਼ 'ਚ ਨਾ ਇੱਕ ਦੂਸਰੇ ਨੂੰ ਅਸੀਂ ਸਮਝਦੇ ਹੁੰਦੇ ਹਾਂ ਦੋਸਤੋ ਕਿ ਹਾਂ ਉਹਦਾ ਸੁਭਾਅ ਇੱਧਰ ਆ, ਉਹ ਇੱਦਾਂ ਸੋਚਦਾ। ਮਜ਼ਾ ਆਉਂਦਾ ਹੁੰਦਾ ਇੱਕ ਲਾਈਫ ਦਾ ਨਾ। ਪਰ ਜਿਉਂ ਜਿਉਂ ਆਪਾਂ ਕਹਿੰਦੇ ਨਾ ਡੇ ਬਾਏ ਡੇ ਅੱਗੇ ਵੱਧਦੇ ਹਾਂ, ਆਹ ਹੈ ਬੰਦਾ ਤੰਗ ਵੀ ਹੋਣਾ ਸ਼ੁਰੂ ਹੋ ਜਾਂਦਾ ਥੋੜ੍ਹਾ ਥੋੜ੍ਹਾ। ਪਿਆਰ ਤਾਂ ਵੱਧਦਾ ਹੀ ਵੱਧਦਾ ਆ, ਚਲੋ ਨਾ ਇੱਕ ਆਪਣਾ ਆਪਣਾ ਬੰਦਾ ਹੋਏ ਨਾ, ਆਪਣਾ ਲੱਗਣ ਲੱਗ ਜਾਂਦਾ ਬੰਦਾ। ਫਿਰ ਇਹ ਚੀਜ਼ਾਂ ਹੁੰਦੀਆਂ ਦੋਸਤੋ। ਬਾਕੀ ਤਾਂ ਜਿਹਨੂੰ ਆਸ਼ਕੀਆਂ ਦੀਆਂ ਗੱਲਾਂ ਤਾਂ ਸਾਨੂੰ ਪਤਾ ਮੁੱਕਦੀਆਂ ਹੀ ਨਹੀਂ, ਹੋਰ ਵੀ ਗੱਲਾਂ ਹੁੰਦੀਆਂ ਨੇ, ਤੁਸੀਂ ਸਮਝ ਰਹੇ ਹੋਗੇ। ਉਹ ਤੋਂ ਦੋਸਤ ਸਾਡੇ ਲਿਖਦੇ ਨੇ ਕਿ ਪਿਆਰ ਮੁਹੱਬਤ ਦੇ ਕਿੱਸੇ ਬੇਕਾਰ ਹੋ ਗਏ। ਆਏ ਹੈ ਹੁਣੀ ਗੱਲ ਕੀਤੀ, ਦੇਖ ਲਓ ਉਹਨਾਂ ਨੇ ਇਨਡਾਇਰੈਕਟਲੀ ਸਾਨੂੰ ਬੋਲ ਵੀ ਦਿੱਤਾ। ਸਰ ਮੈਂ ਇਨਡਾਇਰੈਕਟਲੀ ਬੋਲਿਆ ਸੀ ਪਰ ਉਹਨਾਂ ਨੇ ਸਿੱਧਾ ਬੋਲਤਾ ਕਿ ਪਿਆਰ ਮੁਹੱਬਤ ਦੇ ਕਿੱਸੇ ਬੇਕਾਰ ਹੋਏ, ਜਦੋਂ ਦੇਖਿਆ ਤਾਂ ਦਿਲ ਦੇ ਟੁਕੜੇ ਹਜ਼ਾਰ ਹੋਏ। ਸਤਿ ਸ਼੍ਰੀ ਅਕਾਲ, ਤੁਸੀਂ ਮੇਰੇ ਸ਼ਾਇਰੀ ਪੜ੍ਹਨਾ ਜੀ, ਮੈਂ ਨਵਾਂ ਸਰੋਤਾ ਹਾਂ ਤੁਹਾਡੇ ਇਸ ਪ੍ਰੋਗਰਾਮ ਦਾ, ਨਾਮ ਸੁਖਦੀਪ ਸਿੰਘ ਤਿਮਾਨ। ਬਹੁਤ ਬਹੁਤ ਸਵਾਗਤ ਹੈ ਸੁਖਦੀਪ ਜੀ ਤੁਹਾਡਾ ਸਾਡੇ ਇਸ ਸ਼ੋਅ ਦੇ ਵਿੱਚ। ਵੈਲ, ਉਹ ਤੋਂ ਬਾਅਦ ਸਾਡੇ ਹੋਰ ਸਰੋਤੇ ਨੇ ਉਹ ਕੁਛ ਰਿਸ਼ਤੇ ਅਤੇ ਅਧੂਰੀ ਹੀ ਅੱਛੇ ਲਗਤੇ ਹੈ ਦੇ ਬਾਰੇ ਕੁਛ ਲਿਖ ਰਹੇ ਨੇ ਕਿ ਕਹਿੰਦੇ ਨੇ ਨਾ ਸ਼ਿਕਾਇਤ ਰਹੀ ਨਾ ਕੋਈ ਗਿਲਾ ਰਹਾ, ਬਸ ਤੇਰੇ ਜਾਣੇ ਕੇ ਬਾਅਦ ਦਿਲ ਥੋੜ੍ਹਾ ਖਫਾ ਰਹਾ। ਤੂੰ ਪਾਸ ਥਾ ਤੋ ਹਰ ਦਰਦ ਛੋਟਾ ਲਗਤਾ ਥਾ, ਅਬ ਤੇਰੀ ਯਾਦੋਂ ਕਾ ਸ਼ੋਰ ਹਰ ਰਾਤ ਰੁਲਾ ਜਾਤਾ ਹੈ। ਹਮਨੇ ਚਾਹਾ ਥਾ ਤੁਝੇ ਆਪਣੀ ਹਰ ਦੁਆ ਮੇਂ, ਪਰ ਕਿਸਮਤ ਨੇ ਸ਼ਾਇਦ ਤੁਝੇ ਲਿਖਾ ਹੀ ਨਹੀਂ ਥਾ ਹਮਾਰੀ ਵਫਾ ਮੇਂ। ਅਬ ਮੁਸਕੁਰਾ ਤੋ ਦੇਤੇ ਹੈ ਪਰ ਦਿਲ ਅੰਦਰ ਸੇ ਟੂਟ ਜਾਤਾ ਹੈ, ਜਬ ਕੋਈ ਤੇਰੇ ਜੈਸਾ ਨਾਮ ਲੇਕਰ ਹਮੇ ਫਿਰ ਤੇਰੀ ਯਾਦ ਦਿਲਾਤਾ ਹੈ। ਸ਼ਾਇਦ ਮੁਹੱਬਤ ਯਹੀ ਹੈ ਜਿਸੇ ਪਾ ਨਾ ਸਕੋ, ਫਿਰ ਵੀ ਉਮਰ ਭਰ ਸਿਰਫ ਉਸੀ ਕੋ ਚਾਹੋ। ਕਿਆ ਬਾਤ ਹੈ ਜੀ, ਬਹੁਤ ਸੋਹਣਾ ਲਿਖਿਆ ਸੋਨੂ ਮਲੇਰਕੋਟਲਾ ਜੀ ਨੇ ਇਹ ਸਾਨੂੰ ਭੇਜਿਆ ਸੀ। ਉਹ ਤੋਂ ਬਾਅਦ ਸਾਡੇ ਕਿਰਨ ਅਰੂਲਾ ਜੀ, ਓਕੇ ਜੀ, ਵੰਡਰਫੁਲ ਪ੍ਰੈਜੈਂਟੇਸ਼ਨ ਐਂਡ ਪੋਜ਼ਿਟਿਵ ਵਾਈਬ ਆਰ ਸ਼ੋਅ ਮਨੀਸ਼ ਕੌੜਾ, ਕਾਫੀ ਜਲਦੀ ਮੈਸੇਜ ਕਰਤਾ ਤੁਸੀਂ ਕਿਰਨ ਜੀ। ਅਤੇ ਲਿਖ ਰਹੇ ਨੇ ਕਿ FM ਦਿਲਾ ਸ਼ਾਇਰ ਹੈ ਆਰ ਜੇ ਰਮਨੀਸ਼ ਸਰ ਜੀ, ਵੈਰੀ ਗੁੱਡ ਆਫਟਰਨੂਨ, ਵੈਰੀ ਗੁੱਡ ਆਫਟਰਨੂਨ ਕਿਰਨ ਨਰੂਲਾ ਜੀ। ਲਿਖ ਰਹੇ ਨੇ ਕਿ ਗੱਲ ਹੋਵੇ ਤਾਂ ਅੱਖੀਆਂ ਪਾਰ ਆਉਂਦੀਆਂ, ਹੈ ਹੈ ਹੈ, ਗੱਲ ਹੋਵੇ ਤਾਂ ਅੱਖੀਆਂ ਪਾਰ ਆਉਂਦੀਆਂ, ਆਸ਼ਕੀ ਦੇ ਰਸਤੇ ਦਿਲ ਚੁੱਪ ਕੇ ਮੁਸਕਰਾਉਂਦੀਆਂ, ਇੰਤਜ਼ਾਰ ਤੇਰਾ ਸੱਜਣਾ ਰੂਹ ਤੱਕ ਵੱਸ ਗਿਆ ਹੈ, ਤੇਰੇ ਬਿਨਾਂ ਇਹ ਸਾਂਸਾਂ ਵੀ ਅਧੂਰੀਆਂ ਲੱਗਦੀਆਂ। ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ ਤੋਂ, ਧੰਨਵਾਦ ਸਹਿਤ। ਕਿਆ ਬਾਤ ਹੈ ਜੀ ਕਿਰਨ ਜੀ। ਵੈਲ, ਮੈਂ ਤੁਹਾਨੂੰ ਦੱਸਦਾ ਦੋਸਤੋ, ਕੁਝ ਇੱਦਾਂ ਦੀ ਪੋਇਟਰੀਜ਼ ਹੁੰਦੀਆਂ ਨਾ, ਤੁਹਾਨੂੰ ਮੈਂ ਦੱਸਦਾ, ਅਗਰ ਤੁਸੀਂ ਕਦੀ ਫੀਲ ਨਾ ਕਰ ਪਾਓ, ਕਹਿਣ ਦਾ ਮਤਲਬ ਅਸੀਂ ਉਸ ਸਿਚੁਏਸ਼ਨ 'ਚ ਹਲੇ ਆਏ ਨਹੀਂ ਹੈਗੇ, ਮੈਂ ਨਹੀਂ ਕਹਿੰਦਾ ਤੁਸੀਂ ਆਓ, ਪਰ ਹਾਂ ਕਹਿੰਦੇ ਨਾ ਕਿੱਸੇ ਕਹਾਣੀਆਂ ਜ਼ਰੂਰ ਸੁਣੋ, ਕਿਸੇ ਦਾ ਫੀਲ ਨੂੰ ਪੜ੍ਹੋ ਯਾਰ, ਅੰਡਰਸਟੈਂਡਿੰਗ ਵੱਧਦੀ ਹੁੰਦੀ ਹੈ ਅਤੇ ਉਹਦੀ ਭਾਵਨਾਵਾਂ ਜਦੋਂ ਅਸੀਂ ਸਮਝਦੇ ਹਾਂ ਨਾ, ਅਤੇ ਸਾਨੂੰ ਮਜ਼ਾ ਆਉਂਦਾ, ਫੀਲ ਆਉਂਦਾ, ਮਜ਼ਾ ਆਉਂਦਾ ਸੁਣ ਕੇ ਵੀ ਅਤੇ ਪੜ੍ਹ ਕੇ ਵੀ। ਕਹਿੰਦੇ ਨਾ ਕਿ ਹਾਂ ਅੱਛਾ ਇਹਦੇ ਨਾਲ ਇਹ ਬੀਤੀ ਸੀ, ਅੱਛਾ ਇਹਦੇ ਨਾਲ ਉਹ ਬੀਤੀ ਸੀ। ਵੈਲ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲਾ ਸ਼ਾਇਰ ਹੈ। ਦੇਖੋ, ਸ਼ਾਇਰੀਆਂ ਵੀ ਪੜ੍ਹਾਂਗੇ ਤੁਹਾਡੀਆਂ, ਅਤੇ ਜਿਹੜੀ ਨਾ ਗਜ਼ਲਾਂ ਦੀ ਮਹਿਫਿਲ ਆ ਅਤੇ ਹੈ ਨਾ ਆਪਣੀਆਂ ਆਪਣੀ ਗਾਣੇ ਦੀ ਮਹਿਫਿਲ ਵੀ ਚੱਲਦੀ ਰਹਿਣੀ ਚਾਹੀਦੀ ਹੈ। ਲਓ ਜੀ, ਮਹਿੰਦੀ ਹਸਨ ਸਾਹਿਬ ਦੀ ਆਵਾਜ਼ ਵਿੱਚ ਰੰਜੀ ਸਹੀ ਸਹੀ ਗੱਲਬਾਤ ਕਰਦੇ ਹਾਂ।

ਕੀ ਕਰਾਂ, ਮੇਰਾ ਵਸ ਨਹੀਂ ਚੱਲਦਾ। ਭੁਪਿੰਦਰ ਸਿੰਘ ਤਾਂ ਤੇਰੇ ਗਮ ਵਿੱਚ ਹੈ ਜਲਦਾ, ਪਰ ਆਪਣੀ ਸਿਹਤ ਦਾ ਤੂੰ ਪੂਰਾ ਰੱਖੀ ਖਿਆਲ, ਪਰ ਆਪਣੀ ਸਿਹਤ ਦਾ ਤੂੰ ਪੂਰਾ ਰੱਖੀ ਖਿਆਲ। ਭੁਪਿੰਦਰ ਸਿੰਘ ਦਾ ਆਸ਼ੀਰਵਾਦ ਸਦਾ ਤੇਰੇ ਨਾਲ ਰਹਿੰਦਾ। ਮੇਰੇ ਬਾਰੇ ਐਵੇਂ ਕਦੇ ਨਾ ਸੋਚੀ, ਆਪਣੇ ਆਪ ਨੂੰ ਚਿੰਤਾ ਵਿੱਚ ਨਾ ਝੋਕੀ। ਮੈਨੂੰ ਮਤਲਬ ਤੇਰੀ ਤੰਦਰੁਸਤੀ ਨਾਲ, ਬਸ ਆਪਣਾ ਤੂੰ ਰੱਖੀ ਪੂਰਾ ਪੂਰਾ ਖਿਆਲ। ਸਾਫ ਸਫਾਈ ਤੂੰ ਖੂਬ ਰੱਖੀ, ਐਵੇਂ ਨਾ ਕਿਸੇ ਵੱਲ ਤੂੰ ਤੱਕੀ। ਤੇਰੇ ਤੋਂ ਪਰਾਂ ਨਹੀਂ ਸਾਰੀ ਦੁਨੀਆਂ ਵਿੱਚ ਕੋਈ ਹੈਗੀ, ਭੁਪਿੰਦਰ ਸਿੰਘ ਨੂੰ ਫਿਕਰ ਪੂਰੀ ਤੇਰੀ ਹੈਗੀ। ਤੇਰੀ ਨਹੀਂ ਕਰ ਸਕਦਾ ਕੋਈ ਰੀਸ, ਤੂੰ ਤਾਂ ਦੁਨੀਆਂ 'ਚ ਅਨੁੱਠੀ ਚੀਜ਼, ਤੂੰ ਤਾਂ ਦੁਨੀਆਂ 'ਚ ਅਨੁੱਠੀ ਚੀਜ਼। ਜ਼ਿੰਦਗੀ ਜ਼ਿੰਦਾਬਾਦ। ਕਿਆ ਬਾਤ ਹੈ ਭੁਪਿੰਦਰ ਸਿੰਘ ਜੀ, ਆਹ ਠੀਕ ਆ, ਗੁੱਡ ਆ। ਭੁਪਿੰਦਰ ਸਿੰਘ ਜੀ ਨੇ ਆਪਣੇ ਮੈਂ ਪਿਆਰੇ ਦੋਸਤ ਨੂੰ ਡੈਡੀਕੇਟ ਕੀਤੀ, ਬਹੁਤ ਹੀ ਅੱਛੀ। ਅਸੀਂ ਇਹਨਾਂ ਨਾਲ ਨਾਲ ਮਾਇੰਡ 'ਚ ਚੱਲ ਰਹੇ ਸੀ, ਅੱਛਾ ਅੱਛਾ ਸਟੋਰੀ ਚੱਲ ਰਹੀ ਹੁੰਦੀ ਨਾ, ਜਿੱਦਾਂ ਅਸੀਂ ਉਹ ਉਸ ਚੀਜ਼ ਨੂੰ ਫੀਲ ਕਰ ਰਹੇ ਸੀ। ਬਹੁਤ ਵਧੀਆ ਭੁਪਿੰਦਰ ਜੀ। ਉਹ ਤੋਂ ਬਾਅਦ ਆਏ ਨੇ ਗੁੱਡ ਆਫਟਰਨੂਨ ਰਿਟਨ ਬਾਏ ਗਗਨਪ੍ਰੀਤ। ਕਿਆ ਬਾਤ ਹੈ, ਤੁਸੀਂ ਫੋਟੋਜ਼ ਦੇ ਉੱਪਰ ਲਿਖ ਲੈਂਦੇ ਹੋ। ਗਗਨ ਜੀ ਲਿਖ ਰਹੇ ਨੇ ਕਿ ਉਸਕੇ ਲਫ਼ਜ਼ ਵੋ ਹਰ ਬਾਤ ਕਹਿ ਗਏ ਥੇ, ਉਸਕੇ ਲਫ਼ਜ਼ ਵੋ ਹਰ ਬਾਤ ਕਹਿ ਗਏ ਥੇ, ਜਿਸਕੀ ਜ਼ਰੂਰਤ ਨਹੀਂ ਥੀ ਵੋ ਹਰ ਜਜ਼ਬਾਤ ਕਹਿ ਗਏ ਥੇ। ਦਿਲ ਤੋ ਕਰਤਾ ਥਾ ਕਿ ਤੋੜ ਦੇ ਸਭ ਬੰਧਨੋ ਕੋ, ਦਿਲ ਤੋ ਕਰਤਾ ਥਾ ਕਿ ਤੋੜ ਦੇ ਸਭ ਬੰਧਨੋ ਕੋ, ਜਿਸਕੇ ਰੂਬਰੂ ਹਮ ਇਸ਼ਕ ਕੋ ਕਾਇਨਾਤ ਕਹਿ ਗਏ ਥੇ। ਏ ਹੈ ਹੈ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਦੋਸਤੋ ਤੁਸੀਂ ਸੁਣ ਰਹੇ ਪ੍ਰੋਗਰਾਮ ਦਿਲਾਸ਼ ਸ਼ਾਇਰ ਹੈ। ਤੇ ਲਓ ਜੀ ਅਗਲੀ ਪੇਸ਼ਕਾਰੀ ਜਗਜੀਤ ਸਿੰਘ ਜੀ ਦੀ ਆਵਾਜ਼ ਵਿੱਚ।

ਤੁਹਾਡੀ ਫਰਮਾਇਸ਼ ਪੂਰਾ ਕਰਾਂਗੇ, ਪਰ ਅੱਜ ਤਾਂ ਤੁਸੀਂ ਸਾਨੂੰ ਇੰਜੋਏ ਕਰਾਉਣਾ ਅਤੇ ਅਸੀਂ ਪੂਰੇ ਬਾਕੀ ਵੀ ਸਰੋਤੇ ਇੰਜੋਏ ਕਰੋਗੇ, ਮੈਂ ਵੀ ਇੰਜੋਏ ਕਰੂੰਗਾ, ਸਾਡਾ ਆਰ ਜੇ ਦੋਸਤ ਰਮਨੀਸ਼। ਵੈਲ ਦਿਸ ਇਜ਼ ਯੂਅਰ ਇੰਪੋਰਟੈਂਟ ਅਨਾਊਂਸਮੈਂਟ ਦੋਸਤੋ। ਲਓ ਜੀ ਪੇਸ਼ਕਾਰੀ ਨੂੰ ਅੱਗੇ ਤੋਰਦੇ ਹਾਂ। ਲਓ ਜੀ ਅਗਲੀ ਖੂਬਸੂਰਤ ਹੈ ਆਖੇ ਤੇਰੀ ਗੱਲਬਾਤ ਹੈ ਤੇਰੀ।

0: ਕਹਿੰਦੇ ਨੇ ਜਦੋਂ ਗਿਟਾਰ ਲੈ ਲਿਆ ਤੇ ਕਹਿੰਦੇ ਨੇ ਹੁਣ ਗਲੀ ਦੇ ਜਿਹੜੇ ਕੁੱਤੇ ਵੀ ਹੁੰਦੇ ਨੇ ਉਹ ਵੀ ਸੁਰ ਚ ਭੌਂਕਦੇ ਨੇ, ਕਹਿੰਦੇ ਏਦਾਂ ਚਲ ਤਬਲਾ ਜੀ ਕਹਿੰਦੇ ਨੇ ਸੁਣ ਕੇ ਪੜੋਸੀ ਵੀ ਨਾ ਪੁਲਿਸ ਬੁਲਾ ਲੈਂਦੇ ਨੇ ਜੀ, ਐਸੀ ਤਰੀਕੇ ਨਾਲ ਅਸੀਂ ਵੀ ਆਪਣੇ ਇੱਕ ਸਰੋਤੇ ਨੂੰ ਬੁਲਾਉਂਦੇ ਹਾਂ ਤੇ ਬੜੇ ਐਕਸਾਈਟਿਡ ਆ ਜੀ, ਉਹ ਅੱਜ ਕਿਹੜਾ ਇੰਸਟਰੂਮੈਂਟ ਵਜਾਣਗੇ? ਹੈਲੋ
1: ਹੈਲੋ
0: ਨਮਸਕਾਰ ਜੀ, ਕੀ ਹਾਲ ਚਾਲ ਜੀ?
1: ਹਾਲ ਚਾਲ ਬਹੁਤ ਵਧੀਆ ਜੀ।
0: ਅੱਛਾ ਜੀ, ਬਹੁਤ ਵਧੀਆ, ਕੀ ਕਰਦੇ ਸੀ ਜੀ?
1: ਬਸ ਕੰਮ ਤੇ ਬੈਠੇ, ਤੁਸੀਂ ਨਾਂ ਤਾਂ ਪੁੱਛਿਆ ਹੀ ਨਹੀਂ।
0: ਮੈਂ ਪੁੱਛਦਾ ਜੀ, ਪੁੱਛਦਾ ਮੈਂ ਨਾ ਥੋੜਾ ਸਾਹ ਲੈ ਰਿਹਾ ਸੀ ਜੀ।
1: ਮੈਂ ਵੀ ਸਾਹ ਲੈ ਕੇ
0: ਆਇਆ। ਅੱਛਾ ਜੀ, ਤਾਂ ਹੀ ਨਾਮ ਦੱਸਣ ਲੱਗੇ ਜੀ।
1: ਗੋਪਾਲ ਨਗਰ
0: ਜੀ। ਹਾਂਜੀ ਪ੍ਰਵੀਨ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ। ਮੈਨੂੰ ਪਤਾ ਤੁਹਾਡਾ ਨਾਮ ਪੁੱਛਣਾ ਮੈਂ। ਹਾਂਜੀ ਹਾਂਜੀ ਪ੍ਰਵੀਨ ਜੀ, ਕਿੱਦਾਂ ਫਿਰ ਅੱਜ ਕੀ ਇੰਸਟਰੂਮੈਂਟ ਵਜਾਣ ਲੱਗੇ ਹੋ? ਕਿਹੜਾ ਪਹਿਲੇ ਤਾਂ ਇਹ ਦੱਸੋ ਤੁਹਾਡੇ ਤੋਂ ਕਿਹੜਾ ਇੰਸਟਰੂਮੈਂਟ ਹੈ?
1: ਮੇਰੇ ਕੋਲ ਗਿਟਾਰ ਆ।
0: ਤੁਹਾਡੇ ਤੋਂ ਗਿਟਾਰ ਹੈ? ਵਾਹ ਜੀ ਵਾਹ, ਮਤਲਬ ਤੁਹਾਨੂੰ ਤਬਲਾ ਵੀ ਹੈ ਤੇ ਕਿੱਦਾਂ, ਮਤਲਬ ਗਿਟਾਰ ਵਜਾਉਂਗੇ ਕਿ ਤਬਲਾ ਵਜਾਉਂਗੇ?
1: ਦੋਨੇ।
0: ਅੱਛਾ, ਦੋਨੋਂ ਵਜਾ ਲੂੰਗੇ, ਠੀਕ ਹੈ ਜੀ।
1: ਵਜਾਣੇ ਕੀ ਹਿੰਮਤ ਚਾਹੀਏ।
0: ਅੱਛਾ ਜੀ,

0: ਕਿਆ ਬਾਤ ਜੀ, ਮੈਂ ਬੜਾ ਐਕਸਾਈਟਿਡ ਹਾਂ। ਮੈਂ ਤਾਂ ਇਮੈਜਿਨ ਕਰ ਲਿਆ ਕਿੱਦਾਂ ਬਰਿਆਉਂਗੇ ਤੁਸੀਂ, ਪਰ ਮੈਂ ਨਹੀਂ ਚਾਹੁੰਦਾ ਲੋਕ ਉੱਦਾਂ ਇਮੈਜਿਨ ਕਰਨ। ਚਲੋ ਜੀ, ਮੈਂ ਕਹਿੰਦਾ ਸ਼ੁਰੂ ਹੋ ਜਾਓ ਜੀ। ਇੱਕ ਵਾਰ ਪ੍ਰਵੀਨ ਜੀ, ਫਿਰ ਪਹਿਲਾਂ ਕੀ ਬਜਾਉਂਗੇ, ਤਬਲਾ ਕਿ ਗਿਟਾਰ ਹੈ ਦੋਨੋਂ ਇਕੱਠੇ ਹੀ?
1: ਤਬਲਾ।
0: ਚਲੋ ਮੈਂ ਕਿਹਾ ਜੀ ਸਟਾਰਟ ਕਰਦੇ ਜੀ।
1: ਚਲੋ ਜੀ
0: ਸਟਾਰਟ। ਬਜਾ ਲਿਆ ਜੀ?
1: ਹਾਂਜੀ।
0: ਅੱਛਾ ਜੀ, ਪ੍ਰਵੀਨ ਜੀ ਦੇਖੋ ਜੀ, ਸਾਨੂੰ ਨਾ ਕੀ ਹੋਇਆ, ਇੰਸਟਰੂਮੈਂਟ ਦੀ ਆਵਾਜ਼ ਤਾਂ ਆ ਰਹੀ ਸੀ ਪਰ ਉਹ ਤੋਂ ਆਵਾਜ਼ ਤੁਹਾਡੀ ਜ਼ਿਆਦਾ ਆ ਰਹੀ ਸੀਗੀ। ਤੁਸੀਂ ਆਪਣੇ ਆਪ ਨੂੰ ਇੰਸਟਰੂਮੈਂਟ ਕਹਿੰਦੇ ਹੋ?
1: ਦੇਖ ਲਓ ਜੀ।
0: ਲਓ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਇਹ ਦੱਸੋ ਗਿਟਾਰ ਦੇ ਸੁਰ ਤੁਸੀਂ ਸੈੱਟ ਕੀਤੇ ਕਿ ਹੋਰ ਖਰਾਬ ਕਰਦੇ?
1: ਨਹੀਂ ਜੀ, ਤਾਰਾਂ ਟੁੱਟੀਆਂ ਸੀ ਜੋੜਨ ਵਾਲੀਆਂ, ਵੈਸੇ ਹੀ ਵਜਾਇਆ ਸੀ।
0: ਅੱਛਾ ਜੀ, ਟੁੱਟਾ ਗਿਟਾਰ ਵਜਾਤਾ ਜੀ। ਚਲੋ ਵਧੀਆ ਜੀ, ਪਰ ਠੀਕ ਆ, ਮਤਲਬ ਵੈਰੀ ਬੈ, ਮਤਲਬ ਵਧੀਆ ਸੀਗਾ ਜੀ।
1: ਹਾਂਜੀ
0: ਜੀ। ਵਾਹ, ਤੇ ਤਬਲਾ, ਤਬਲਾ ਵੀ ਵਜਾਤਾ ਨਾਲ ਹੀ?
1: ਹਾਂਜੀ। ਲਓ ਜੀ।
0: ਮੈਂ ਚਾਹੁੰਦਾ ਤੁਸੀਂ ਗਾਣਾ ਚੇਂਜ ਕਰੋ ਤੇ ਫਿਰ ਤਬਲਾ ਬਜਾਓ। ਮੈਨੂੰ ਲੱਗਦਾ ਤੁਹਾਡੇ ਗਾਣੇ ਤੇ ਪ੍ਰੈਕਟਿਸ ਹੋਈ ਹੋਈ ਹੈ ਜੀ।
1: ਹਾਂਜੀ ਹਾਂਜੀ,
0: ਆਜੋ ਫਿਰ।
1: ਹਾਂਜੀ, ਕੀ ਕਰਾਂ ਕਰਾਂ ਪਹਿਲੇ ਜੀ?
0: ਹਾਂਜੀ
1: ਹੈਲੋ।
0: ਹਾਂਜੀ ਹਾਂਜੀ,
1: ਗਿਟਾਰ ਵਜਾਵਾਂ?
0: ਨਹੀਂ ਨਹੀਂ, ਤਬਲਾ ਹੀ ਵਜਾਓ ਜੀ, ਤੇ ਤੂੰ ਥੋੜਾ ਨੇੜੇ ਹੋ ਕੇ ਵਜਾ ਮਾੜਾ ਜਿਹਾ।
1: ਲਓ ਜੀ ਲਓ ਜੀ ਲਓ ਜੀ।
0: ਹਾਂਜੀ ਹਾਂਜੀ ਹਾਂਜੀ, ਤੁਹਾਡੇ ਤਬਲੇ ਤੇ ਆਪਣੇ ਪ੍ਰਵੀਨ ਜੀ ਸਕਿਨ ਤਾਂ ਨੀ ਲੱਗੀ ਹੋਈ ਜਿੱਦਾਂ ਸਾਡੇ ਲੱਤਾਂ ਤੇ ਸਕਿਨ ਹੁੰਦੀ ਹੈ ਉਦਾਰੀ ਜੀ? ਅੱਛਾ, ਢੋ ਦੀ ਬਜਾਈ ਹੈ, ਠੀਕ ਹੈ ਜੀ। ਮੈਂ ਕਿਹਾ ਜਿੱਦਾਂ ਮਾਸ ਤੇ ਥੱਪੜ ਮਾਰਦੇ ਹੁੰਦੇ ਨਾ, ਉਦਾਰੀ ਆਵਾਜ਼ ਆ ਰਹੀ ਸੀ ਜੀ। ਮੈਨੂੰ ਲੱਗਦਾ ਪ੍ਰਵੀਨ ਜੀ ਤੁਸੀਂ ਆਪਣੇ ਨਾ ਦੁਕਾਨ ਦਾ ਸ਼ਟਰ ਲਾ ਕੇ ਨਾ ਉਹ ਭੰਨਣ ਲੱਗੇ ਹੋਏ ਆ। ਏਦਾਂ ਹੈਗਾ ਕੋਈ ਜੀ, ਬੰਦਾ ਆ ਗਿਆ, ਬੰਦਾ ਭੰਨ ਦੂੰਗੇ। ਆਉਣੀ ਗਿਆ ਤੁਸੀਂ ਭੰਨ ਦਾਂਗੇ। ਅੱਛਾ ਜੀ, ਹਾਂਜੀ ਹਾਂਜੀ ਜੀ, ਆਏ ਤਾਂ ਜੀ ਪਤਾ ਬਹੁਤ ਵਧੀਆ ਸਾਊਂਡ ਸੀ, ਬਿਲਕੁਲ ਯਾਦ ਆ ਗਿਆ ਜਦੋਂ ਕੋਈ ਦਰਵਾਜ਼ਾ ਨਾ ਖੋਲਿਆ, ਮੈਂ ਬੇਸੇਮ ਉੱਧਰ ਹੀ ਸਾਊਂਡ ਆ ਰਹੀ ਸੀ ਜੀ, ਹੈਨਾ ਜੀ। ਚਲੋ ਵਧੀਆ ਪ੍ਰਵੀਨ ਜੀ, ਨਾਲ ਯਾਰ ਕੀ ਮਾਲ ਹੈ ਯਾਰ, ਸੀਰੀਅਸ ਥੋੜ੍ਹਾ ਖੁਸ਼ ਹੋ ਕੀ? ਹਾਂਜੀ ਹਾਂਜੀ, ਇਹ ਕੋਈ ਚੱਕਰ ਹੀ ਨਹੀਂ ਹੈਗਾ ਜੀ। ਵੈਲ ਕੋਈ ਗੱਲ ਨਹੀਂ, ਆਪਣਾ ਪ੍ਰਵੀਨ ਜੀ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਅਤੇ ਚਲੋ ਤੁਸੀਂ ਕਿਹਾ ਜੀ ਮੈਂ ਤਬਲਾ ਵਜਾਉਂਦਾ, ਗਿਟਾਰ ਵਜਾਉਂਦਾ, ਇਹਦੇ ਬਾਰੇ ਥੋੜ੍ਹੀ ਐਕਸਪਲੇਨੇਸ਼ਨ ਹੀ ਦੇ ਦਿਓ, ਥੋੜ੍ਹੀ ਤਬਲੇ ਦੀ ਕੋਈ ਸਾਨੂੰ ਰਿਦਮ ਹੀ ਦੱਸ ਦਿਓ, ਤਾਲ ਹੀ ਦੱਸ ਦਿਓ, ਕਿੱਦਾਂ ਵਜਾਇਆ, ਕਿੱਦਾਂ ਦੀ ਹੁੰਦੀ ਹੈ?
1: ਹਾਂਜੀ ਹਾਂਜੀ
0: ਹਾਂਜੀ, ਇਹੀ ਤਰੀਕੇ ਨਾਲ ਮੈਨੂੰ ਸਾਡੇ ਗਾਣੇ ਦੀ ਫਰਮਾਇਸ਼ ਵੀ ਪਤਾ ਲੱਗ ਗਈ, ਵੈਸੇ ਤੁਸੀਂ ਕਿਹੜਾ ਗਾਣਾ ਸੁਣਨ ਲੱਗੇ ਹੋ ਹੁਣ ਸਾਡੇ ਤੋਂ, ਹੈਨਾ ਜੀ?
1: ਹਾਂਜੀ, ਉਹ ਤੇ ਤਾਲ ਬਾਜੀ ਨੂੰ ਬਾਜੋ, ਤਬਲੇ ਦੀ ਤਾਲ ਆ ਜੀ
0: ਵਿੱਚ। ਹਾਂਜੀ, ਅੱਛਾ, ਸੁਣੂਗੇ ਜ਼ਰੂਰ ਜ਼ਰੂਰ ਜ਼ਰੂਰ ਪ੍ਰਵੀਨ ਜੀ,
1: ਬਿਲਕੁਲ ਜੀ, ਮੈਂ ਰਿਕਾਰਡਿੰਗ ਤੇ ਵੀ ਹੈਗਾ ਜੀ।
0: ਅੱਛਾ ਜੀ,
1: ਹਾਂਜੀ,
0: ਚਲੋ ਸਹੀ ਹੈ ਪ੍ਰਵੀਨ ਜੀ, ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੇ ਇੰਸਟਰੂਮੈਂਟ ਨਾ ਵਜਾ ਲਿਆ ਕਰੋ ਤੁੜਕੇ ਦੀ ਕਦੀ, ਨਹੀਂ ਤੇ ਵਿਚਾਰੇ ਹੋ ਜਾਂਦੇ ਖਰਾਬ।
1: ਵਿਚਾਰਿਆ ਕਰਾਂਗੇ, ਹੁਣ ਪ੍ਰੈਕਟਿਸ ਪੂਰੀ ਹੋਏਗੀ ਜੀ।
0: ਹੋਰ ਕੀ ਹੋਰ ਕੀ ਜੀ, ਕੋਸ਼ਿਸ਼ ਇੱਕ ਵਾਰ ਰਾਤ ਨੂੰ ਬਜਾ ਕੇ ਦੇਖਿਓ ਪ੍ਰਵੀਨ ਜੀ, ਫੇਰ ਪਤਾ ਲੱਗੂਗਾ ਆਡੀਅੰਸ ਦਾ।
1: ਹਾਂਜੀ ਬਿਲਕੁਲ, ਹੁਣ ਕਾਲੀ ਕਰਕੇ ਹੀ ਨਾ।
0: ਅੱਛਾ, ਹਾਂਜੀ ਹਾਂਜੀ ਹਾਂਜੀ, ਕੋਈ ਨਾ, ਰਾਤ ਨੂੰ ਜਦੋਂ ਸਾਰੇ ਸੋਏ ਹੁੰਦੇ ਨਾ ਉਦੋਂ ਪ੍ਰੈਕਟਿਸ ਕਰਿਓ ਪ੍ਰਵੀਨ ਜੀ।
1: ਹਾਂ, ਉਦੋਂ ਹੀ ਕਰੂੰਗਾ ਜੀ।
0: ਹਾਂਜੀ, ਦੇਖ ਕਿੱਦਾਂ ਸਭ ਸਮਝ ਗਏ ਮੇਰੀ ਗੱਲ ਨੂੰ, ਕਿੱਦਾਂ ਹਾਂਜੀ ਜੀ ਜਵਾਬ ਦੇ ਤਾ ਤੁਸੀਂ, ਹੈਨਾ ਜੀ?
1: ਬਿਲਕੁਲ ਜੀ,
0: ਠੀਕ ਹੈ ਪ੍ਰਵੀਨ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਲਓ ਜੀ, ਤੁਹਾਡੀ ਗਾਣੇ ਦੀ ਫਰਮਾਇਸ਼ ਵੀ ਪੂਰੀ ਕਰਾਂਗੇ। ਲਓ ਜੀ, ਪੱਗ ਗੁੰਗਰੂ ਬਾਂਧ ਮੀਰਾ ਨਾਚੇ। ਲਓ ਜੀ, ਅਸੀਂ ਮੀਰਾ ਤਾਂ ਨਹੀਂ ਪਰ ਉਸਤਾਦ ਜੀ ਜ਼ਰੂਰ ਨੱਚੂਗੇ, ਲਾਈਕ ਆਈ ਮੀਨ ਟੂ ਸੇ ਮੈਂ ਨੱਚੂੰਗਾ।

0: ਰਹੇ ਹੋ ਜੀ ਸ਼ਰਨ ਜੀ?
1: ਬੇਚਾਰੇ
0: ਨੂੰ ਅਗਲੇ ਨੂੰ ਮਾਰਨ ਦਾ ਅੱਜ ਉਹਨੂੰ ਮਾਰਨ ਦਾ ਮੌਕਾ ਮਿਲਿਆ, ਤੁਸੀਂ ਕਹਿੰਦੇ ਮੈਂ ਇੱਦਾਂ ਹੀ ਨੀ ਹੈਗੀ। ਅਸੀਂ ਛੋਟੇ ਹੁੰਦੇ ਤੋਂ ਪਰਾਤ ਦੇ ਘਸੌਣ ਟੰਗਦੇ ਆਏ ਆ ਜੀ, ਅੱਜ ਜੇ ਪਰਾਤ ਨੂੰ ਕਿਸੇ ਦਾ ਮੂੰਹ ਮਿਲ ਰਿਹਾ ਤੇ ਆਪਾਂ ਕਿਉਂ ਨਾ ਮਾਰੀਏ?
1: ਪਰਾਤ
0: ਛੱਡ ਦੀ ਪਰ ਉਹ ਨੀ ਛੱਡ ਸਕਦੇ ਨਾ। ਚਲੋ ਗਾਣਾ ਸੁਣਾ ਦੋ ਫਿਰ ਇੱਕ ਵਾਰ, ਮੀਆਂ ਜੀ ਨੂੰ ਕਹਿ ਦੋ ਗਾਣਾ ਸੁਣਾ ਦੋ। ਹਾਂਜੀ, ਤੇ ਤੁਸੀਂ ਨਾ ਆਪਣੀ ਤੇ ਤੁਸੀਂ ਆਪਣੀ ਸੁਰ ਵਾਲੀ ਪਰਾਤ ਬਜਾ ਦੋ ਨਾਲ ਨਾਲ, ਉਹ ਗਾਣਾ ਗਾਓਗੇ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ ਜੀ? ਸਰ ਬਹੁਤ ਵਧੀਆ ਜੀ, ਬਹੁਤ ਵਧੀਆ ਚੱਲੀ ਜਾਂਦਾ। ਕਹਿੰਦੇ ਗਾਣਾ ਬੜਾ ਸੋਹਣਾ ਸੁਣਾਉਂਦੇ ਤੁਸੀਂ, ਇੱਕ ਸੁਣਾ ਦੋ। ਵੈਸੇ ਖੰਘ ਦਾ ਕਾਰੀ ਲਈ ਹੁਣ ਸੁਣਾ ਹੀ ਦੋ ਤੁਸੀਂ, ਇੱਕ ਹੋਰ ਕਰ ਲਈ ਮਤਲਬ ਵੱਡਾ ਸੁਰ ਚੱਕੂਗੇ। ਅੱਛਾ ਨਾ ਜੀ, ਸ਼ੁਰੂ ਹੋ ਗਿਆ।
2: ਨਸੀਬਾ ਕੋਲੋਂ ਮੰਨ ਕੇ ਤੁਹਾਰਾ, ਦੁੱਖਾਂ ਤੇ ਨਸੀਬਾਂ ਕੋਲੋਂ ਮੰਨ ਕੇ ਤੁਹਾਰਾ, ਕਰ ਲਈਆ ਮੌਤ ਮਰਨ ਜੂਰ ਨੀ ਮਾਂ, ਹੁਣ ਸੁੱਖ ਵੇਖਣੇ ਦਾ।
0: ਕੋਈ ਗੱਲ ਨੀ, ਮੈਂ ਜੀ ਪਹਿਲੀ ਕਿਹਾ ਜੀ ਸੋਰ ਜ਼ਿਆਦਾ ਚੱਕਣਾ ਸਾਹ ਚੜ ਜਾਂਦਾ, ਤਾਂ ਤਾਂ ਕਿਹਾ ਜੀ ਮੈਮ ਨੂੰ ਕਿਹਾ ਸੀ ਨਾਲ ਇੰਸਟਰੂਮੈਂਟ ਠੋਕਦੇ ਰਹੋ ਮਤਲਬ ਵਜਾਉਂਦੇ ਰਹੋ। ਕੋਈ ਗੱਲ ਨੀ ਸਰ, ਕੋਈ ਗੱਲ ਨੀ, ਕੋਈ ਚੱਕਰ ਹੀ ਨੀ ਹੈਗਾ ਵੈਸੇ। ਤੇ ਸ਼ਰਨ ਜੀ ਨੂੰ ਮੈਂ ਕਿਹਾ ਸੀ ਨਾਲ ਇੰਸਟਰੂਮੈਂਟ ਬਜਾਓ, ਬਜਾਇਆ ਨੀ ਉਹਨਾਂ ਨੇ। ਕੋਈ ਗੱਲ ਨੀ, ਠੀਕ ਹੈ ਜੀ, ਬਸ ਜੀ ਬਸ ਜੀ। ਸ਼ਰਨ ਜੀ ਫਰਮਾਇਸ਼ ਤਾਂ ਦੱਸ ਜੋ ਗਾਣੇ ਦੀ ਫਿਰ। ਅੱਛਾ ਜੀ, ਲੈ ਆਪਣਾ ਲਗਨ ਲੱਗੀ, ਲੈ ਜੀ ਮੈਂ ਕਹਿੰਦਾ ਸੁਣਾ ਦਿੰਦੇ ਜੀ, ਠੀਕ ਹੈ ਸ਼ਰਨ ਜੀ, ਥੈਂਕ ਯੂ ਸੋ ਮਚ, ਠੀਕ ਹੈ ਜੀ। ਰੇਡੀਓ ਦੇ ਨਾਲ ਬਸ ਘਰੇ ਸੌਣ ਜਾਊਂਗਾ, ਬਾਕੀ ਉਹਦਾ ਨਾਲ ਹੀ ਰਿਹਾ ਕਰੂੰਗਾ ਮੈਂ ਜੀ, ਠੀਕ ਹੈ ਜੀ। ਹਾਂਜੀ, ਇੱਥੇ ਰਹਿ ਲਾ, ਸੋਹਣਾ ਵੀ ਨੀ ਹੈਗਾ ਫਿਰ ਤਾਂ ਹਾਲੇ ਤਾਂ, ਫਿਰ ਮੈਂ ਦੋ ਤਿੰਨ ਦਿਨ ਨੀ ਰਹੂੰਗਾ ਬੇਚਾਰਾ, ਫਿਰ ਕੀ ਕਰਦੇ ਤੁਸੀਂ ਨਾ, ਹੁਣੀ ਕਿਹਾ ਖੁਸ਼ ਰਹੋ, ਖੁਸ਼ ਰਹਿਣ ਲਈ ਤੁਹਾਨੂੰ ਪਤਾ ਜਿਉਂਦੇ ਰਹਿਣਾ ਪੈਂਦਾ ਜੀ, ਸੋਹਣਾ ਵੀ ਪੈਂਦਾ, ਠੀਕ ਹੈ ਸ਼ਰਨ ਜੀ, ਓਕੇ ਜੀ, ਬਾਏ ਬਾਏ। ਲਓ ਜੀ, ਸ਼ਰਨ ਜੀ ਨੇ ਗੱਲਬਾਤ ਕੀਤੀ, ਚੰਗਾ ਲੱਗਾ, ਇਹਨਾਂ ਨੇ ਥਾਲੀ ਬਲਾਈ ਮੈਨੂੰ ਪਰਾਤ ਖੜਕਾਤੀ ਪਰ ਵਧੀਆ ਲੱਗਾ। ਚਲੋ ਜੀ, ਇੰਸਟਰੂਮੈਂਟ ਤਾਂ ਇੰਸਟਰੂਮੈਂਟ ਹੀ ਹੁੰਦੇ ਭਾਵੇਂ ਕੋਈ ਵੀ ਰਿਦਮ ਚ ਹੋਵੇ ਜੀ। ਲਓ ਜੀ, ਗਾਣਾ ਲਾਉਂਦੇ ਲਗਨ ਲੱਗੀ।

0: ਹਾਂ ਜੀ ਆਪਾਂ ਕਿਹਾ ਜੀ ਮੇਜ਼ ਜੁੜ ਗਿਆ ਜੀ ਤੁਹਾਡਾ ਨਹੀਂ ਮੈਂ ਕਿਹਾ ਸ਼ਾਇਦ ਤੌੜੀ ਮਾਰ ਰਹੀ ਨਾ ਸਾਈਡਾਂ ਤੇ ਪੌਲ ਮੈਂ ਕਹਿੰਦਾ ਸਾਫ਼ ਵੀ ਕਰ ਧੋਣਾ ਕੱਪੜੇ ਨਾਲ ਸ਼ਾਇਦ ਹੈ ਨਾ ਤੁਸੀਂ ਅੱਛਾ ਜੀ ਇਹ ਤੁਸੀਂ ਕੱਪੜੇ ਨਾਲ ਵਜਾਇਆ ਕਿ ਹੱਥ ਨਾਲ ਵਜਾਇਆ ਹੱਥ ਨਾਲ ਵਜਾਇਆ ਤੇ ਹੱਥ 'ਚ ਕੱਪੜਾ ਹੁੰਦਾ ਜੀ ਹੱਥ 'ਚ ਕੱਪੜਾ ਹੁੰਦਾ ਕੱਪੜਾ ਫੜਿਆ ਹੀ ਨੀ
1: ਆਪਣੇ
0: ਦੀ ਆ ਗਏ ਜੀ ਤੁਸੀਂ ਕਿਹਾ ਕੱਪੜਾ ਮੈਂ ਫੜਿਆ ਹੀ ਨੀ ਤੁਸੀਂ ਆਪ ਕਿਹਾ ਤੇ ਬਾਅਦ ਮੈਂ ਕੱਪੜਾ ਫੜਿਆ ਜੀ ਕੋਈ ਗੱਲ ਨੀ ਜੀ ਕੋਈ ਗੱਲ ਨੀ ਕੋਈ ਗੱਲ ਕੁਲਵਿੰਦਰ ਜੀ ਬਹੁਤ ਸਵੀਟ ਆ ਤੁਸੀਂ ਕਦੋਂ ਬਜਾਣਾ ਸਿੱਖਿਆ ਕਿੰਨੇ ਸੈਕਿੰਡ ਪਹਿਲਾਂ ਮੇਰਾ ਮਤਲਬ ਮਿੰਟ ਕਿੰਨੇ ਪਹਿਲਾਂ ਸਿੱਖਿਆ ਜੀ ਆ ਵਾਲਾ ਜਿਹੜਾ ਤੁਸੀਂ ਉਹਨੇ ਬਜਾਇਆ
1: ਕੌੜਾ ਸਾਹਿਬ ਆ ਰਹੇ ਅੱਜ
0: ਅੱਛਾ ਜੀ
1: ਵੀ ਸਾਨੂੰ ਨੀ ਆਉਂਦੀ ਢੋਲਕੀ ਵੀ ਆਉਣੀ ਉਹ ਕਹਿੰਦੇ ਢੋਲਕੀ ਵੀ ਆਉਣੀ ਸਾਨੂੰ ਸਿੱਖੋ ਦਾ ਦੱਸਣਾ ਇੰਸਟਰੂਮੈਂਟ ਬਜਾਉਣਾ ਹੈ ਨਾ
0: ਅੱਛਾ ਜੀ
1: ਮੈਨੂੰ ਮੈਂ ਕਿਹਾ ਕੋਈ ਨੀ ਮੈਨੂੰ ਕੋਸ਼ਿਸ਼ ਕਰਦਾ ਮੈਂ
0: ਸਾਡੇ ਸਰੋਤੇ

0: ਦੀ ਵੀ ਕਿਰਪਾ ਹੁੰਦੀ ਹੈ ਜੀ, ਉਹ ਇੰਨੇ ਪਿਆਰੇ ਹੁੰਦੇ ਨੇ ਜੀ, ਉਹ ਇੰਨਾ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਨੇ ਆਪਣੀ ਦਿਲ ਦੀਆਂ, ਅਤੇ ਜਿੱਦਾਂ ਸਾਡਾ ਕਹਿਣਾ ਵੀ ਮੰਨਦੇ ਜਿੱਦਾਂ ਤੁਸੀਂ ਮੰਨਿਆ ਜੀ ਕੱਪੜੇ ਨਾਲ ਵਜਾਦਾ ਹੈ ਨਾ ਇੰਸਟਰੂਮੈਂਟ ਜੀ ਕੁਲਵਿੰਦਰ ਜੀ, ਕੁਲਵਿੰਦਰ ਜੀ ਠੀਕ ਹੈ ਠੀਕ ਹੈ। ਜਿਹੜੀ ਧੁਨ ਵਜਾਈ ਹੈ, ਜਿਹੜਾ ਤੁਸੀਂ ਉਹ ਲੈ ਵਜਾਈ ਹੈ, ਕਿੱਦਾਂ ਮਤਲਬ ਕਿੱਦਾਂ ਆਈ ਤੁਹਾਨੂੰ? ਵੈਸੇ ਮੈਂ ਇਹ ਪੁੱਛਣਾ ਚਾਹੁੰਦਾ, ਬਾਕੀ ਤਾਂ ਚਲੋ ਠੀਕ ਹੈ, ਮੇਜ ਤੇ। ਪਰ ਮੈਨੂੰ ਨਾ ਜਿੱਦਾਂ ਡਸਟਿੰਗ ਕਰਨ ਦਾ ਬੜਾ ਸ਼ੌਂਕ ਹੁੰਦਾ ਜੀ, ਤੇ ਮੈਂ ਨਾ ਆਪਣੇ ਡੰਡੇ ਤੇ ਨਾ ਉੱਥੇ ਕੱਪੜਾ ਬੰਨ ਲਿਆ, ਤੇ ਮੈਂ ਨਾ ਝਾੜ ਪੂੰਝ ਕਰਨ ਲੱਗ ਗਿਆ, ਠੱਕ ਠੱਕ ਠੱਕ ਠੱਕ ਇਹਦੀ ਆਵਾਜ਼ ਆਉਂਦੀ ਰਹੀ ਜੀ, ਮੈਂ ਏਦਾਂ ਸਿੱਖਿਆ ਜੀ। ਕਿਆ ਬਾਤ ਹੈ ਜੀ, ਕਿਆ ਕਿਆ ਬਾਤ ਹੈ ਜੀ, ਕਿਆ ਬਾਤ ਹੈ। ਇੱਕ ਮਿੰਟ ਜੀ, ਕਾਸ਼ ਮੈਂ ਲਾਈਵ ਦੇਖ ਪਾਉਂਦਾ ਤੇ ਹੋਰ ਹੱਸ ਪਾਉਂਦਾ ਜੀ। ਜਿੱਥੇ ਤੁਸੀਂ ਵਜਾ ਰਹੇ ਸਹੀ ਸਲਾਮਤ ਹੈਗਾ ਕਿ ਨਹੀਂ ਇਸ ਵਕਤ? ਹੈ ਨੀ ਜੀ, ਠੀਕ ਹੈ ਜੀ, ਚਲੋ ਕੋਈ ਗੱਲ ਨੀ, ਇਹਦਾ ਧਿਆਨ ਰੱਖੋ, ਇਹਨੂੰ ਜੜਾ ਕੇ ਰੱਖੋ, ਇਹ ਕੰਮ ਆਊਗਾ ਕਿਸੇ ਹੋਰ ਸ਼ੋਅ ਚ ਵੀ ਜੀ।
1: ਅੱਛਾ ਜੀ, ਠੀਕ ਹੈ।
0: ਹਾਂਜੀ ਕੁਲਵਿੰਦਰ ਜੀ, ਫਰਮਾਇਸ਼ ਦੱਸੋ, ਗਾਣੇ ਦੀ ਫਰਮਾਇਸ਼ ਦੱਸੋ, ਫਿਰ ਕਰੀਏ ਪੂਰੀ।
1: ਸਰ ਜ਼ਰਾ ਦੇਖ ਮੇਰਾ, ਜ਼ਰਾ ਦੇਖ ਮੇਰਾ ਦੀਵਾਨਾਪਨ, ਕਿ ਤੇਰੇ ਬਿਨਾਂ ਕਹੀਂ ਦਿਲ ਨਾ ਲਗੇ।
0: ਹਾਏ ਹਾਏ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਰਦੇ ਜੀ ਪੂਰੀ ਕਰ ਦਿੰਦੇ ਹੋਣੀ ਜੀ, ਕੋਈ ਚੱਕਰ ਨਹੀਂ। ਕੁਲਵਿੰਦਰ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਬਾਤ ਕਰਕੇ,
1: ਆਵਾਜ਼ ਰਹੋ, ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ।
0: ਤੁਹਾਨੂੰ ਵੀ ਜੀ ਕੁਲਵਿੰਦਰ ਜੀ, ਧੰਨਵਾਦ ਜੀ, ਧੰਨਵਾਦ ਧੰਨਵਾਦ ਧੰਨਵਾਦ।

0: ਲੋ ਜੀ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ, ਅਤੇ ਮੈਂ ਜੀ ਤੁਹਾਡਾ ਆਪਣਾ ਆਰ ਜੀ ਦੋਸਤ ਰਮਨੀਤ, ਅਤੇ ਅੱਜ ਨਾ ਗੱਲਬਾਤ ਚੱਲ ਰਹੀ ਹੈ ਅਤੇ ਮਹਿਫਿਲ ਬਣੀ ਹੋਈ ਹੈ ਜੀ। ਅਲੱਗ ਅਲੱਗ ਟਾਈਪ ਦੇ ਇੰਸਟਰੂਮੈਂਟ ਜਿਹੜੇ ਨਾ ਅਸੀਂ ਰੈਗੂਲਰ ਵੋਇਸਿਸ 'ਚ ਸੁਣ ਸਕਦੇ, ਪਰ ਬਸ ਇੰਸਟਰੂਮੈਂਟ ਨਹੀਂ ਹੈ, ਬਾਕੀ ਸਭ ਕੁਛ ਹੈ ਜੀ। ਢੋਲ ਵਜਾਓ ਜੀ, ਬਸ ਕਰੋ ਜੀ, ਵਾਲ ਜੀ ਸਰੋਤੇ ਨੂੰ ਐਡ ਕਰੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਜੀ?
1: ਹਾਲ ਚਾਲ ਬਹੁਤ ਵਧੀਆ ਜੀ।
0: ਓਕੇ ਜੀ, ਵਧੀਆ ਚਾਹੀਦੇ। ਆਪਣਾ ਕੀ ਨਾਮ ਤੁਹਾਡਾ ਜੀ? ਅੱਛਾ, ਜ਼ਿਲ੍ਹਾ ਜਲੰਧਰ ਤੋਂ ਜੀ। ਵਾਹ ਜੀ ਵਾਹ, ਪਹਿਲਾਂ ਜਲੰਧਰ ਕਹਿੰਦੇ ਮੰਨ ਲੈਣਾ ਸੀ। ਨਹੀਂ ਨਹੀਂ ਕੁਛ ਨੀ ਜੀ, ਕੀ ਕਰਦੇ ਜੀ ਆਪਣਾ ਬਲਜਿੰਦਰ ਜੀ? ਇੰਸਟਰੂਮੈਂਟ ਰੈਡੀ ਹੈ ਤੁਹਾਡਾ?
1: ਰੈਡੀ ਹੈ ਜੀ, ਰੈਡੀ ਮੈਂ।
0: ਅੱਛਾ, ਪਹਿਲੇ ਇਹ ਦੱਸ ਦੋ ਕਿਹੜਾ ਇੰਸਟਰੂਮੈਂਟ ਬਜਾਣ ਲੱਗੀ ਹੈ, ਸਰਪ੍ਰਾਈਜ਼ ਹੋਣਗੇ ਫਿਰ। ਅੱਛਾ ਚਲੋ, ਕੰਨਾਂ ਨੂੰ ਸਰਪ੍ਰਾਈਜ਼ ਦੇ ਦਿਓ, ਵਧੀਆ ਜਿਹਾ ਫਿਰ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਇਹ, ਮਤਲਬ ਸ਼ੁਰੂ ਹੋਣ ਤੋਂ ਮੈਂ ਚਾਹੁੰਦਾ ਜੀ ਥੋੜ੍ਹੀ ਹੋਰ ਖਤਮ ਹੁੰਦੀ ਜਲਦੀ, ਮਤਲਬ ਥੋੜ੍ਹਾ, ਮਤਲਬ ਥੋੜ੍ਹੇ ਹੋਰ ਵੱਜ ਜਾਂਦੀ ਤਾਂ ਜ਼ਿਆਦਾ ਵਧੀਆ ਹੁੰਦਾ। ਬਲਜਿੰਦਰ ਜੀ, ਸਾਹ ਹੋ ਗਿਆ? ਓਹੋ, ਤੁਸੀਂ ਨਾ ਇੱਦਾਂ ਕਰੋ, ਛੇਦ ਤੇ ਜਿਹੜੇ ਹੱਥ ਰੱਖੇ ਨੇ ਉਹ ਚੱਕ ਦਿਓ, ਨਾ ਸਾਹ ਆ ਜੂਗਾ ਹੋਰ। ਅੱਛਾ ਜੀ, ਮਹੀਨੇ ਪਹਿਲਾਂ? ਓਕੇ ਓਕੇ, ਇਹ ਨਾ ਜੀ ਬਹੁਤ ਜ਼ਿਆਦਾ ਟਾਈਮ ਹੋ ਜੂਗਾ ਜੀ ਮੈਨੂੰ ਲੱਗਦਾ ਫਿਰ, ਹੈ ਨਾ? ਅੱਛਾ ਜੀ, ਮੈਨੂੰ ਲੱਗਦਾ ਜਿਹੜਾ ਤੁਹਾਡਾ ਸਾਹ ਨਾ ਬਾਂਸੁਰੀ ਦੇ ਅੰਦਰ ਹੈਗਾ, ਇੱਕ ਵਾਰ ਦੁਬਾਰਾ ਬਜਾ ਕੇ ਦੇਖ ਲਓ, ਸ਼ਾਇਦ ਸਾਹ ਆ ਜੇ ਦੁਬਾਰਾ, ਕਿਉਂਕਿ ਸਾਹ ਸੱਚੀ ਚੜ ਗਿਆ ਤੁਹਾਨੂੰ। ਨਾਲ ਹੀ ਕਹਿਣਾ ਮਾਲ ਲਿਆ ਜੀ, ਕਿੱਦਾਂ ਸਾਹ ਹੁਣ ਛੱਡਤਾ? ਦੇਖ ਲਓ, ਇਹਦੇ ਛੇਦ ਤਾਂ ਨਹੀਂ ਜ਼ਿਆਦਾ ਬੰਦ ਹੋ ਗਏ, ਜ਼ੋਰ ਕਈ ਵੇਲੇ ਜ਼ਿਆਦਾ ਲੱਗ ਜਾਂਦਾ ਫਿਰ ਬਾਂਸਰੀ ਵਜਾਉਣ 'ਚ ਜੀ। ਅੱਛਾ ਜੀ, ਇਹਦੇ ਕਿੰਨੇ ਛੇਦ ਆ ਮਾੜੇ ਦੱਸੋ ਫਿਰ? ਮਲੇਸ਼ੀਆ ਤੋਂ? ਅੱਛਾ ਜੀ, ਸਾਡੇ ਵੀ ਦੋਸਤ ਸੀਗੀ, ਉਹ ਵੀ ਕਹਿੰਦੇ ਤਿੰਨ ਪਾਰਟ ਆ, ਬਾਅਦ 'ਚ ਪਤਾ ਲੱਗਾ ਟੁੱਟੀ ਪਈ ਸੀ ਜੀ।
1: ਨਹੀਂ ਨਹੀਂ,
0: ਟੋਟਲ ਕਿੰਨੇ ਛੇਦ ਹੈ ਮੈਂ ਪੁੱਛ ਰਿਹਾ। ਅੱਛਾ ਜੀ, ਤੁਹਾਨੂੰ ਪਤਾ ਬਾਂਸੁਰੀ ਵਜਾਉਣ ਦੇ ਕੀ ਫਾਇਦੇ ਹੁੰਦੇ ਵੈਸੇ ਆਪਣਾ ਬਲਜਿੰਦਰ ਜੀ? ਤੇ ਤੁਹਾਨੂੰ ਪੁੱਛ ਰਿਹਾ ਜੀ, ਤੁਸੀਂ ਵਜਾਈ ਹੈ? ਅੱਛਾ ਜੀ, ਤੁਸੀਂ ਸੁਣਦੇ ਹੋਣੇ ਨਾ, ਤੁਸੀਂ ਉਹਨਾਂ ਨੂੰ ਫਿਰ ਕਾਪੀ ਕਰ ਲਿਆ ਜਿੱਦਾਂ ਉਹਨਾਂ ਨੇ ਸੇਮ ਵਜਾਈ ਨਾ, ਤੁਸੀਂ ਉਹਦੇ ਵੀ ਆਦੀ ਜੀ।
1: ਹਾਂਜੀ ਹਾਂਜੀ ਹਾਂਜੀ,
0: ਹੈਨਾ ਜੀ, ਏਦਾਂ ਹੀ ਨਾ
1: ਵਜਾਉਂਦੇ।
0: ਅੱਛਾ ਜੀ, ਤੁਸੀਂ ਉੱਦਾਂ ਦਾ ਪਤਾ ਕੀ ਹੁੰਦਾ ਆ, ਵੀਡੀਓ ਬਣਾਈਓ ਅਤੇ ਪਿੱਛੇ ਨਾ ਫਲਿਊਟ ਦਾ ਮਿਊਜ਼ਿਕ ਲਾ ਦਿਓ, ਫਿਰ ਤੁਸੀਂ ਐਕਟਿੰਗ ਕਰਿਓ, ਜ਼ਿਆਦਾ ਸੋਹਣੀ ਵੱਜੂਗੀ ਦੇਖਿਓ, ਹੈਨਾ ਜੀ। ਚਲੋ ਵਧੀਆ ਬਲਜਿੰਦਰ ਜੀ, ਵਧੀਆ ਲੱਗਾ ਗੱਲ ਕਰਕੇ ਤੁਹਾਡੇ ਨਾਲ, ਅਤੇ ਬਾਂਸੁਰੀ ਦੀ ਪ੍ਰੈਕਟਿਸ ਸ਼ੁਰੂ ਕਰ ਦਿਉ, ਕੀ ਪਤਾ ਮੈਂ ਦੁਬਾਰਾ ਅਗਲੇ ਸ਼ੋਅ 'ਚ ਬਜਵਾ ਲਾਂ, ਪਰ ਹਾਂ ਉੱਦਾਂ ਵੀ ਬਜਾ ਸਕਦੇ, ਸਾਨੂੰ ਕੋਈ ਹਰਜ਼ ਨਹੀਂ ਹੈਗਾ ਜੀ। ਚਲੋ ਵਧੀਆ ਜੀ, ਬਲਜਿੰਦਰ ਜੀ ਬਹੁਤ ਸਵੀਟ ਹੋ ਤੁਸੀਂ, ਠੀਕ ਹੈ ਜੀ। ਆਪਾਂ ਆਪਣੀ ਫਰਮਾਇਸ਼ ਦੱਸੋ ਜੀ ਫਿਰ। ਅੱਛਾ ਜੀ, ਮੈਨੂੰ ਲੱਗਾ ਪਹਿਲਾਂ ਤੁਸੀਂ ਕਿਹਾ ਚਲੋ ਮੇਰੀ ਤਾਰੀਫ ਕਰੋ ਜੀ, ਤੁਸੀਂ ਕਰਤੀ ਜੀ, ਮਤਲਬ ਠੀਕ ਹੈ ਜੀ, ਤੇਰੇ ਚਿਹਰੇ ਮੇ ਵੋ ਜਾਦੂ ਹੈ, ਹੈ ਨਾ ਜੀ? ਕੋਈ ਨਾ ਜੀ, ਜ਼ਰੂਰ ਅਰੇ ਅਰੇ ਅਰੇ, ਠੀਕ ਹੈ, ਥੈਂਕ ਯੂ ਜੀ ਬਲਜਿੰਦਰ ਜੀ, ਬਹੁਤ ਚੰਗਾ ਲੱਗਾ ਗੱਲ ਕਰਕੇ। ਲੋ ਜੀ, ਫਰਮਾਇਸ਼ ਤੁਹਾਡੀ ਪੂਰੀ ਕਰ ਦਿੱਤੀ ਜਾਊਗੀ।

0: ਹਾਂਜੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ। ਉਹ ਕਹਿੰਦੇ ਨੇ ਮਾਈਕ ਮਿਲ ਗਿਆ ਤੇ ਆਪਣੇ ਆਪ ਨੂੰ ਕਹਿੰਦੇ ਨਾ ਸਿੰਗਰ ਹੀ ਸਮਝਣ ਲੱਗ ਜਾਂਦੇ ਆ। ਕਹਿੰਦੇ ਮਿਊਜ਼ਿਕ ਵੀ ਸੁਣ ਲਓ ਪਰ ਜਿਹੜਾ ਨਾ ਐਪ ਤੇ ਐ ਲੌਗ ਆਊਟ ਵੀ ਹੋ ਜਾਵੇਗਾ। ਇਹਦਾ ਮਤਲਬ ਇੰਸਟਰੂਮੈਂਟ ਮਹਿੰਗਾ ਲੈ ਲਿਆ ਪਰ ਟੈਲੈਂਟ ਨਾ ਜਿਹੜਾ ਪੈਂਡਿੰਗ ਰਹਿ ਜਾਂਦਾ। ਇਹੀ ਤਰ੍ਹਾਂ ਸਾਡੇ ਸਰੋਤ ਤੇ ਜੁੜ ਚੁੱਕੇ ਨੇ। ਹੈਲੋ
1: ਪਿਆਰ ਤੇ
0: ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਪਿਆਰ ਤੇ ਪਿਆਰ
1: ਅਮਨਦੀਪ ਸਿੰਘ ਗੱਲ ਕਰ ਰਹੇ ਜੀ ਪਿੰਡ ਹਾਥੂਰ।
0: ਅੱਛਾ ਜੀ, ਮੈਂ ਕਿਹਾ ਸ਼ਾਇਦ ਅੱਗੇ ਪੇਸ਼ਕਾਰੀ ਕਰੂੰਗੇ। ਨਾਮ ਨਾ ਪੁੱਛ ਹੀ ਲੈਣਾ ਸੀ ਸਰ, ਆਪ ਨਾਮ ਦਾ ਕੀ? ਨਾਮ ਤਾਂ ਜ਼ਰੂਰੀ ਹੈ, ਯਾਦ ਰਹਿੰਦਾ ਬੰਦਾ ਨਾਮ ਨਾਲ, ਹੈ ਨਾ ਜੀ?
1: ਤੁਹਾਡੀ ਨਾ ਆਵਾਜ਼ ਕੱਟ ਗਈ ਸੀ ਮੈਂ ਤਾਂ ਕਰਕੇ।
0: ਅੱਛਾ ਜੀ,
1: ਤੁਸੀਂ ਪੁੱਛ ਲਿਆ ਹੋਣਾ ਪਰ ਤੁਸੀਂ ਪੁੱਛਿਆ ਨਹੀਂ ਹਜੇ।
0: ਨਹੀਂ ਪੁੱਛਿਆ ਨਹੀਂ ਸੀਗਾ ਜੀ, ਮੈਂ ਸਾਇਲੈਂਟ ਹੋ ਗਿਆ ਸੀ ਥੋੜਾ ਮੈਂ। ਅਮਨਦੀਪ ਨਾਮ ਦੱਸਿਆ ਤੁਸੀਂ, ਹੈ ਨਾ ਜੀ?
1: ਜੀ ਜੀ।
0: ਅੱਛਾ ਜੀ, ਅਮਨਦੀਪ ਜੀ ਕਿਹੜਾ ਇੰਸਟਰੂਮੈਂਟ ਬਜਾਉਂਗੇ ਅੱਜ ਫਿਰ?
1: ਇੰਸਟਰੂਮੈਂਟ ਸਰ

0: ਤਾਂ ਢੋਲਕੀ ਸੈਣੇ ਤਾਂ ਤੁਸੀਂ ਬਾਕੀ ਨੇ ਬਜਾਤੇ, ਹੁਣ ਮੇਰੇ ਲਈ ਕੁਛ ਬਚਿਆ ਤਾਂ ਹੈ ਨੀ ਬਜਾਉਣ ਲਈ।
1: ਅੱਛਾ ਕਮਾਲ,
0: ਮੇਰੇ ਕੋਲੇ ਕੋਈ ਇਸ ਟਾਈਮ ਭਾਂਡਾ ਸੀਗਾ ਵੀ ਮੈਂ ਕੋਈ ਥਾਲੀ ਖੜਕਾ ਦਿੰਦਾ, ਨਹੀਂ ਤਾਂ
1: ਥਾਲੀ ਖੜਕਾ ਦੋ ਜੀ, ਕੋਈ ਚੱਕਰ ਨੀ, ਬੰਦੇ ਖੜਕਾ ਦੋ ਥਾਲੀ ਖੜਕਾ ਦੋ। ਹਾਂਜੀ
0: ਇਸ ਟਾਈਮ ਹੈ ਹੀ ਨੀ ਹੈ ਸਰ, ਇਸ ਟਾਈਮ ਮੇਰੇ ਕੋਲੇ ਥਾਲ ਵੀ ਹੈ ਨੀ ਚੱਕਿਆ ਜੀ, ਨਹੀਂ ਤਾਂ ਮੈਂ ਥਾਲੀ ਖੜਕਾ ਦਿੰਦਾ।
1: ਵੈਸੇ ਵੀ ਥਾਲ ਤੁਹਾਡੇ ਤੋਂ ਘੋਊਗਾ ਤਾਂ ਰਸੋਈ ਚ ਹੁੰਦਾ ਜੀ।
0: ਬਿਲਕੁਲ ਜੀ, ਨਹੀਂ ਕਈ ਵਾਰ ਆਪਾਂ ਰਸੋਈ ਚ ਚੱਕ ਕੇ ਕੋਲ ਵੀ ਲੈ ਆਉਂਦੇ ਹਾਂ ਜੀ।
1: ਅੱਛਾ ਜੀ, ਉਹ ਤਾਂ ਰੋਟੀ ਖਾਣ ਲਈ ਲੈ ਕੇ ਆਉਂਦੇ ਹੁੰਦੇ ਹੈਨਾ ਜੀ।
0: ਬਿਲਕੁਲ, ਕਈ ਵਾਰ ਬੰਦਾ ਵਿਹਲਾ ਬੈਠਾ ਹੋਵੇ ਜੀ, ਬੰਦਾ ਕਹਿੰਦਾ ਟਾਈਮ ਪਾਸ ਨਹੀਂ ਤਾਂ ਥਾਲੀ ਵੀ ਖੜਕਾ ਲਓ।
1: ਥਾਲੀ ਖੜਕਾ ਲਓ, ਵਾਹ ਜੀ ਵਾਹ,
0: ਬਿਲਕੁਲ
1: ਐਂ ਇੰਨਾ ਵਧੀਆ ਸ਼ੌਂਕ ਹੈ ਤੁਹਾਡਾ, ਮਤਲਬ ਅਜੀਬ ਸ਼ੌਂਕ ਹੈ ਤੁਹਾਡਾ ਵੈਸੇ ਅਮਨਦੀਪ ਜੀ। ਇਹ
0: ਬਿਲਕੁਲ ਹੋਣਾ ਚਾਹੀਦਾ ਜੀ,
1: ਪ੍ਰਾਊਡ ਕਰਦੇ ਤੁਸੀਂ ਇਸ ਗੱਲ ਤੇ ਹੈਨਾ ਜੀ।
0: ਨਹੀਂ ਨਹੀਂ ਮੈਂ ਨਹੀਂ ਸਰ ਪ੍ਰਾਊਡ ਕਰਦਾ, ਮੇਰਾ ਨਹੀਂ ਸ਼ੌਂਕ, ਕਈਆਂ ਦਾ ਹੁੰਦਾ ਜੀ, ਹੋਣਾ ਚਾਹੀਦਾ, ਮੈਂ ਇਹ ਕਹਿ ਰਿਹਾ।
1: ਥਾਲੀ ਖੜਕਾ ਲਓ ਨਾ,
0: ਬਿਲਕੁਲ ਥਾਲੀ ਸਰ ਹੁਣ ਇਸ ਟਾਈਮ ਹੈ ਨਹੀਂ।
1: ਤੁਸੀਂ ਇਹ ਦੱਸੋ ਤੁਹਾਡੇ ਆਸ ਪਾਸ ਕੀ ਹੈ?
0: ਮੇਰੇ ਆਸ ਪਾਸ ਤਾਂ ਇੱਕ ਟੇਬਲ ਜ਼ਰੂਰ ਹੈਗਾ ਮੇਰੇ ਕੋਲ।
1: ਬਸ ਜੀ ਇਹਨੂੰ ਖੜਕਾ ਦਿਓ ਫਿਰ ਮੇਰੀ ਗੱਲ ਨੂੰ, ਵੈਸੇ ਮੈਂ ਕਹਿਣ ਲੱਗੇ ਟੇਬਲ ਦੀ ਗੱਲ ਹੀ ਕਰਨੀ ਹੈ, ਪੈਮੀ ਪੁੱਛ ਲਈ, ਜੋ ਹੈ ਖੜਕਾ ਦਿਓ ਫਿਰ।
0: ਚਲੋ ਮੈਂ ਕੋਸ਼ਿਸ਼ ਕਰਦਾ।
1: ਕੋਸ਼ਿਸ਼ ਕਰੋ, ਵਧੀਆ ਜੀ। ਇਹਦੇ ਤੁਸੀਂ ਮਿੱਟੀ ਖੋਦਤੀ, ਆਵਾਜ਼ ਨਹੀਂ ਆਈ ਜੀ।
0: ਆਵਾਜ਼ ਨਹੀਂ ਆਈ ਜੀ?
1: ਨਹੀਂ ਜੀ,
0: ਇਹ ਸਰ ਟੇਬਲ ਦੀ ਆਵਾਜ਼ ਹੀ ਘੱਟ ਆ ਜੀ, ਹੁਣ ਇਹਦਾ ਜ਼ਿਆਦਾ ਸਪੀਕਰ ਵੱਡਾ ਕਰਨਾ ਪੈਣਾ ਆਪਾਂ ਨੂੰ।
1: ਅੱਛਾ ਜੀ, ਇਹ ਟੇਬਲ ਕੀ, ਟੇਬਲ ਦੀ ਮਤਲਬ ਤਾਂ ਜਗ੍ਹਾ ਘੱਟ ਲੱਗਦੀ ਹੈ ਜਿਹੜੇ ਆਵਾਜ਼ ਨਹੀਂ ਆਈ।
0: ਹੋ ਸਕਦਾ ਜੀ, ਬਾਕੀ ਕਈ ਵਾਰ ਨੈਟਵਰਕ ਦਾ ਵੀ ਹੁੰਦਾ ਕਿ ਆਵਾਜ਼ ਨਾ ਪਹੁੰਚੀ ਹੋਵੇ ਤੁਹਾਡੇ ਤੱਕ।
1: ਇੱਕ ਤਾਂ ਹੁੰਦਾ ਨਾ ਮੂੰਹ ਨਾਲ ਸਾਊਂਡ ਵੀ ਵਜਾਉਂਦੇ ਹੁੰਦੇ ਆਪਾਂ, ਉਹ ਵਜਾ ਲੈਂਦੇ ਹਾਂ
0: ਸਰ। ਉਹ ਸਰ ਛੋਟੇ ਹੁੰਦੇ ਵਜਾਉਂਦੇ ਸੀ ਤੇ ਹੁਣ ਤਾਂ ਚੰਗਾ ਨਹੀਂ ਨਾ ਲੱਗਦਾ, ਇਦਾਂ ਨਹੀਂ ਆਪਾਂ ਬੱਚਿਆਂ ਵਾਂਗੂ ਕਰੀਏ।
1: ਅੱਛਾ ਜੀ, ਤੇ ਕਿਉਂ, ਕੀ ਗੱਲ ਹੋ ਗਈ? ਬੱਚੇ ਕੀ ਬੱਚੇ ਮੰਨ ਕੇ ਸੱਚੇ ਤੇ ਵੱਡੇ ਵੀ ਹੋ ਜਾਓ, ਕੋਈ ਨੀ ਹੈਗਾ ਉਮਰ ਚ, ਕੀ ਰੱਖਿਆ ਜੀ ਇੰਨਾ ਵਧੀਆ ਗਾਣਾ ਸਾਹਿਬ ਆਪਣੇ ਗੁਰਦਾਸ ਮਾਨ ਸਾਹਿਬ ਦਾ ਕਰਕੇ ਟਰਾਈ ਤਾਂ ਕਰੋ। ਦੇਖੋ ਜੇ ਬਲ ਮੰਮਾ ਜੀ ਇੱਦਾਂ ਨਹੀਂ, ਟਰਾਈ ਤਾਂ ਕਰਨਾ ਹੀ ਪੈਣਾ, ਇਹ ਤਾਂ ਰੂਲ ਆ ਅੱਜ ਦਾ। ਉਮੀਦ ਕਰਦੇ ਕੀ ਥੋੜੇ ਹੋਰ ਐਫਰਟ ਪਾਓ।
0: ਅੱਛਾ
1: ਜੀ, ਬੇਚਾਰੇ ਟੇਬਲ ਦਾ ਕੀ ਕਸੂਰ ਹੋਇਆ ਜੀ ਖੜਕਾ ਤਾ ਉਹਨੂੰ?
0: ਹੋਰ ਸਰ ਮੇਰੇ ਕੋਲ ਕੋਈ ਚੀਜ਼ ਹੈ ਨੀ ਸੀ ਖੜਕਾਉਣ ਨੂੰ, ਨਹੀਂ ਆਪਾਂ ਉਹ ਖੜਕਾ ਦਿੰਦੇ।
1: ਅੱਛਾ ਜੀ,
0: ਟੇਬਲ ਮੌਕੇ ਤੇ ਮਿਲਿਆ ਆਪਾਂ ਨੂੰ ਟੇਬਲ ਖੜਕਾਤਾ ਜੀ।
1: ਅੱਛਾ ਜੀ, ਇਹ ਦੇਖ ਲਓ ਮੈਂ ਤੁਹਾਨੂੰ ਦੱਸਾਂ ਮਨਦੀਪ ਜੀ, ਆਪਣਾ ਗੱਲਬਾਤ ਹੁੰਦੀ ਕਦੀ ਕਦੀ ਹੁੰਦੀ ਹੈ, ਹੈ ਨਾ ਜੀ, ਕੀ ਪਤਾ ਫੋਨ ਕਦੋਂ ਲੱਗੇ ਕਦੋਂ ਨਹੀਂ, ਇੱਕ ਵਾਰ ਮੂੰਹ ਨਾਲ ਸਾਊਂਡ ਵਜਾ ਹੀ ਦਿਓ। ਮੈਂ ਕਹਿੰਦਾ ਮੈਂ ਤਾਂ ਸੁਣ, ਮੈਂ ਜਿੱਦੀ ਪੈ ਗਿਆ ਜੀ, ਮੈਂ ਤਾਂ ਜਿੱਦ ਕਰ ਲਈ ਹੈ, ਮੈਂ ਤਾਂ ਸੁਣਨਾ ਹੀ ਹੈ ਜੀ।
0: ਇੰਨੀ ਜਿੱਦ ਨਾ ਸਰ ਕਰੋ, ਦੇਖੋ ਤੁਹਾਨੂੰ ਤਾਂ ਆਉਂਦੀ ਹੈ ਬੀਟ ਬੋਕਸਿੰਗ, ਤੁਸੀਂ ਤਾਂ ਕਰ ਲੈਂਦੇ ਹੋ, ਤੁਸੀਂ ਸਾਰਾ ਕੁਝ ਜਾਣਦੇ ਹੋ, ਮੈਨੂੰ ਨਹੀਂ ਇੱਦਾਂ ਦਾ ਕੁਝ ਹੁੰਦਾ ਤਾਂ ਮੈਂ ਤੁਹਾਨੂੰ।
1: ਏ ਚਲੋ ਕੋਈ ਨਾ ਕੋਈ ਨਾ ਜੀ, ਅਮਨਦੀਪ ਜੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੁਸੀਂ ਐਕਸਪਲੇਨ ਐ ਮੈਨੂੰ ਇਮੋਸ਼ਨਲ ਕਰਤਾ ਤੁਸੀਂ, ਕੋਈ ਗੱਲ ਨਹੀਂ, ਚਲੋ।
0: ਓਹੋ ਸਰ ਇੰਨੇ ਇਮੋਸ਼ਨਲ ਕਾਹਤੋਂ ਹੋ ਗਏ ਤੁਸੀਂ?
1: ਕਿਉਂਕਿ ਤੁਹਾਨੂੰ ਕੁਝ ਮਜ਼ਾ ਨਹੀਂ ਆਉਂਦਾ। ਠੀਕ ਹੈ ਬਾਜੀ, ਦੀ ਆਪਣੀ ਫਰਮਾਇਸ਼ ਦੱਸੋ ਫਿਰ, ਗਾਣੇ ਦੀ, ਗਾਣਾ ਹੀ ਸੁਣਾ ਦਿਓ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਹੋ।
0: ਫਰਮਾਇਸ਼
1: ਪੰਜਾਬੀ ਗੀਤ ਲਾ ਦੀ ਕੋਈ,
0: ਜਿਹੜਾ ਚਲਾਉਣਾ ਉਹ ਤੁਹਾਡੀ ਪਸੰਦ ਦਾ।
1: ਠੀਕ ਹੈ ਜੀ, ਠੀਕ ਹੈ ਜੀ, ਆਪਾਂ ਚਲਾ ਦਿੰਦੇ ਗਾਣਾ ਤੁਹਾਡਾ ਸੋਹਣਾ ਜਿਹਾ ਚਲਾ ਦਿੰਦੇ ਆ
0: ਜੀ। ਜੀ,
1: ਵਿਆਹ ਹੋ ਗਿਆ ਤੁਹਾਡਾ ਜੀ?
0: ਵਿਆਹ ਹੋ ਗਿਆ ਜੀ ਸਰ, ਹਾਂਜੀ।
1: ਅੱਛਾ ਜੀ, ਉਹ ਕਹਿੰਦਾ ਮਤਲਬ ਉਦੋਂ ਸਾਊਂਡ ਨਹੀਂ ਵੱਜਦੇ?
0: ਨਹੀਂ ਸਰ, ਹਜੇ ਤਾਂ ਨਹੀਂ ਵੱਜਣ ਲੱਗੇ, ਜੇ ਵੱਜਣ ਲੱਗਣਗੇ ਉਦੋਂ ਚਲੋ ਪਤਾ ਲੱਗ ਜੂ, ਹਜੇ ਤਾਂ ਨਹੀਂ ਵੱਜਦੇ।
1: ਅੱਛਾ ਜੀ, ਚਲੋ ਠੀਕ ਹੈ ਜੀ, ਠੀਕ ਹੈ ਜੀ, ਕੋਈ ਗੱਲ ਨਹੀਂ, ਚੰਗਾ ਲੱਗਾ ਮਨਦੀਪ ਜੀ ਗੱਲ ਕਰਕੇ, ਅਗਲੀ ਵਾਰ ਸਾਊਂਡ ਯਾਦ ਕਰਕੇ ਆਈਏ, ਇਟਸ ਯੋਰ ਹੋਮਵਰਕ।
0: ਜ਼ਰੂਰ ਜੀ, ਜ਼ਰੂਰ, ਧੰਨਵਾਦ ਜੀ।
1: ਠੀਕ ਹੈ ਜੀ, ਧੰਨਵਾਦ ਹੈ ਮਨਦੀਪ ਜੀ, ਧੰਨਵਾਦ, ਧੰਨਵਾਦ। ਦੇਖੋ ਦੋਸਤੋ, ਨਾ ਕੀ ਬੋਲੇ, ਕਹਿੰਦਾ ਇੰਸਟਰੂਮੈਂਟ ਇਸ ਲਈ ਨਾ ਕਹਿੰਦੇ ਨਾ ਹੱਥ ਜਦੋਂ ਆਪਾਂ ਟਿਕਦੇ ਨਹੀਂ ਨਾ ਸਾਡੇ, ਤਾਂ ਉਦੋਂ ਇਹੀ ਬਣ ਹੋ ਜਾਂਦਾ ਕਿ ਸਾਨੂੰ ਕੋਈ ਇੰਸਟਰੂਮੈਂਟ ਬਜਾਉਣਾ ਨਹੀਂ ਆਉਂਦਾ ਹੁੰਦਾ ਦੋਸਤੋ, ਇਹੀ ਗੱਲ ਹੁੰਦੀ ਹੈ। ਵੈਲ ਕੋਈ ਗੱਲ ਨਹੀਂ, ਉਹਨਾਂ ਨੇ ਪਿਆਰਾ ਜਿਹਾ ਸਾਨੂੰ ਪੰਜਾਬੀ ਗਾਣਾ ਕਿਹਾ, ਆਪਾਂ ਜ਼ਰੂਰ ਚਲਾਵਾਂਗੇ ਜੀ ਉਹਨਾਂ ਦੀ ਪਸੰਦ ਦਾ। ਲਓ ਜੀ ਪੇਸ਼ਕਾਰੀ।

0: லைட் இஸ் அன்ரியல் ப்ரோக்ராம் ஹலோ இளந்தவித மேதோட அப்ப ஆர்ஜி தோஸ்ரம் நீ வெல் தட் தேங்க்ஸ் ரோதே ஜோடி சுக்கே நேத்து டைம் ஹலோ ஹலோ ரமணி ஜீ
1: சத்ரியா
0: கால் ஆய் கே ஜி கீ நாம் தா டசர் சசி கால் பெல்லா தா ஜி
1: ਆਪਣਾ ਜੀ ਰਕੇਸ਼ ਵਰਮਾ ਜੀ ਸਿਰਸਾ ਹਰਿਆਣਾ ਤੋਂ
0: ਅੱਛਾ ਜੀ ਰਕੇਸ਼ ਵਰਮਾ ਜੀ ਰਕੇਸ਼ ਵਰਮਾ ਜੀ ਕੀ ਹਾਲ ਚਾਲ ਨੇ ਪਹਿਲਾਂ ਇਹ ਦੱਸੋ
1: ਬਸ ਹਾਲ ਚਾਲ ਠੀਕ ਹੈ ਮੈਂ ਤਾਂ ਤੁਹਾਡੇ ਹਾਲ ਚਾਲ ਸੁਣ ਕੇ ਸਾਡੇ ਆਪੇ ਠੀਕ ਹੋ ਜਾਣੇ
0: ਅੱਛਾ ਜੀ ਕੀ ਮੈਂ ਦਵਾਈ ਦਿੱਤੀ ਹੈ
1: ਬਿਲਕੁਲ
0: ਅੱਛਾ ਜੀ ਬਿਲਕੁਲ ਕਿਹੜੀ ਦਵਾਈ ਦਿੱਤੀ ਆਵਾਜ਼ ਨਹੀਂ ਆਈ ਤੁਸੀਂ ਜਿੱਦਾਂ ਡਾਕਟਰ ਦੀ ਹੈਂਡ ਰਾਈਟਿੰਗ ਹੁੰਦੀ ਤੁਹਾਡੀ ਆਵਾਜ਼ ਵੀ ਉੱਧਰ ਹੀ ਆ ਗਈ ਜੀ
1: ਬਿਲਕੁਲ ਉੱਦਾਂ ਦੀ ਆਣੀ ਹੈ ਸਾਰੇ ਸੁਣਦੇ ਪਏ ਤਾਂ
0: ਕਿੱਦਾਂ ਕਿੱਦਾਂ ਦੀ ਆਣੀ ਹੈ ਪਹਿਲਾਂ ਦੱਸੋ ਮੈਂ ਤਾਂ ਤੁਸੀਂ ਤਾਂ ਸੁਣੀ ਵੀ ਨਹੀਂ
1: ਦੇਖੋ ਜੀ ਆਖਰੀ ਫਰਮਾਇਸ਼ ਮੇਰੀ ਸੀ ਮੈਂ ਨਾਲੇ ਸਾਲਾ ਦਾ ਪੂਰੀ ਕਰਵਾਈ
0: ਅੱਛਾ ਜੀ ਤੇ ਤੁਸੀਂ ਇਹ ਦੱਸੋ ਕਿਹੜਾ ਇਨਸਟਰੂਮੈਂਟ ਵਜਾਉਂਗੇ ਅੱਜ ਫਿਰ ਸੋਹਣਾ ਯਾ
1: ਆਪਾਂ ਫਿਰ ਜਿਹੜਾ ਤੁਹਾਨੂੰ ਦੱਸਿਆ ਉਹ ਖੁਸ਼ੀ 'ਚ ਪੂਰੇ ਕਰ ਦਿਓ ਆਪਾਂ ਨੂੰ
0: ਨਹੀਂ ਨਹੀਂ ਇਨਸਟਰੂਮੈਂਟ ਇਨਸਟਰੂਮੈਂਟ ਬਾਜਾ ਬੂਜਾ ਕਿਹੜਾ ਵਜਾ ਲੈਂਦੇ ਹੋ
1: ਵਜਾ ਲੈਂਦੇ ਆਪਾਂ ਸਾਰਾ ਕੁਝ ਆਪਾਂ ਗਾਣਾ ਵੀ ਬੋਲ ਲੈਂਦੇ ਹਾਂ
0: ਚਲੋ ਬਾਜਾ ਕੇ ਦਾ ਬੋਲਣ ਨਾਲੋਂ ਵਜਾ ਕੇ ਦਾ ਫਿਰ ਜੀ
1: ਹਾਂਜੀ
0: ਬਜਾ ਕੇ ਦਿਖਾਓ ਫਿਰ ਅੱਜ ਮੈਂ ਕਿਹਾ ਫਿਰ
1: ਅੱਛਾ ਬਜਾਈਏ
0: ਹਾਂਜੀ
1: ਜਿਹੜਾ ਆਖੋ ਜਿਹੜਾ ਤੁਸੀਂ ਆਖੋ ਆਪਾਂ ਉਹ ਬੋਲਦਾ ਨਹੀਂ
0: ਕੀ ਇਨਸਟਰੂਮੈਂਟ ਇਨਸਟਰੂਮੈਂਟ ਕਹਿ ਰਿਹਾ ਮੈਂ ਗਾਣਾ ਨਹੀਂ ਕਹਿ ਰਿਹਾ ਜੀ ਇਨਸਟਰੂਮੈਂਟ ਮਤਲਬ ਕੋਈ ਆਪਣਾ ਨੂੰ ਬਾਜਾ ਹੋ ਗਿਆ ਆਪਣਾ ਪਿਆਨੋ ਹੋ ਗਿਆ ਪਿਆਨੋ ਹੋ ਗਿਆ ਜੀ
1: ਹੁਣ ਮੈਂ ਤਾਂ ਸਿਰਫ ਫਰਮਾਇਸ਼ ਕੀਤੀ ਸੀ ਮੈਂ ਕਿਹਾ ਚੱਲ ਜਾਂ ਬੋਲ ਦਿਆਂਗੇ ਮੂੰਹ ਆਵਾਜ਼ ਗਾਣਾ
0: ਅੱਛਾ ਜੀ ਤੇ ਸਾਊਂਡ ਕੱਢ ਲੈਂਦੇ ਮੂੰਹੋਂ ਕੋਈ
1: ਮੂੰਹੋਂ ਨਹੀਂ ਕੱਢ ਸਕਦੇ ਭਰਾਵਾ ਉੱਦਾਂ ਬੋਲ ਲਾਂਗੇ ਆਪਾਂ
0: ਅੱਛਾ ਤੇ ਬੋਲਣ ਸਾਊਂਡ ਬੋਲ ਕੇ ਥੋੜੀ ਕੱਢੀ ਜਾਂਦੀ ਹੈ ਜੀ
1: ਹੋਰ ਕਿੱਦਾਂ
0: ਫੇਰ ਕਿੱਦਾਂ ਇੱਦਾਂ ਜੁੜੀ ਇੱਦਾਂ ਤੇ ਇੱਦਾਂ ਹੀ ਹੈ ਫਿਰ ਚਲੋ ਤੁਸੀਂ ਗਾਣਾ ਤਾਂ ਸੁਣਾਓ ਫਿਰ ਦੇਖਦੇ ਹਾਂ ਆਪਾਂ ਫਿਰ ਕਿੱਦਾਂ ਹੱਸੀਏ ਮਤਲਬ ਕਿੰਨਾ ਆਪਾਂ ਅੱਖਾਂ ਬੰਦ ਕਰਕੇ ਤੁਹਾਨੂੰ ਸੁਣਦੇ ਹਾਂ ਚਲੋ
1: ਚਲੋ ਲਾ ਦਿਓ
0: ਤੁਸੀਂ ਸੁਣਾਓ ਮਹਾਰਾਜ
1: ਮੈਂ ਲਾ ਦਿੰਦਾ ਫਿਰ ਗਾਣਾ ਆਪਣਾ ਜੀ ਖੱਟਾ
0: ਨਹੀਂ ਨਹੀਂ ਜੀ ਮੇਰੀ ਮੈਂ ਲੱਗਦਾ ਤੁਸੀਂ ਨਾ ਥੋੜ੍ਹੇ ਹੋ ਗਏ ਮੇਰੀ ਲੱਗਦਾ ਤੁਹਾਨੂੰ ਆਵਾਜ਼ ਲੇਟ ਪਹੁੰਚਦੀ ਹੈ ਜਾਂ ਪਤਾ ਨਹੀਂ ਕੋਈ ਗੱਲ ਨਹੀਂ ਸਮਝੇ ਮੈਂ ਇਹ ਕਹਿ ਰਿਹਾ ਆਪਣਾ ਰਕੇਸ਼ ਜੀ ਅੱਜ ਸਾਡਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਨਾ ਇਹ ਚੱਲ ਰਿਹਾ ਕਿ ਇੰਸਟਰੂਮੈਂਟ ਕੋਈ ਨਾ ਕੋਈ ਵਜਾਉਣਾ ਹੀ ਹੈ ਅੱਜ ਇੰਸਟਰੂਮੈਂਟ ਕੋਈ ਵੀ ਆਪਣਾ ਬਾਜਾ ਜੀ ਨੂੰ ਕਹਿੰਦੇ ਨਾ ਕੋਈ ਵੀ ਆਪਣਾ ਹਾਰਮੋਨੀਅਮ ਹੋ ਗਿਆ ਬਾਂਸੁਰੀ ਹੋ ਗਈ ਤਬਲਾ ਹੋ ਗਿਆ ਤਾਸ਼ਾ

ਸੋ ਦੋਸਤੋ ਇਸੀ ਪ੍ਰੋਗਰਾਮ ਹੈਲੋ ਜਲੰਧਰ ਅਤੇ ਬਹੁਤ ਸਾਰੇ ਇੰਸਟਰੂਮੈਂਟ ਸੁਣੇ, ਆਈ ਹੋਪ ਤੁਸੀਂ ਬਿਲਕੁਲ ਨਹੀਂ ਸਿੱਖੇ ਹੋ ਗਏ, ਮੈਂ ਤਾਂ ਕਹਿੰਦਾ ਸਿੱਖਿਓ ਵੀ ਨਹੀਂ ਆ। ਚਲੋ ਜੀ ਇਸ ਸ਼ੋਅ ਦਾ ਐਂਡ ਕਰਦੇ ਹਾਂ ਹੈਲੋ ਜਲੰਧਰ ਦਾ, ਪਰ ਮੈਂ ਜ਼ਰੂਰ ਮਿਲਾਂਗਾ ਜੇ ਤੋਂ ਸਾਥ ਲਵ ਯੂ ਜ਼ਿੰਦਗੀ ਪ੍ਰੋਗਰਾਮ ਲੈ ਕੇ। ਅਤੇ ਹੁਣ ਵੇਲਾ ਹੋ ਚੁੱਕਾ ਹੈ ਪ੍ਰੋਗਰਾਮ ਯੁਵਾਣੀ ਦਾ, ਸਾਡੇ ਆਰਜੂ ਆ ਚੁੱਕੇ ਨੇ ਮਹਿਫਿਲ ਲਾਉਣ ਨੂੰ। ਸੋ ਸੇ ਟਿਊਨ ਗਾਇਜ਼।

0: सोहान जी, मैं क्या जी, सत श्री अकाल, नमस्कार, अद्दाब, मेहरबान, कदरदान। 102.7 MHz ते प्रोग्राम लैके हाजिर हो गया जी युवाणी। मैं तुहाडे दोस्त आर जे रितिका ते मेरे नाल ने
1: ਤੇ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਆਰ ਜੇ ਸ਼ਿਕਸ਼ਿਤ ਤੇ ਦੋਸਤੋ ਅੱਜ ਅਸੀਂ ਦੋਵੇਂ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਯਾਨੀ ਕਿ ਯੁਵਾਣੀ।
0: ਤੇ ਸ਼ਿਕਸ਼ਿਤ, ਅੱਜ ਦਾ ਪ੍ਰੋਗਰਾਮ ਜਿਹੜਾ ਉਹ ਕਿੰਨਾ ਕੁ ਜ਼ਿਆਦਾ ਵਧੀਆ ਹੋਣ ਵਾਲਾ ਹੈ, ਥੋੜ੍ਹਾ ਆਈਡੀਆ ਦਿਓ।
1: ਦੇਖੋ ਜੀ, ਅੱਜ ਦੇ ਦੋਸਤੋ ਜਿਹੜੇ ਅੱਜ ਦੇ ਸੈਗਮੈਂਟਸ ਨੇ ਕਾਫੀ ਜ਼ਿਆਦਾ ਦੇਖੋ ਐਂਟਰਟੇਨਿੰਗ ਤਾਂ ਰਹਿਣਗੇ, ਨਾਲ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਹੈ ਮੂਵੀਜ਼ ਦੇ ਬਾਰੇ ਜਾਂ ਫਿਰ ਸਾਡੇ ਇਤਿਹਾਸਿਕ ਚੀਜ਼ਾਂ ਦੇ ਬਾਰੇ, ਇਸ ਦੇ ਬਾਰੇ ਤੁਸੀਂ ਜਾਣਕਾਰੀ ਜ਼ਰੂਰ ਇਸ ਸ਼ੋਅ ਯਾਨੀ ਕਿ ਪ੍ਰੋਗਰਾਮ ਯੁਵਾਣੀ ਦੇ ਵਿੱਚ ਜ਼ਰੂਰ ਪਾਉਂਗੇ।
0: ਬਿਲਕੁਲ। ਤੇ ਇੱਕ ਗੱਲ ਹੋਰ ਹੈ, ਮੈਨੂੰ ਲੱਗਦਾ ਅੱਜ ਜਿਹੜੇ ਸਾਡੇ ਲਿਸਨਰਸ ਨੇ ਨਾ, ਉਹ ਸਪੈਸ਼ਲੀ ਐਕਸਾਈਟਿਡ ਹੋਣਗੇ ਸਾਡੇ ਸੈਗਮੈਂਟ ਦੇ ਲਈ ਜੋ ਕਿ ਫਿਲਮੀ ਨੰਬਰ 1 ਹੈ। ਤੇ ਦੋਸਤੋ, ਉਹ ਵੀ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ ਉਸ ਸੈਗਮੈਂਟ ਦੇ ਵੱਲ, ਪਰ ਪਹਿਲਾਂ ਪੁੱਛ ਲੈਂਦੇ ਅੱਜ ਖਾਸ ਕੀ ਹੈ, ਦੱਸ ਦਿੰਦੇ ਹਾਂ ਜੀ ਅੱਜ ਕੀ ਕੀ ਖਾਸ ਹੈ।
1: ਬਿਲਕੁਲ ਰਿਤਿਕਾ, ਅਤੇ ਰਿਤਿਕਾ ਅਸੀਂ ਜਾਣਦੇ ਹਾਂ ਕਿ ਜਿਹੜਾ ਸਾਡਾ ਆਉਣ ਵਾਲਾ ਕੱਲ੍ਹ ਹੈ ਯਾਨੀ ਕਿ ਜਿਹੜਾ ਸਾਡਾ ਫਿਊਚਰ ਹੈ, ਸਾਡੇ ਪਾਸਟ ਯਾਨੀ ਕਿ ਸਾਡੇ ਇਤਿਹਾਸ ਦੇ ਨਾਲ ਕਾਫੀ ਜ਼ਿਆਦਾ ਰਿਲੇਟ ਕਰਦਾ ਹੈ, ਕਿਉਂਕਿ ਜਿਹੜਾ ਸਾਡਾ ਇਤਿਹਾਸ ਦਾ ਕਲਚਰ ਹੈ ਜਾਂ ਫਿਰ ਜਿਹੜੇ ਸਾਡੇ ਟ੍ਰੈਡੀਸ਼ਨਸ ਨੇ, ਉਹ ਸਾਡੇ ਆਉਣ ਵਾਲੇ ਫਿਊਚਰ ਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਹੱਦ ਤੱਕ ਜ਼ਰੂਰ ਸ਼ੇਪ ਕਰਦਾ ਹੈ।
0: ਬਿਲਕੁਲ। ਅਤੇ ਇਸੇ ਲਈ ਅੱਜ ਅਸੀਂ ਜਿਸ ਚੀਜ਼ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਮਿਊਜ਼ੀਅਮਸ ਦੇ ਬਾਰੇ। ਜੀ ਦੋਸਤੋ, ਹਰ ਸਾਲ ਮਨਾਇਆ ਜਾਂਦਾ ਹੈ ਅਜਾਇਬ ਘਰ ਦਿਵਸ ਯਾਨੀ ਕਿ ਇੰਟਰਨੈਸ਼ਨਲ ਮਿਊਜ਼ੀਅਮ ਡੇ, ਜੋ ਕਿ 18 ਮਈ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਅਤੇ ਇਹਦਾ ਮੁੱਖ ਮਕਸਦ ਕੀ ਹੈ, ਜਿਵੇਂ ਕਿ ਹੁਣੇ ਸ਼ਿਕਸ਼ਿਤ ਤੁਹਾਨੂੰ ਦੱਸ ਕੇ ਹਟੇ ਆ ਕਿ ਸੱਭਿਆਚਾਰ ਨਾਲ ਜੁੜੇ ਰਹਿਣਾ, ਇਤਿਹਾਸ ਨਾਲ ਜੁੜੇ ਰਹਿਣਾ ਅਤੇ ਸਾਇੰਟਿਕ ਗੱਲਾਂ ਨੂੰ ਜਿਹੜੀਆਂ ਸੰਭਾਲ ਕੇ ਰੱਖਣਾ ਅਤੇ ਦੱਸਣਾ ਕਿ ਇਹਦੀ ਅਹਿਮੀਅਤ ਕਿੰਨੀ ਕੁ ਹੈ ਆਪਣੀ ਲਾਈਫ ਦੇ ਵਿੱਚ, ਕਿਉਂ ਸ਼ਿਕਸ਼ਿਤ?
1: ਬਿਲਕੁਲ ਰਿਤਿਕਾ, ਅਤੇ ਮੈਨੂੰ ਯਾਦ ਹੈ ਜਦੋਂ ਅਸੀਂ ਸਕੂਲ ਦੇ ਵਿੱਚ ਪੜ੍ਹਦੇ ਸੀਗੇ ਦੋਸਤੋ, ਤਾਂ ਮੈਨੂੰ ਯਾਦ ਹੈ ਕਿ ਹਰ ਸਾਲ ਸਾਡੇ ਸਕੂਲ ਦੀ ਟ੍ਰਿਪ ਹੁੰਦੀ ਸੀਗੀ ਕਿਸੇ ਮਿਊਜ਼ੀਅਮ ਦੇ ਵੱਲ ਜਾਂ ਫਿਰ ਕੋਈ ਸਾਇੰਸ ਪਾਰਕ ਦੇ ਵੱਲ, ਸਾਡੀ ਇੱਕ ਨਾ ਇੱਕ ਟ੍ਰਿਪ ਜ਼ਰੂਰ ਹੁੰਦੀ ਸੀਗੀ ਜਿਸ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਸੀ ਕਿ ਪਿਛਲੇ ਸਮੇਂ ਦੇ ਵਿੱਚ ਲੋਕ ਕਿਸ ਤਰ੍ਹਾਂ ਰਹਿੰਦੇ ਸਨ ਅਤੇ ਨੋਰਮਲ ਡੇ ਟੂ ਲਾਈਫ ਜਿਹੜੀ ਪ੍ਰੋਬਲਮਸ ਹੈ ਉਸ ਦੇ ਨਾਲ ਕਿਸ ਤਰ੍ਹਾਂ ਡੀਲ ਕਰਦੇ ਸਨ। ਪਰ ਰਿਤਿਕਾ, ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਜਿਹੜੇ ਸਕੂਲ ਹੈ, ਮੈਨੂੰ ਨਹੀਂ ਲੱਗਦਾ ਕਿਸੇ ਮਿਊਜ਼ੀਅਮ ਦੇ ਵੱਲ ਕੋਈ ਟ੍ਰਿਪ ਜਾਂਦੀ ਹੋਵੇਗੀ।
0: ਨਹੀਂ, ਕੁਝ ਸਕੂਲਸ ਅਜਿਹੇ ਹੈਗੇ ਵੀ ਨੇ ਸ਼ਿਕਸ਼ਿਤ ਜਿਹੜੇ ਹਲੇ ਵੀ ਬੱਚਿਆਂ ਨੂੰ ਨੌਲੇਜ ਜਿਹੜੀ ਹੈ ਭਰਪੂਰ ਦੇਣਾ ਚਾਹੁੰਦੇ ਨੇ, ਉਹਨਾਂ ਦੀ ਹਿਸਟਰੀ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਨੇ। ਅਤੇ ਤੁਹਾਨੂੰ ਪਤਾ, ਕਿਤੇ ਨਾ ਕਿਤੇ ਇਹ ਜਿਹੜੇ ਉਪਰਾਲੇ ਆ ਕੀਤੇ ਜਾ ਰਹੇ ਨੇ, ਜਿਵੇਂ ਕਿ ਹੁਣ ਸਾਲ 2026 ਦੀ ਜਿਹੜੀ ਮੇਨ ਥੀਮ ਹੈ ਉਹ ਵੀ ਇਹ ਦੱਸੀ ਜਾ ਰਹੀ ਹੈ ਕਿ ਮਿਊਜ਼ੀਅਮ ਇੱਕ ਵੰਡੀ ਹੋਈ ਦੁਨੀਆ ਨੂੰ ਜੋੜਦਾ ਹੈ। ਠੀਕ ਹੈ, ਅਤੇ ਇੱਕ ਅਜਿਹਾ ਵਿਸ਼ਾ ਹੈ ਜੋ ਸੱਭਿਆਚਾਰਕ ਸਾਂਝ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਜ਼ੋਰ ਦੇ ਰਿਹਾ। ਅਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੇ ਸਕੂਲਸ, ਸਾਡੇ ਕਾਲਜਿਸ ਕਿਤੇ ਨਾ ਕਿਤੇ ਬਹੁਤ ਜ਼ੋਰ ਲਗਾ ਰਹੇ ਨੇ ਕਿ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹ ਇਸ ਤਰ੍ਹਾਂ ਬ੍ਰਾਈਟ ਰੱਖਣ, ਉਹਨਾਂ ਨੂੰ ਪਿਛਲੀ ਗੱਲਾਂ ਦੀ ਵੀ ਨੌਲੇਜ ਰਹੇ।
1: ਅਤੇ ਰਿਤਿਕਾ, ਜਿੱਥੇ ਇੰਨੇ ਔਰਗਨਾਈਜੇਸ਼ਨ ਸੰਸਥਾਵਾਂ ਜ਼ੋਰ ਤਾਂ ਲਾ ਰਹੀਆਂ ਨੇ, ਤਾਂ ਦੋਸਤੋ ਸਾਡਾ ਐਜ਼ ਅ ਰਿਸਪੋਂਸੀਬਲ ਸਿਟੀਜ਼ਨ ਯਾਨੀ ਕਿ ਇੱਕ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਸਾਡੇ ਵੀ ਕਈ ਜ਼ਿੰਮੇਵਾਰੀਆਂ, ਕਈ ਫਰਜ਼ ਬਣਦੇ ਨੇ। ਅਸੀਂ ਇੱਕ ਛੋਟਾ ਜਿਹਾ ਫਰਜ਼ ਕੀ ਨਿਭਾ ਸਕਦੇ ਹਾਂ ਕਿ ਜਦੋਂ ਵੀ ਅਸੀਂ ਇਹਦੇ ਇੱਦਾਂ ਦੇ ਸਥਾਨ 'ਤੇ ਜਾਈਏ,

0: ਇੰਨਾ ਕੁਛ ਸਾਡੇ ਲਈ ਕਰਦੇ ਨੇ, ਤਾਂ ਉਹਨਾਂ ਲਈ ਇੱਕ ਦਿਨ ਤਾਂ ਅਜਿਹਾ ਹੋਣਾ ਚਾਹੀਦਾ ਜਿੱਥੇ ਉਹਨਾਂ ਨੂੰ ਥੈਂਕ ਯੂ ਵੀ ਅਸੀਂ ਕਹੀਏ। ਅਤੇ ਜੇਕਰ ਇਹਦੀ ਹਿਸਟਰੀ ਦੇ ਬਾਰੇ ਗੱਲ ਕਰੀਏ ਤਾਂ 18 ਮਈ 1977 ਨੂੰ ਅਮੈਰੀਕਾ ਦੇ ਵਿੱਚ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਭਾਸ਼ਣ ਦੇ ਵਿੱਚ ਕਿਹਾ ਸੀਗਾ ਕਿ ਏਡਜ਼ ਨੂੰ ਖਤਮ ਕਰਨ ਲਈ ਇੱਕ ਪ੍ਰਭਾਵਸ਼ਾਲੀ ਵੈਕਸੀਨ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਪਹਿਲੀ ਵਾਰੀ ਜਿਹੜੀ ਮਤਲਬ ਇਹ ਦਿਨ ਸੀਗਾ ਇਹ 18 ਮਈ 1998 ਨੂੰ ਮਨਾਇਆ ਗਿਆ, ਅਤੇ ਉਸ ਤੋਂ ਬਾਅਦ ਲਗਾਤਾਰ ਇਸ ਦਿਨ ਨੂੰ ਮਨਾਇਆ ਜਾਣ ਲੱਗ ਪਿਆ।
1: ਅਤੇ ਦੋਸਤੋ ਜੇਕਰ ਇਸ ਬਿਮਾਰੀ ਦੀ ਗੱਲ ਕਰੀਏ ਤਾਂ ਇਸ ਬਿਮਾਰੀ ਦੇ ਵੱਖ ਵੱਖ ਸਟੇਜਸ ਹੁੰਦੇ ਨੇ, ਅਤੇ ਜੇਕਰ ਤੁਹਾਨੂੰ ਕਿਸੇ ਵੀ ਲੱਛਣ ਦੀ ਜਾਂ ਫਿਰ ਕਿਸੇ ਵੀ ਸਿਮਟਮਸ ਦੀ ਜਾਣਕਾਰੀ ਤੁਹਾਨੂੰ ਆਪ ਦੇ ਸਰੀਰ ਦੇ ਵਿੱਚ ਦਿਖਾਈ ਦਿੰਦੀ ਹੈ ਤਾਂ ਇਹ ਤੁਹਾਡਾ ਫਰਜ਼ ਬਣ ਜਾਂਦਾ ਤੁਸੀਂ ਜਲਦ ਤੋਂ ਜਲਦ ਨੇੜਲੇ ਡਾਕਟਰ ਜਾਂ ਫਿਰ ਕਈ ਇੱਦਾਂ ਦੇ ਔਰਗਨਾਈਜੇਸ਼ਨਸ ਦੇ ਨਾਲ ਜੁੜੋ ਜੋ ਕਿ ਇਸ ਦਾ ਇਲਾਜ ਮੁੱਢਲੇ ਤੌਰ 'ਤੇ ਕਰ ਸਕਣ।

0: ਤੁਸੀਂ ਸੁਣ ਰਹੇ ਹੋ ਐਫਐਮ ਬੈਂਡ 102.7 ਤੇ ਪ੍ਰੋਗਰਾਮ ਚੱਲ ਰਿਹਾ ਜੀ ਯੁਵਾਣੀ, ਤੁਹਾਡੀ ਆਪਣੀ ਦੋਸਤ ਆਰਜੇ ਰਿਤਿਕਾ
1: ਤੇ ਤੁਹਾਡਾ ਦੋਸਤ ਆਰਜੇ ਸ਼ਿਕਸ਼ਿਤ। ਤੋ ਦੋਸਤੋ, ਫਿਲਹਾਲ ਗਾਣੇ ਦੀ ਬ੍ਰੇਕ ਤੋਂ ਬਾਅਦ ਹੁਣ ਅਸੀਂ ਵੱਧਦੇ ਹਾਂ ਸਾਡੇ ਅਗਲੇ ਪ੍ਰੋਗਰਾਮ ਯਾਨੀ ਕਿ ਅਗਲੇ ਸੈਗਮੈਂਟ ਦੇ ਵੱਲ।
0: ਜੀ ਦੋਸਤੋ, ਵੇਲਾ ਹੋ ਚੁੱਕਿਆ ਹੈ ਜੀ ਵਰਡ ਐਕਸਪ੍ਰੈਸ ਦਾ। ਜੀ ਹਾਂਜੀ, ਬਿਲਕੁਲ ਸਹੀ ਗੱਲ ਹੈ ਕਿ ਵਰਡ ਐਕਸਪ੍ਰੈਸ ਦੀ ਜਿਹੜੀ ਗੱਡੀ ਹੈ ਆਪਣੇ ਪਲੈਟਫਾਰਮ 'ਤੇ ਪਹੁੰਚ ਗਈ ਹੈ, ਅਤੇ ਮੈਨੂੰ ਲੱਗਦਾ ਸਾਡੇ ਜਿਹੜੇ ਲਿਸਨਰਸ ਨੇ ਨਾ ਉਹ ਕਾਲਸ ਕਰ ਕਰਕੇ ਸ਼ਿਕਸ਼ਿਤ ਦੱਸ ਰਹੇ ਕਿ ਫਿਲਮ ਇਜ਼ ਨੰਬਰ 1 ਜਿਹੜਾ ਨਾ ਜਲਦੀ ਤੋਂ ਜਲਦੀ ਲੈ ਕੇ ਆਈਏ, ਹੈ ਨਾ?
1: ਬਿਲਕੁਲ ਰਿਤਿਕਾ, ਕਿਉਂਕਿ ਸਮੇਂ ਤੋਂ ਪਹਿਲਾਂ ਹੀ ਸਾਨੂੰ ਸਟੂਡੀਓ ਦੇ ਵਿੱਚ ਕਾਫੀ ਜ਼ਿਆਦਾ ਕਾਲਸ
0: ਆ ਰਹੀਆਂ ਨੇ
1: ਹੋ ਗਏ ਨੇ, ਅਤੇ ਇੱਕ ਸਾਡੀ ਅਪੀਲ ਹੈ ਕਿ ਥੋੜ੍ਹਾ ਜਿਹਾ ਇੰਤਜ਼ਾਰ, ਕੁਝ ਚੰਦ ਮਿੰਟਾਂ ਦਾ ਤੁਸੀਂ ਇੰਤਜ਼ਾਰ ਕਰੋ, ਅਤੇ ਥੋੜ੍ਹੇ ਜਿਹੇ ਇੰਤਜ਼ਾਰ ਤੋਂ ਬਾਅਦ ਤੁਹਾਨੂੰ ਜ਼ਰੂਰ ਮੌਕਾ ਮਿਲੇਗਾ ਸਾਡੇ ਨਾਲ ਯਾਨੀ ਕਿ ਤੁਹਾਡੇ ਯੁਵਾ ਦੋਸਤਾਂ ਦੇ ਨਾਲ ਇਸ ਪ੍ਰੋਗਰਾਮ ਯਾਨੀ ਕਿ ਯੁਵਾਣੀ ਦੇ ਵਿੱਚ ਨਾਲ ਜੁੜਨ ਦਾ।
0: ਬਿਲਕੁਲ ਦੋਸਤੋ, ਅਤੇ ਹੁਣ ਗੱਲ ਕਰ ਲੈਂਦੇ ਹਾਂ ਕਿ ਅੱਜ ਦਾ ਖਾਸ ਵਰਡ ਯਾਨੀ ਕਿ ਕਿਹੜਾ ਵਰਡ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ। ਅਤੇ ਦੋਸਤੋ, ਅੱਜ ਦਾ ਵਰਡ ਲੈ ਕੇ ਆਏ ਹਾਂ ਜੀ ਰੀਝ।
1: ਬਿਲਕੁਲ ਦੋਸਤੋ, ਉਹੀ ਰੀਝ ਜਿਸ ਦੇ ਨਾਲ ਤੁਸੀਂ ਸਾਨੂੰ ਸੁਣਦੇ ਹੋ ਯਾਨੀ ਕਿ ਆਪਣੇ ਯੁਵਾ ਦੋਸਤਾਂ ਨੂੰ ਸੁਣਦੇ ਹੋ ਇਸ ਪ੍ਰੋਗਰਾਮ ਯੁਵਾਣੀ ਦੇ ਵਿੱਚ।
0: ਬਿਲਕੁਲ ਦੋਸਤੋ, ਰੀਝ ਪੰਜਾਬੀ ਸ਼ਬਦ ਹੈ, ਅਤੇ ਤੁਹਾਨੂੰ ਪਤਾ ਹੈ ਸ਼ਿਕਸ਼ਿਤ, ਇਹ ਨਾ ਵਰਡ ਆਪਾਂ ਨੋਰਮਲੀ ਤਾਂ ਕਹਾਂਗੇ ਕਿ ਇਹ ਤਾਂ ਯੂਜ਼ਫੁਲ ਵਰਡ ਹੈ, ਬਹੁਤ ਜ਼ਿਆਦਾ ਯੂਜ਼ਡ ਹੁੰਦਾ ਹੈ, ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ, ਬਟ ਹੁਣ ਇਸ ਦੀ ਵਰਤੋਂ ਬਹੁਤ ਘੱਟ ਗਈ ਹੈ।
1: ਬਿਲਕੁਲ ਰਿਤਿਕਾ, ਅਸੀਂ ਅਕਸਰ ਨਾ ਪਹਿਲਾਂ ਦੇਖਦੇ ਸੀਗੇ ਕਿ ਫਿਲਮਾਂ ਦੇ ਵਿੱਚ ਜਾਂ ਫਿਰ ਗਾਣਿਆਂ ਦੇ ਵਿੱਚ ਇਸ ਸ਼ਬਦ ਦਾ ਬੜੀ ਨਾ ਇੱਕ ਫ੍ਰੀਕੁਐਂਟਲੀ ਵੇ ਦੇ ਨਾਲ ਇਸ ਦਾ ਯੂਜ਼ ਹੁੰਦਾ ਸੀਗਾ, ਗਾਣਿਆਂ ਦੇ ਵਿੱਚ ਹੋ ਜਾਵੇ, ਸ਼ਾਇਰੀ ਦੇ ਵਿੱਚ ਹੋ ਜਾਵੇ, ਰੀਝ ਸ਼ਬਦ ਦਾ ਕਿਤੇ ਨਾ ਕਿਤੇ ਸਾਨੂੰ ਇਸਤੇਮਾਲ ਦੇਖਣ ਨੂੰ ਮਿਲ ਜਾਂਦਾ ਸੀ।
0: ਬਿਲਕੁਲ, ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਇਹਦਾ ਜਿਹੜਾ ਪ੍ਰਯੋਗ ਸੀਗਾ ਨਾ, ਉਹ ਆਮ ਬੋਲਚਾਲ ਤੋਂ ਲੈ ਕੇ ਪੰਜਾਬ ਦੇ ਸਾਹਿਤ, ਪੰਜਾਬ ਦੇ ਗੀਤਾਂ 'ਤੇ ਵੱਡੇ ਵੱਡੇ ਲੈਵਲਸ ਦੇ ਉੱਤੇ ਜਿਹੜਾ ਇਸਤੇਮਾਲ ਕੀਤਾ ਜਾਂਦਾ ਸੀਗਾ। ਲੇਕਿਨ ਅੱਜ ਕੱਲ੍ਹ ਜਿਹੜਾ ਅਸੀਂ ਕਹਿ ਦਿੰਦੇ, ਮੈਂ ਤਾਂ ਬਹੁਤ ਦਿਲ ਤੋਂ ਕੰਮ ਕੀਤਾ, ਰੀਝ ਦਾ ਮਤਲਬ ਤਾਂ ਦੱਸਿਆ ਹੀ ਨਹੀਂ। ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਬਹੁਤ ਦਿਲ ਤੋਂ ਕੰਮ ਕਰਦੇ ਹਾਂ, ਪੂਰੇ ਸ਼ਿੱਦਤ ਨਾਲ ਕਿਸੇ ਚੀਜ਼ ਨੂੰ ਕਰਦੇ ਹਾਂ, ਉਹੀ ਚੀਜ਼ ਤਾਂ ਹੁੰਦੀ ਹੈ ਰੀਝ, ਯਾਨੀ ਕਿ ਦਿਲ ਦੀ ਡੂੰਘੀ ਖੁਆਇਸ਼।
1: ਅਤੇ ਮੇਰੀ ਰਿਤਿਕਾ, ਮੈਨੂੰ ਲੱਗਦਾ ਕਿ ਜਿੰਨੇ ਵੀ ਸਾਡੇ ਸਰੋਤੇ ਸਾਨੂੰ ਇਸ ਵਕਤ ਸੁਣ ਰਹੇ ਨੇ ਜਾਂ ਫਿਰ ਯੁਵਾ ਦੋਸਤ ਜਿਹੜੇ ਸਾਡੇ ਨਾਲ ਇਸ ਵਕਤ ਜੁੜੇ ਨੇ, ਇਹਨਾਂ ਦੇ ਦਿਲ ਦੇ ਵਿੱਚ ਕੋਈ ਨਾ ਕੋਈ ਰੀਝ ਜ਼ਰੂਰ ਹੋਵੇਗੀ, ਕਿਸੇ ਦੇ ਆਪਣੇ ਕੰਮ ਦੇ ਪ੍ਰਤੀ, ਕਿਸੇ ਦੇ ਆਪਣੀ ਜ਼ਿੰਦਗੀ ਦੇ ਪ੍ਰਤੀ, ਜਾਂ ਫਿਰ ਕਿਸੇ ਦੇ ਆਪਣੇ ਮਾਂ ਬਾਪ ਦੇ ਪ੍ਰਤੀ ਕੋਈ ਨਾ ਕੋਈ ਰੀਝ ਜ਼ਰੂਰ ਹੋਵੇਗੀ।
0: ਅਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਇਸ ਦੇ ਮਤਲਬ ਮਿਲਦੇ ਜੁਲਦੇ ਸ਼ਬਦ ਜਿਹੜੇ ਇਹਦੇ ਨਾਲ ਰਿਲੇਟ ਕਰ ਸਕਦੇ ਆ ਸ਼ਿਕਸ਼ਿਤ, ਜਿਵੇਂ ਕਿ ਇੱਛਾ ਹੋ ਗਈ, ਤਮੰਨਾ ਹੋ ਗਈ, ਜਿਵੇਂ ਅਸੀਂ ਕਹਿੰਦੇ ਮੇਰੇ ਦਿਲ ਦੀ ਇੱਛਾ ਹੈ, ਅਸੀਂ ਕਹਿ ਸਕਦੇ ਹਾਂ ਮੇਰੇ ਦਿਲ ਦੀ ਰੀਝ ਹੈ ਕਿ ਮੈਂ ਇੱਕ ਵਾਰ ਕਿਤੇ ਨਾ ਕਿਤੇ ਘੁੰਮ ਕੇ ਆਵਾਂ, ਹੈ ਨਾ? ਜਦੋਂ ਇਹੀ ਗੱਲ ਮੈਂ ਤੁਹਾਨੂੰ ਦੱਸ ਰਹੀ ਕਿ ਤਮੰਨਾ ਵੀ ਇਸ ਦੇ ਨਾਲ ਰਿਲੇਟ ਕੀਤਾ ਜਾਂਦਾ ਹੈ, ਅਤੇ ਜੇਕਰ ਤਮੰਨਾ ਦੀ ਗੱਲ ਕੀਤੀ ਗਈ ਹੈ ਤਾਂ ਤਮੰਨਾ ਦੇ ਨਾਲ ਮੈਨੂੰ ਨਾ ਇੱਕ ਗਾਣਾ ਯਾਦ ਆ ਰਿਹਾ, ਮੇਰਾ ਦਿਲ ਕਰ ਰਿਹਾ ਸੁਣ ਹੀ ਲੈਂਦੇ ਹਾਂ
1: ਜੀ। ਬਿਲਕੁਲ, ਤੁਸੀਂ ਤੁਹਾਡਾ ਦਿਲ ਕਰੇ ਅਤੇ ਅਸੀਂ ਜ਼ਰੂਰ ਪੇਸ਼ ਕਰਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਅਗਲਾ ਗੀਤ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ ਆਪਣੀ ਦੋਸਤ ਆਰਜੇ ਰਿਤਿਕਾ ਤੇ ਆਰਜੇ
1: ਸ਼ਿਕਸ਼ਿਤ ਦੇ ਨਾਲ,
0: ਤੇ ਮੈਨੂੰ ਲੱਗਦਾ ਸਾਰੇ ਕਾਫੀ ਇੰਜੋਏ ਕਰਦੇ ਹੋਣਗੇ, ਹੈ ਨਾ ਸ਼ਿਕਸ਼ਿਤ?
1: ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਅਸੀਂ ਪਹਿਲਾਂ ਵੀ ਦੱਸਿਆ ਕਿ ਸਟੂਡੀਓ ਦੇ ਵਿੱਚ ਆਲਰੇਡੀ ਕਾਲਸ ਮੈਸੇਜਿਜ ਇੰਨੇ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਅਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੱਖ ਵੱਖ ਜਿਹੜੇ ਜ਼ਿਲ੍ਹਿਆਂ ਤੋਂ ਵੱਖ ਵੱਖ ਸ਼ਹਿਰਾਂ ਤੋਂ ਜਿਹੜੇ ਸਾਡੇ ਨਾਲ ਲੋਕ ਜੁੜਦੇ ਨੇ ਐਜ਼ ਅ ਫੈਮਿਲੀ ਬਣਦੇ ਨੇ ਇਸ ਪ੍ਰੋਗਰਾਮ ਦੀ।
0: ਜੀ ਦੋਸਤੋ, ਅਤੇ ਤੁਹਾਡਾ ਫੇਵਰੇਟ ਸੈਗਮੈਂਟ ਫਿਲਮੀ ਨੰਬਰ 1 ਵੀ ਅਸੀਂ ਲੈ ਕੇ ਆਵਾਂਗੇ, ਬਟ ਹੁਣ ਵੇਲਾ ਹੋ ਚੁੱਕਿਆ ਦੂਜੇ ਸੈਗਮੈਂਟ ਯਾਨੀ ਕਿ ਗੱਲ ਤਜੁਰਬੇ ਵਾਲੀ ਦਾ। ਜੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣਾ ਵੀ ਜ਼ਰੂਰੀ ਹੈ ਤੁਹਾਨੂੰ ਸਾਰਿਆਂ ਨੂੰ, ਅਤੇ ਅੱਜ ਜਿਹੜੀ ਤੁਹਾਡੇ ਲਈ ਇੱਕ ਮੋਟੀਵੇਟਿੰਗ ਸਟੋਰੀ ਅਸੀਂ ਲੈ ਕੇ ਆਏ ਹਾਂ ਉਹ ਹੈ ਜੀ ਇੱਕ ਮਾਊਂਟੇਨ ਕਲਾਈਂਬਰ ਦੀ, ਯਾਨੀ ਕਿ ਅਰੁਣਿਮਾ ਸਿਨਹਾ, ਜੋ ਕਿ ਨੈਸ਼ਨਲ ਲੈਵਲ ਵਾਲੀਬਾਲ ਪਲੇਅਰ ਸੀਗੇ, ਜਿਨ੍ਹਾਂ ਨੇ ਆਪਣੀ ਮਤਲਬ ਕਿ ਲਾਈਫ ਦੇ ਵਿੱਚ ਇੰਨੀਆਂ ਸਟਰਗਲਸ ਤੋਂ ਉੱਪਰ ਉੱਠ ਕੇ ਆਪਣੇ ਡ੍ਰੀਮਸ ਨੂੰ ਫੁਲਫਿਲ ਕੀਤਾ, ਹੈ ਨਾ ਸ਼ਿਕਸ਼ਿਤ?
1: ਬਿਲਕੁਲ ਰਿਤਿਕਾ, ਜਦੋਂ ਦੋਸਤੋ ਅਸੀਂ ਗੱਲ ਕਰਦੇ ਹਾਂ ਅਰੁਣਿਮਾ ਸਿਨਹਾ ਦੀ, ਯਾਨੀ ਕਿ ਮਾਊਂਟੇਨ ਕਲਾਈਂਬਰ ਦੀ, ਇਹ ਕੋਈ ਸਾਧਾਰਨ ਮਾਊਂਟੇਨ ਕਲਾਈਂਬਰ ਨਹੀਂ ਸਨ, ਇਹਨਾਂ ਨੇ ਬਾਵਜੂਦ ਇੰਨੀ ਔਖੀ ਘੜੀ ਦੇ ਬਾਵਜੂਦ ਵੀ ਇੱਕ ਮਾਊਂਟ ਐਵਰੈਸਟ ਨੂੰ ਜਿੱਦਾਂ ਕਲਾਈਂਬ ਕੀਤਾ ਇੰਨੀ ਔਖੀ ਘੜੀ ਦੇ ਬਾਵਜੂਦ ਵੀ, ਉਹ ਕਾਫੀ ਜ਼ਿਆਦਾ ਇੰਸਪੀਰੇਸ਼ਨਲ ਤਾਂ ਹੈਗੀ ਹੈ, ਨਾਲ ਹੀ ਨਾਲ ਸਾਡੇ ਯੁਵਾ ਦੋਸਤਾਂ ਦੇ ਲਈ ਅਤੇ ਸਾਡੇ ਲਈ ਵੀ ਬਹੁਤ ਹੀ ਜ਼ਿਆਦਾ ਮੋਟੀਵੇਸ਼ਨਲ ਹੈ।
0: ਬਿਲਕੁਲ, ਅਤੇ ਸ਼ਿਕਸ਼ਿਤ ਤੁਹਾਨੂੰ ਹੁਣ ਅਸੀਂ ਇਹ ਗੱਲ ਤਾਂ ਅਸੀਂ ਇਹਨਾਂ ਨੂੰ ਦੱਸਦੀ ਸਾਡੇ ਲਿਸਨਰਸ ਨੂੰ ਕਿ ਅਸੀਂ ਗੱਲ ਕਰ ਰਹੇ ਉਹਨਾਂ ਦੀ ਮਤਲਬ ਲਾਈਫ ਸਟਰਗਲਸ ਦੇ ਬਾਰੇ, ਜਰਨੀ ਦੇ ਬਾਰੇ, ਬਟ ਐਸੀ ਕੀ ਮੁਸੀਬਤ ਸੀ ਤੁਹਾਨੂੰ ਪਤਾ?
1: ਜੀ ਬਿਲਕੁਲ, ਅੱਜ ਜਦੋਂ ਅਸੀਂ ਪੜ੍ਹ ਰਹੇ ਸੀਗੇ ਮੈਂ ਅਤੇ ਰਿਤਿਕਾ, ਅਤੇ ਸਾਨੂੰ ਇਹ ਜਾਣਨ ਦਾ ਮੌਕਾ ਮਿਲਿਆ ਕਿ ਇਹਨਾਂ ਨੇ ਕਿਸ ਤਰ੍ਹਾਂ ਮੁਸੀਬਤ ਦੇ ਵਿੱਚ ਰਹਿੰਦਿਆਂ ਇੰਨਾ ਵੱਡਾ ਡਿਸੀਜਨ ਲਿਆ, ਨਾ ਕਿ ਸਿਰਫ ਡਿਸੀਜਨ ਲਿਆ, ਉਸ ਡਿਸੀਜਨ ਦੇ ਉੱਤੇ ਅਮਲ ਕਰਕੇ ਇੱਕ ਚੁਣੌਤੀ ਦਾ ਸਾਹਮਣਾ ਵੀ ਕੀਤਾ।
0: ਜੀ ਦੋਸਤੋ, ਦੱਸ ਦਿੰਦੇ ਹਾਂ ਕਿ ਇਹਨਾਂ ਦੀ ਲੈਗ ਜਿਹੜੀ ਹੈ ਉਹ ਕੱਟੀ ਗਈ ਸੀਗੀ ਕਿਸੇ ਪ੍ਰੋਬਲਮ ਦੇ ਕਾਰਨ, ਬਟ ਇਹਨਾਂ ਨੇ ਉਸ ਚੁਣੌਤੀ ਨੂੰ ਕਦੇ ਵੀ ਮਤਲਬ ਕਿ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ, ਕਹਿ ਸਕਦੇ ਹਾਂ ਕਿ ਇਹਨਾਂ ਨੇ ਆਪਣੀ ਹਿੰਮਤ ਨਹੀਂ ਹਾਰੀ ਅਤੇ ਇਹਨਾਂ ਨੂੰ ਆਰਟੀਫਿਸ਼ਲ ਲੈਗ ਦੇ ਮਤਲਬ ਲਗਵਾਈ ਗਈ ਸੀਗੀ, ਅਤੇ ਇਹਨਾਂ ਨੇ ਉਸ ਦੇ ਦੌਰਾਨ ਮਤਲਬ ਉਸ ਪ੍ਰੋਬਲਮ ਨੂੰ ਫੇਸ ਕਰਦੇ ਹੋਏ ਆਪਣੀ ਲਾਈਫ ਦੇ ਵਿੱਚ ਉੱਥੇ ਹੋਸਪਿਟਲ 'ਚ ਰਹਿੰਦੇ ਹੀ ਸੋਚ ਲਿਆ ਸੀਗਾ ਕਿ ਮੈਂ ਨਾ ਇੱਕ ਵਾਰ ਮਾਊਂਟ ਐਵਰੈਸਟ ਜਿਹੜਾ ਹੈ ਉੱਥੇ ਚੜ੍ਹ ਕੇ ਆਉਣਾ, ਉਸ ਮਾਊਂਟੇਨ ਦੇ ਉੱਤੇ ਮੈਂ ਜਾ ਕੇ ਆਪਣੀ ਜਿਹੜੀ ਡਿਜ਼ਾਇਰ ਹੈ ਉਸਨੂੰ ਫੁਲਫਿਲ ਕਰਨਾ, ਹੈ ਨਾ ਸ਼ਿਕਸ਼ਿਤ?
1: ਬਿਲਕੁਲ ਰਿਤਿਕਾ, ਅਤੇ ਦੋਸਤੋ ਤੁਹਾਨੂੰ ਦੱਸਦੇ ਹਾਂ ਅਸੀਂ ਕੋਈ ਵੀ ਪਹਾੜੀ ਜਾਂ ਫਿਰ ਕੋਈ ਆਮ ਚੋਟੀ ਦੀ ਗੱਲ ਨਹੀਂ ਕਰ ਰਹੇ, ਅਸੀਂ ਗੱਲ ਕਰ ਰਹੇ ਹਾਂ ਮਾਊਂਟ ਐਵਰੈਸਟ ਦੀ, ਜੋ ਕਿ ਦੁਨੀਆ ਦਾ ਸਭ ਤੋਂ ਉੱਚੀ ਚੋਟੀ ਜਿਸ ਨੂੰ ਕਿਹਾ ਜਾਂਦਾ ਹੈ। ਅਤੇ ਦੋਸਤੋ, ਅਸੀਂ ਜਦੋਂ ਗੱਲ ਕਰਦੇ ਹਾਂ ਇਹਨਾਂ ਦੇ ਜਜ਼ਬੇ ਦੇ ਬਾਰੇ, ਤਾਂ ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਇੱਕ ਆਰਟੀਫਿਸ਼ੀਅਲ ਲੈਗ ਦੇ ਸਹਾਰੇ ਦੇ ਨਾਲ ਇਹਨਾਂ ਨੇ

0: ਇੰਨੀ ਉੱਟੀ ਉੱਚੀ ਜਿਹੜੀ ਸ਼ਿਖਰ ਹੈ ਉਸ ਨੂੰ ਸ਼ਿਕਸਤ ਕੀਤਾ, ਨਾਲ ਹੀ ਨਾਲ ਇੰਨੀ ਉੱਚੀ ਚੋਟੀ ਦੇ ਉੱਤੇ ਆਪਣਾ ਝੰਡਾ ਲਹਿਰਾਇਆ, ਆਪਣੇ ਨਾਮ ਦਾ ਅਤੇ ਆਪਣੇ ਦੇਸ਼ ਦਾ ਝੰਡਾ ਲਹਿਰਾਇਆ।
1: ਬਿਲਕੁਲ, ਸ਼ਿਕਸ਼ਿਤ ਕਹਿ ਸਕਦੇ ਜਿੱਥੇ ਮਾਮੂਲੀ ਲੋਕ ਨਹੀਂ ਜਾ ਸਕਦੇ, ਉੱਥੇ ਇਹਨਾਂ ਨੇ ਆਪਣੀ ਜਿਹੜੇ ਇੱਕ ਜਜ਼ਬੇ ਨੂੰ ਹੈ ਨਾ ਕਾਇਮ ਰੱਖ ਕੇ ਦਿਖਾਇਆ, ਅਤੇ ਜ਼ਿੱਦੀ ਦਿਲ ਪੂਰਾ ਆਪਣਾ ਜਿਹੜਾ ਨਾ ਦਿਖਾਇਆ ਕਿ ਮੈਂ ਜ਼ਿੱਦੀ ਹਾਂ ਅਤੇ ਮੈਂ ਆਪਣੀ ਜ਼ਿੱਦ ਨੂੰ ਪੂਰਾ ਕਰਨਾ, ਆਪਣੇ ਡ੍ਰੀਮਸ ਨੂੰ ਫੁਲਫਿਲ ਕਰਨਾ।
0: ਅਤੇ ਰਿਤਿਕਾ, ਜਦੋਂ ਇਹਨਾਂ ਦੇ ਅਸੀਂ ਸਫ਼ਰ ਦੀ ਗੱਲ ਕਰਦੇ ਹਾਂ ਤਾਂ ਮੈਂ ਸ਼ੋਰ ਹਾਂ ਕਿ ਇਹਨਾਂ ਦਾ ਸਫ਼ਰ ਆਸਾਨ ਨਹੀਂ ਰਿਹਾ ਹੋਵੇਗਾ ਦੋਸਤੋ, ਪਰ ਇੰਨੀ ਕਠਿਨਾਈ, ਇੰਨੀ ਮੁਸ਼ਕਿਲਾਂ ਤੋਂ ਬਾਵਜੂਦ ਵੀ ਇਹਨਾਂ ਨੇ ਉਸ ਸਫ਼ਰ ਨੂੰ ਅੰਜਾਮ ਦਿੱਤਾ, ਉਸ ਸਫ਼ਰ ਨੂੰ ਪੂਰਾ ਕੀਤਾ, ਇਹੀ ਸਾਡੇ ਲਈ ਬਹੁਤ ਵੱਡੀ ਗੱਲ ਹੈ।
1: ਬਿਲਕੁਲ, ਅਤੇ ਮੈਨੂੰ ਲੱਗਦਾ ਹੈ ਜਿਵੇਂ ਹੁਣ ਮੈਂ ਜ਼ਿੱਦੀ ਦਿਲ ਦੀ ਗੱਲ ਕਰ ਰਹੀ ਸੀ, ਮੇਰਾ ਨਾ ਇੱਕ ਸੌਂਗ ਸੁਣਨ ਦਾ ਦਿਲ ਕਰ ਰਿਹਾ ਹੈ ਜੋ ਵਿਸ਼ਾਲ ਦਦਲਾਨੀ ਦਾ, ਹੈ ਨਾ
0: ਜੀ? ਬਿਲਕੁਲ, ਅਤੇ ਤੁਹਾਡੀ ਫਰਮਾਇਸ਼ 'ਤੇ ਗਾਣਾ ਵੀ ਅਸੀਂ ਜ਼ਰੂਰ ਪਲੇ ਕਰਦੇ ਹਾਂ,
1: ਮੈਨੂੰ ਲੱਗਦਾ ਲਿਸਨਰਸ ਵੀ ਜ਼ਰੂਰ ਇੰਜੋਏ ਕਰਨਗੇ
0: ਜੀ।

0: ਕਰਦੇ ਹਾਂ ਤਾਂ ਮੈਂ ਸ਼ੋਰ ਹਾਂ ਕਿ ਇਹਨਾਂ ਦਾ ਸਫ਼ਰ ਆਸਾਨ ਨਹੀਂ ਰਿਹਾ ਹੋਵੇਗਾ ਦੋਸਤੋ, ਪਰ ਇੰਨੀ ਕਠਿਨਾਈ ਇੰਨੀ ਮੁਸ਼ਕਿਲਾਂ ਤੋਂ ਬਾਵਜੂਦ ਵੀ ਇਹਨਾਂ ਨੇ ਉਸ ਸਫ਼ਰ ਨੂੰ ਅੰਜਾਮ ਦਿੱਤਾ, ਉਸ ਸਫ਼ਰ ਨੂੰ ਪੂਰਾ ਕੀਤਾ, ਇਹੀ ਸਾਡੇ ਲਈ ਬਹੁਤ ਵੱਡੀ ਗੱਲ ਹੈ।
1: ਬਿਲਕੁਲ, ਅਤੇ ਮੈਨੂੰ ਲੱਗਦਾ ਹੈ ਜਿਵੇਂ ਹੁਣ ਮੈਂ ਜ਼ਿੱਦੀ ਦਿਲ ਦੀ ਗੱਲ ਕਰ ਰਹੀ ਸੀ, ਮੇਰਾ ਨਾ ਇੱਕ ਸੌਂਗ ਸੁਣਨ ਦਾ ਦਿਲ ਕਰ ਰਿਹਾ ਜੋ ਵਿਸ਼ਾਲ ਦਦਲਾਨੀ ਦਾ, ਹੈ ਨਾ?
0: ਜੀ ਬਿਲਕੁਲ, ਅਤੇ ਤੁਹਾਡੀ ਫਰਮਾਇਸ਼ 'ਤੇ ਗਾਣਾ ਵੀ ਅਸੀਂ ਜ਼ਰੂਰ ਪਲੇ ਕਰਦੇ ਹਾਂ।
1: ਮੈਨੂੰ ਲੱਗਦਾ ਲਿਸਨਰਸ ਵੀ ਜ਼ਰੂਰ ਇੰਜੋਏ ਕਰਨਗੇ।
0: ਜੀ।

0: ਸੋ ਦੋਸਤੋ ਫਿਲਹਾਲ ਗਾਣੇ ਤੋਂ ਬਾਅਦ ਤੁਸੀਂ ਫਿਰ ਤੋਂ ਜੁੜ ਚੁੱਕੇ ਹੋ ਆਪਣੇ ਪ੍ਰੋਗਰਾਮ ਯੁਵਾਣੀ ਦੇ ਵਿੱਚ। ਫਿਲਹਾਲ ਅਸੀਂ ਗੱਲ ਕਰ ਰਹੇ ਸੀਗੇ ਕਿ ਕਿਸ ਤਰ੍ਹਾਂ ਰਿਤਿਕਾ ਵੱਖ ਵੱਖ ਕਹਾਣੀਆਂ, ਵੱਖ ਵੱਖ ਲੋਕਾਂ ਦੇ ਕਿੱਸੇ, ਤਜ਼ੁਰਬੇ ਸਾਡੇ ਲਈ ਕਿਸ ਤਰ੍ਹਾਂ ਇੰਸਪੀਰੇਸ਼ਨਲ ਜਾਂ ਫਿਰ ਮੋਟੀਵੇਸ਼ਨ ਦਾ ਜਿਹੜਾ ਇੱਕ ਸਰੋਤ ਹੈ ਬਣ ਸਕਦੀਆਂ ਨੇ।
1: ਬਿਲਕੁਲ, ਅਤੇ ਮੈਨੂੰ ਲੱਗਦਾ ਇੱਕ ਹੋਰ ਸਟੋਰੀ ਸਾਡੇ ਲਿਸਨਰਸ ਨੂੰ ਦੱਸ ਦੇਣੀ ਚਾਹੀਦੀ ਹੈ ਕਿ ਕੀ ਕਰ ਸਕਦੇ ਹਾਂ, ਕਿਵੇਂ ਕਿਵੇਂ ਲੋਕ ਜਿਹੜੇ ਆਪਣੀ ਲਾਈਫ ਦੇ ਵਿੱਚੋਂ ਉੱਪਰ ਉੱਠ ਕੇ ਕੁਛ ਨਾ ਕੁਛ ਨਵਾਂ ਕਰਦੇ ਨੇ, ਅਤੇ ਸਾਨੂੰ ਗਿਵ ਅਪ ਨਹੀਂ ਕਰਨਾ ਚਾਹੀਦਾ। ਅਤੇ ਗਿਵ ਅਪ ਦੇ ਨਾਲ ਹੀ ਮੈਨੂੰ ਨਾ ਇੱਕ ਹੋਰ ਗੱਲ ਯਾਦ ਆਈ ਕਿ ਇੱਕ ਹੋਰ ਸਟੋਰੀ ਤੁਹਾਨੂੰ ਦੱਸਣੀ ਚਾਹੀਦੀ ਹੈ, ਜੋ ਹੈ ਜਨਨ ਪ੍ਰਕਾਸ਼ ਖੋਜ ਦੀ ਲਾਈਫ ਬਾਰੇ, ਜੋ ਕਿ ਬਹੁਤ ਮੋਟੀਵੇਟਿੰਗ ਹੈ। ਅਤੇ ਦੱਸ ਦਿੰਦੇ ਹਾਂ ਦੋਸਤੋ ਕਿ ਇਹ ਅਜਿਹੀ ਸਟੋਰੀ ਹੈ ਜੋ ਦੱਸਦੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਜਨਨ ਪ੍ਰਕਾਸ਼ ਘੋਸ਼ ਜੀ ਸੀਗੇ, ਉਹਨਾਂ ਨੇ ਆਪਣੀ ਲਾਈਫ ਵਿੱਚ ਬਹੁਤ ਸਟਰਗਲ ਕੀਤਾ। 1909 ਵਿੱਚ ਜਨਮੇ, ਕੋਲਕਾਤਾ ਵਿੱਚ ਜਨਮੇ ਜਨਨ ਪ੍ਰਕਾਸ਼ ਘੋਸ਼ ਜੀ ਬਚਪਨ ਤੋਂ ਹੀ ਬਹੁਤ ਜ਼ਿਆਦਾ ਐਨਰਜੈਟਿਕ ਅਤੇ ਕਿਊਰੀਅਸ ਸੀਗੇ, ਅਤੇ ਉਹਨਾਂ ਨੂੰ ਸ਼ੌਂਕ ਪਤਾ ਕਾਹਦਾ ਸੀਗਾ
0: ਜੀ? ਕਾਹਦਾ?
1: ਸਪੋਰਟਸ ਦਾ, ਕਿ ਮੈਂ ਪਲੇਅਰ ਬਣਨਾ ਚਾਹੁੰਦਾ ਹਾਂ। ਬਟ
0: ਹਰ ਇੱਕ ਦੋਸਤੋ, ਹਰ ਇੱਕ ਆਮ ਬੱਚੇ ਨੂੰ ਇੱਕ ਸ਼ੌਂਕ ਹੁੰਦਾ ਕਿ ਮੈਂ ਵੱਡਾ ਹੋ ਕੇ ਕ੍ਰਿਕਟਰ ਬਣਾਂਗਾ ਜਾਂ ਫਿਰ ਕਿਸੇ ਵੀ ਖੇਡ ਦਾ ਖਿਡਾਰੀ ਬਣਾਂਗਾ। ਇਸ ਤਰ੍ਹਾਂ ਸਾਡੇ ਘੋਸ਼ ਸਾਹਿਬ ਨੂੰ ਵੀ ਇੱਕ ਬਚਪਨ ਤੋਂ ਹੀ ਇਸ ਦਾ ਖੇਡਾਂ ਵਿੱਚ ਜਾਣ ਦਾ ਸ਼ੌਂਕ ਸੀਗਾ।
1: ਬਿਲਕੁਲ ਸ਼ਿਕਸ਼ਿਤ, ਅਤੇ ਉਹਨਾਂ ਦੀ ਲਾਈਫ 'ਚ ਨਾ ਇੱਕ ਪ੍ਰੋਬਲਮ ਆਈ ਸੀਗੀ ਜਿਹਦੇ ਕਾਰਨ ਨਾ ਉਹ ਸਪੋਰਟਸ ਦੇ ਵਿੱਚ ਤਾਂ ਨਹੀਂ ਜਾ ਸਕੇ, ਬਟ ਉਹਨਾਂ ਨੇ ਇੱਕ ਹੋਰ ਨਵੀਂ ਮਤਲਬ ਕਿ ਉਡਾਨ ਭਰੀ, ਇੱਕ ਨਵਾਂ ਜ਼ਰੀਆ ਲੱਭਿਆ। ਅਤੇ ਤੁਸੀਂ ਦੱਸੋਗੇ ਸਾਡੇ ਲਿਸਨਰਸ ਨੂੰ ਉਹ ਕਿਹੜੀ ਚੀਜ਼ ਸੀਗੀ?
0: ਅਤੇ ਦੋਸਤੋ, ਉਹਨਾਂ ਨੇ ਸਪੋਰਟਸ ਤੋਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਮੈਡੀਕਲੀ ਜਾਂ ਫਿਰ ਫਿਜ਼ੀਕਲੀ ਫਿੱਟ ਨਹੀਂ ਨੇ, ਉਹਨਾਂ ਨੇ ਸਪੋਰਟਸ ਦਾ ਦਰਵਾਜ਼ਾ ਬੰਦ ਕਰਕੇ ਇੱਕ ਉਹਨਾਂ ਨੇ ਇੱਕ ਹੋਰ ਦਰਵਾਜ਼ੇ 'ਤੇ ਖਟਖਟਾਇਆ, ਜੋ ਕਿ ਦਰਵਾਜ਼ਾ ਸੀਗਾ ਸੰਗੀਤ ਦਾ, ਕਲਾ ਦਾ।
1: ਬਿਲਕੁਲ ਦੋਸਤੋ, ਉਹਨਾਂ ਨੂੰ ਹੋ ਗਈ ਸੀ ਆਈ ਇੰਜਰੀ, ਜਿਹਦੇ ਕਾਰਨ ਕਿ ਉਹ ਫਿਜ਼ੀਕਲੀ ਫਿੱਟ ਨਹੀਂ ਗਿਣੇ ਜਾਂਦੇ ਸੀਗੇ। ਅਤੇ ਸਪੋਰਟਸ ਦੇ ਵਿੱਚ ਇੱਕ ਪਲੇਅਰ ਨੂੰ ਹਮੇਸ਼ਾ ਤੰਦਰੁਸਤ ਹੋਣਾ ਚਾਹੀਦਾ, ਫਿਜ਼ੀਕਲੀ ਫਿੱਟ ਹੋਣਾ ਚਾਹੀਦਾ, ਹੈ ਨਾ ਸ਼ਿਕਸ਼ਿਤ? ਜਿਹਦੇ ਕਾਰਨ ਉਹਨਾਂ ਨੂੰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਮਤਲਬ ਕਿ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ, ਅਤੇ ਬਹੁਤ ਜ਼ਿਆਦਾ ਨੈਪੋਟਿਜ਼ਮ ਕਹਿ ਸਕਦੇ ਹਾਂ, ਬਹੁਤ ਚੀਜ਼ਾਂ ਮਤਲਬ ਉਹਨਾਂ ਨੂੰ ਫੇਸ ਕਰਨੀਆਂ ਪਈਆਂ। ਬਟ ਉਹਨਾਂ ਨੇ ਹਿੰਮਤ ਨਹੀਂ ਹਾਰੀ, ਅਤੇ ਉਹਨਾਂ ਨੇ ਸੋਚਿਆ ਕਿ ਯਾਰ ਜੇ ਇੱਥੋਂ ਇੱਕ ਦਰਵਾਜ਼ਾ ਬੰਦ ਹੋਇਆ, ਕਹਿੰਦੇ ਨੇ ਨਾ ਕਿ ਇੱਕ ਰਸਤਾ ਬੰਦ ਹੁੰਦਾ ਤਾਂ ਚਾਰ ਦਰਵਾਜ਼ੇ ਜਿਹੜੇ ਉਹ ਖੁੱਲ ਜਾਂਦੇ ਨੇ, ਅਤੇ ਉਹਨਾਂ ਨੇ ਵੀ ਇੱਕ ਦਰਵਾਜ਼ਾ ਹੋਰ ਖਟਖਟਾਇਆ, ਜੋ ਕਿ ਮਿਊਜ਼ਿਕ ਦਾ ਸੀਗਾ। ਅਤੇ ਮਿਊਜ਼ਿਕ ਦੇ ਵਿੱਚ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਕੁਝ ਕੀਤਾ, ਹੈ ਨਾ ਸ਼ਿਕਸ਼ਿਤ
0: ਜੀ? ਬਿਲਕੁਲ ਰਿਤਿਕਾ, ਜਦੋਂ ਅਸੀਂ ਗੱਲ ਕਰਦੇ ਹਾਂ ਘੋਸ਼ ਸਾਹਿਬ ਦੀ, ਤਾਂ ਇਸੇ ਲਗਨ ਦੇ ਕਾਰਨ ਹੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਮੇਰੇ ਅੰਦਰ ਇੱਕ ਚਿਨਗ ਹੈ, ਮੇਰੇ ਅੰਦਰ ਇੱਕ ਇੱਦਾਂ ਦੀ ਚਿੰਗਾਰੀ ਹੈ ਕਿ ਜਿਸ ਨੂੰ ਮੈਂ ਜੇਕਰ ਸਹੀ ਦਿਸ਼ਾ ਦੇ ਵਿੱਚ ਲਾਵਾਂ, ਸਹੀ ਡਾਇਰੈਕਸ਼ਨ ਦੇ ਵਿੱਚ ਉਸਦਾ ਇਸਤੇਮਾਲ ਕਰਾਂ, ਤਾਂ ਮੈਨੂੰ ਪਤਾ ਮੇਰਾ ਜਿਹੜਾ ਫਿਊਚਰ ਹੈ ਵਧੀਆ ਹੋਵੇਗਾ। ਨਾਲ ਹੀ ਨਾਲ ਜੇਕਰ ਮੈਂ ਕਲਾ ਦਾ ਇੱਕ ਸਹਾਰਾ ਲਵਾਂਗਾ, ਤਾਂ ਮੇਰੀ ਜ਼ਿੰਦਗੀ ਵੀ ਕਾਫੀ ਸੁਧਰੇਗੀ।
1: ਅਤੇ ਅਜਿਹੀ ਕਲਾ ਤਾਂ ਵੈਸੇ ਹੀ ਦੁਨੀਆ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ, ਜੋ ਕਿ ਹੈ ਮਿਊਜ਼ਿਕ। ਅਤੇ ਮਿਊਜ਼ਿਕ ਦੇ ਨਾਲ ਨਾਲ ਉਹਨਾਂ ਨੇ ਇੰਸਟਰੂਮੈਂਟ ਪਲੇ ਕਰਨਾ ਸਿੱਖੇ, ਉਹਨਾਂ ਨੇ ਤਬਲਾ, ਵੋਕਲ ਮਿਊਜ਼ਿਕ ਅਤੇ ਹਾਰਮੋਨੀਅਮ ਵਿੱਚ ਬਹੁਤ ਡੀਪ ਟ੍ਰੇਨਿੰਗ ਲਈ। ਸਿਰਫ ਲਰਨਰ ਨਹੀਂ ਬਲਕਿ ਉਹ ਤਾਂ ਮਾਸਟਰ ਬਣ ਗਏ। ਅਤੇ ਤੁਹਾਨੂੰ ਪਤਾ ਇੱਕ ਨਾ ਉਹਨਾਂ ਦੀ ਬੜੀ ਇੰਟਰਸਟਿੰਗ ਜਿਹੀ ਗੱਲ ਹੈ ਕਿ ਉਹਨਾਂ ਨੇ ਫਰੂਖਾਬਾਦ ਘਰਾਣੇ ਦੇ ਟ੍ਰੈਡੀਸ਼ਨ ਨੂੰ ਪਹਿਲਾਂ ਤਾਂ ਸਮਝਿਆ, ਅਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਵਿੱਚ ਆਪਣਾ ਇੱਕ ਯੂਨੀਕ ਸਟਾਈਲ ਜੋੜਿਆ, ਜੋ ਕਿ ਬਹੁਤ ਜ਼ਿਆਦਾ ਮਸ਼ਹੂਰ ਹੋਇਆ, ਅਤੇ ਇਸੇ ਕਰਕੇ ਉਹ ਸਾਰੀ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਫੇਮਸ ਹੋ ਗਏ।
0: ਅਤੇ ਰਿਤਿਕਾ, ਦੇਖਿਆ ਜਾਵੇ ਕੁੱਲ ਮਿਲਾ ਕੇ ਇੰਨੀ ਮੁਸ਼ਕਿਲਾਂ ਜਾਂ ਫਿਰ ਇੰਨੀ ਚੁਣੌਤੀਆਂ ਤੋਂ ਬਾਵਜੂਦ ਵੀ ਇਹਨਾਂ ਆਪਣਾ ਨਾਮ ਬਣਾਉਣਾ ਇਸ ਮਿਊਜ਼ਿਕ ਦੇ ਵਿੱਚ, ਇਸ ਕਲਾ ਦੀ ਦੁਨੀਆ ਦੇ ਵਿੱਚ ਬਹੁਤ ਹੀ ਸਰਾਹਨੀਯੋਗ ਹੈ। ਨਾਲ ਹੀ ਨਾਲ ਸਾਡੇ ਯੁਵਾ ਦੋਸਤਾਂ ਦੇ ਲਈ ਅਤੇ ਸਾਡੇ ਲਈ ਬਹੁਤ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਸਟੋਰੀ ਹੈ ਘੋਸ਼ ਸਾਹਿਬ ਦੀ।
1: ਬਿਲਕੁਲ, ਅਤੇ ਤੁਹਾਨੂੰ ਪਤਾ ਸ਼ਿਕਸ਼ਿਤ, ਕਿਤੇ ਨਾ ਕਿਤੇ ਆਕਾਸ਼ਵਾਣੀ ਦਾ ਹਿੱਸਾ ਵੀ ਰਹਿ ਚੁੱਕੇ ਨੇ, ਕਿਉਂਕਿ ਆਕਾਸ਼ਵਾਣੀ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਗੀਤ ਜਿਹੜੇ ਨੇ ਇੱਥੇ ਆ ਕੇ ਸੁਣਾਏ, ਅਤੇ ਬਹੁਤ ਜ਼ਿਆਦਾ ਇਹਨਾਂ ਦਾ ਮਤਲਬ ਇੱਕ ਮਨੋਰੰਜਨ ਕੀਤਾ ਹੈ ਸਾਡੇ ਲਿਸਨਰਸ ਦਾ। ਅਤੇ ਦੋਸਤੋ, ਅੱਜ ਅਸੀਂ ਉਹਨਾਂ ਨੂੰ ਯਾਦ ਵੀ ਕਰ ਰਹੇ ਹਾਂ, ਤੁਹਾਨੂੰ ਦੱਸ ਵੀ ਰਹੇ ਹਾਂ ਕਿ ਕਿਵੇਂ ਇੱਕ ਬੰਦਾ ਇੰਨਾ ਸਟਰਗਲ ਕਰਕੇ ਆਪਣੀ ਲਾਈਫ 'ਚ ਉੱਪਰ ਉੱਠ ਰਿਹਾ, ਉਹ ਕਦੀ ਗਿਵ ਅਪ ਨਹੀਂ ਕਰਦਾ। ਅਤੇ ਤੁਸੀਂ ਵੀ ਹਾਰ ਨਹੀਂ ਮੰਨੀ ਆਪਣੀ ਲਾਈਫ ਦੇ ਵਿੱਚ, ਅਨੇਕਾਂ ਚੁਣੌਤੀਆਂ ਆਉਣਗੀਆਂ, ਅਨੇਕਾਂ ਪੜਾਅ ਪਾਰ ਕਰਨੇ ਪੈਣਗੇ, ਅਪਸ ਐਂਡ ਡਾਊਨ ਤਾਂ ਆਉਂਦੇ ਹੀ ਰਹਿੰਦੇ ਨੇ, ਬਟ ਕਦੇ ਵੀ ਗਿਵ ਅਪ ਨਹੀਂ ਕਰਨਾ ਚਾਹੀਦਾ ਅਤੇ ਅੱਗੇ ਵਧਦੇ ਚਾਹੀਦਾ, ਵਧਦੇ ਰਹਿਣਾ ਚਾਹੀਦਾ। ਅਤੇ ਮੈਨੂੰ ਲੱਗਦਾ ਹੁਣ ਮਿਊਜ਼ੀਕਲ ਬ੍ਰੇਕ ਦਾ ਟਾਈਮ ਹੋ ਰਿਹਾ, ਕਿਉਂ ਸ਼ਿਕਸ਼ਿਤ?
0: ਬਿਲਕੁਲ ਰਿਤਿਕਾ, ਅਤੇ ਮੈਨੂੰ ਲੱਗਦਾ ਹੈ ਸਾਡੀ ਅੱਜ ਦੀ ਇਸ ਗੱਲਾਂ ਬਾਤਾਂ ਦੇ ਨਾਲ ਜਿਹੜੇ ਸਾਡੇ ਲਿਸਨਰ, ਜਿਹੜੇ ਸਾਡੇ ਯੁਵਾ ਦੋਸਤ ਸਾਡੇ ਨਾਲ ਇਸ ਵਕਤ ਜੁੜੇ ਨੇ, ਉਹਨਾਂ ਦੇ ਵਿੱਚ ਜੋਸ਼, ਜਜ਼ਬਾ ਜ਼ਰੂਰ ਭਰਿਆ ਹੋਵੇਗਾ।
1: ਬਿਲਕੁਲ,

0: ਬਿਲਕੁਲ ਦੋਸਤੋ, ਅਸੀਂ ਸਾਰੇ ਮੁਸਾਫਿਰ ਹੀ ਹਾਂ, ਅਤੇ ਇਸ ਤਰ੍ਹਾਂ ਹੀ ਤੁਸੀਂ ਯੁਵਾ ਦੋਸਤਾਂ ਨੇ ਇਸ ਯੁਵਾਣੀ ਪ੍ਰੋਗਰਾਮ ਦੇ ਨਾਲ ਚੱਲਣਾ ਹੈ, ਅਤੇ ਫਿਲਹਾਲ ਅਸੀਂ ਚੱਲਦੇ ਹਾਂ ਸਾਡੇ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਦੇ ਵੱਲ।
1: ਬਿਲਕੁਲ, ਤੇ ਦੋਸਤੋ ਵੇਲਾ ਹੋ ਚੁੱਕਿਆ ਅੱਜ ਦੇ ਦੂਜੇ ਸੈਗਮੈਂਟ ਯਾਨੀ ਕਿ ਫਿਲਮੀ ਨੰਬਰ 1 ਦਾ, ਤਾਂ ਦੇਖਣੇ ਅੱਜ ਕੌਣ ਫਿਲਮੀ ਨੰਬਰ 1 ਬਣਦਾ ਹੈ। ਤੇ ਮੈਨੂੰ ਲੱਗਦਾ ਸਾਡੇ ਲਿਸਨਰਸ ਬਹੁਤ ਐਕਸਾਈਟਿਡ ਸੀਗੇ, ਵਿੱਚੇ ਕਾਲ ਕਰੀ ਜਾ ਰਹੇ ਸੀ, ਕਿਉਂ ਹੈ ਨਾ ਸ਼ਿਕਸ਼ਿਤ?
0: ਬਿਲਕੁਲ ਰਿਤਿਕਾ। ਸੋ ਦੋਸਤੋ ਹੁਣ ਵੇਲਾ ਹੋ ਗਿਆ ਇਸ ਐਸੇ ਸੈਗਮੈਂਟ ਦਾ, ਜਿਸ ਦੇ ਨਾਲ ਤੁਸੀਂ ਵੀ ਜੁੜ ਸਕਦੇ ਹੋ ਇਸ ਯੁਵਾਣੀ ਪ੍ਰੋਗਰਾਮ ਦੇ ਵਿੱਚ, ਤੇ ਬਣ ਸਕਦੇ ਹੋ ਇਸ ਪ੍ਰੋਗਰਾਮ ਦਾ ਹਿੱਸਾ।
1: ਤੇ ਮੈਨੂੰ ਲੱਗਦਾ ਪਹਿਲਾ ਕੁਐਸਚਨ ਪੁੱਛ ਹੀ ਲੈਣਾ ਚਾਹੀਦਾ, ਕਿਉਂ ਹੈ ਨਾ
0: ਸ਼ਿਕਸ਼ਿਤ? ਜੀ ਬਿਲਕੁਲ।
1: ਤੇ ਦੋਸਤੋ ਜਲਦੀ ਜਲਦੀ ਧਿਆਨ ਦੇ ਨਾਲ ਸੁਣ ਲਓ, ਤੇ ਸਾਨੂੰ ਕਾਲਸ ਕਰਨ ਲਈ ਪੂਰੇ ਪੂਰੇ ਬਿਤਾਬ ਹੋ ਜਾਓ, ਤੇ ਨੰਬਰ ਵੀ ਦੱਸ ਦਿੰਦੇ ਵੀ ਕਿਹੜੇ ਨੰਬਰ ਦੇ ਉੱਤੇ ਤੁਸੀਂ ਸਾਨੂੰ ਕਾਲ ਕਰਨੀ ਹੈ। ਤੁਸੀਂ ਬਿਨਾਂ ਦੇਰੀ ਕੀਤੇ ਹੋਏ 01812342174 ਦੇ ਉੱਤੇ ਸਾਨੂੰ ਕਾਲ ਕਰਨਾ ਹੈ। ਇੱਕ ਵਾਰੀ ਰਿਪੀਟ ਕਰ ਦਿਓ
0: ਦੋਸਤੋ, ਨੰਬਰ ਇੱਕ ਵਾਰੀ ਫੇਰ ਸੁਣ ਲਵੋ, 01812342174। ਇਸ ਨੰਬਰ 'ਤੇ ਡਾਇਲ ਕਰਕੇ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ, ਅਤੇ ਨਾਲ ਹੀ ਨਾਲ ਆਕਾਸ਼ਵਾਣੀ ਜਲੰਧਰ ਦੇ ਫੇਸਬੁੱਕ ਮੈਸੇਂਜਰ ਪੇਜ ਦੇ ਉੱਤੇ ਤੁਸੀਂ ਆਪਣਾ ਜਵਾਬ ਭੇਜ ਸਕਦੇ ਹੋ।
1: ਤੇ ਹੁਣ ਤੁਹਾਨੂੰ ਪਹਿਲਾ ਕੁਐਸਚਨ ਪੁੱਛਣ ਜਾ ਰਹੀ ਹਾਂ ਮੈਂ ਤੁਹਾਡੇ ਕੋਲੋਂ ਕਿ ਕਹੋ ਨਾ ਪਿਆਰ ਹੈ ਫਿਲਮ ਦੇ ਵਿੱਚ ਕਿਸ ਐਕਟਰ ਨੇ ਡੈਬਿਊ ਕੀਤਾ ਸੀ। ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ, ਕਹੋ ਨਾ ਪਿਆਰ ਹੈ ਫਿਲਮ ਦੇ ਵਿੱਚ ਕਿਸ ਐਕਟਰ ਨੇ ਫਸਟ ਟਾਈਮ ਡੈਬਿਊ ਕੀਤਾ ਸੀ।
0: ਬੜਾ ਸੌਖਾ ਜਵਾਬ ਹੈ ਇਹਦਾ, ਜੇਕਰ ਸਾਡੇ ਸਰੋਤੇ ਸੁਣ ਰਹੇ ਨੇ ਤਾਂ ਬੜਾ ਸੌਖਾ ਜਵਾਬ ਹੈ, ਅਤੇ ਇਸ ਸੌਖੇ ਜਿਹੇ ਜਵਾਬ ਨੂੰ ਦੇ ਕੇ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ।

0: ਜੀ ਸਾਡੇ ਪਹਿਲੇ ਲਿਸਨਰ ਅੱਜ ਦੇ ਜੁੜ ਚੁੱਕੇ ਨੇ ਤੇ ਚਲੋ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਤੇ ਪੁੱਛਦੇ ਹਾਂ ਕੀ ਆਨਸਰ ਲੈ ਕੇ ਆਏ ਨੇ ਸਾਡੇ ਲਈ।
1: ਹੈਲੋ
2: ਦੋਨੇ ਆਰਜੇ ਨੂੰ ਗੁੱਡ ਈਵਨਿੰਗ ਜੀ।
1: ਗੁੱਡ ਈਵਨਿੰਗ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਕੌਣ ਬੋਲ ਰਹੇ ਨੇ?
2: ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਜਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
1: ਜੀ ਬਿੱਟੂ ਜੀ, ਬਹੁਤ ਬਹੁਤ ਸਵਾਗਤ ਹੈ। ਅੱਛਾ, ਜਿਹੜਾ ਸਵਾਲ ਪੁੱਛਿਆ ਸੀਗਾ ਉਹਦਾ ਜਵਾਬ ਹੈ ਜੀ ਤੁਹਾਡੇ ਕੋਲ?
2: ਰਿਜਕ ਰੋਸ਼ਨ ਜੀ।
1: ਜੀ ਬਿਲਕੁਲ, ਬਹੁਤ ਸਹੀ ਜਵਾਬ ਹੈ, ਬਿਲਕੁਲ ਸਹੀ ਜਵਾਬ ਹੈ ਦੋਸਤੋ। ਇਸ ਦਾ ਜਵਾਬ ਸੀਗਾ ਰਿਤਿਕ ਰੋਸ਼ਨ। ਤੇ ਬਿੱਟੂ ਜੀ, ਇਸ ਜਵਾਬ ਦੇ ਨਾਲ ਤੁਸੀਂ ਬਣਦੇ ਹੋ ਸਾਡੇ ਇਸ ਸੈਗਮੈਂਟ ਦੇ ਪਹਿਲੇ ਵਿਜੇਤਾ, ਤੇ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਧੰਨਵਾਦ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ।
2: ਸਰ ਮੇਰਾ ਇੱਕ ਸੁਝਾਵ ਆ
1: ਜੀ,
2: ਜਿਹੜੇ ਲਗਾਤਾਰ ਕੋਈ ਜਿੱਦਾਂ ਉਹਦੀ ਇੰਟਰਵਿਊ ਵਗੈਰਾ ਕਰਾਇਆ ਕਰੋ
1: ਜੀ। ਜ਼ਰੂਰ, ਇਸ ਤੇ ਵੀ ਅਸੀਂ ਗੌਰ ਕਰਾਂਗੇ।
2: ਪੰਜਾਬ ਸਾਹਿਬ ਨੂੰ ਮੇਰਾ ਸੁਝਾਵ ਭੇਜੋ ਜੀ।
1: ਜੀ ਜ਼ਰੂਰ ਜੀ, ਧੰਨਵਾਦ।
0: ਤੇ ਦੋਸਤੋ, ਹੁਣ ਤੁਹਾਡੇ ਤੋਂ ਪੁੱਛਦੇ ਹਾਂ ਅਗਲਾ ਸਵਾਲ, ਤੇ ਸਿਕਸ਼ਿਤ ਪੁੱਛ ਲਓ ਫਿਰ ਦੇਰੀ ਨਾ ਕਰਦੇ ਹੋਏ। ਯੇ ਜਵਾਨੀ ਹੈ ਦੀਵਾਨੀ ਫਿਲਮ ਵਾਲਾ।
1: ਜੀ ਬਿਲਕੁਲ ਦੋਸਤੋ, ਅਸੀਂ ਨਾ ਸਾਡੇ ਖਾਸ ਕਰ ਜਿਹੜੇ ਯੁਵਾ ਦੋਸਤ ਨੇ ਉਹਨਾਂ ਨੇ ਇਹ ਫਿਲਮ ਜ਼ਰੂਰ ਦੇਖੀ ਹੋਣੀਗੀ ਜਿਸ ਦਾ ਨਾਮ ਹੈ ਯੇ ਜਵਾਨੀ ਹੈ ਦੀਵਾਨੀ। ਸਰ ਦੋਸਤੋ, ਇਸ ਫਿਲਮ ਯਾਨੀ ਕਿ ਯੇ ਜਵਾਨੀ ਹੈ ਦੀਵਾਨੀ ਦੇ ਵਿੱਚ ਇੱਕ ਬੜਾ ਮਸ਼ਹੂਰ ਰੋਲ ਸੀਗਾ ਬਨੀ ਨਾਮ ਦਾ, ਤਾਂ ਇਸ ਬਨੀ ਨਾਮ ਦੇ ਰੋਲ ਨੂੰ ਕਿਸ ਅਦਾਕਾਰ ਨੇ ਨਿਭਾਇਆ? ਅਤੇ ਜੇਕਰ ਤੁਹਾਨੂੰ ਇਸ ਦਾ ਜਵਾਬ ਪਤਾ, ਤੁਸੀਂ ਪਤਾ ਤੁਹਾਨੂੰ ਕੀ ਕਰਨਾ?
0: ਬਿਲਕੁਲ, ਤੁਸੀਂ ਸਾਨੂੰ ਮੈਸੇਂਜਰ ਦੇ ਉੱਤੇ ਜਵਾਬ ਦੇਣਾ, ਇਸ ਦੇ ਨਾਲ ਨਾਲ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ, ਤੇ ਅਸੀਂ ਤੁਹਾਡੀ ਕਾਲ 'ਤੇ ਬੜੀ ਬੇਸਬਰੀ ਦੇ ਨਾਲ ਵੇਟ ਕਰ ਰਹੇ ਹਾਂ। ਤੇ ਟਾਈਮ ਨਾ ਵੇਸਟ ਕਰੋ, ਜਲਦੀ ਜਲਦੀ ਸਾਨੂੰ ਕਾਲਸ ਕਰੋ, ਅਸੀਂ ਵੀ ਐਕਸਾਈਟਿਡ ਹਾਂ ਤੁਹਾਨੂੰ ਸੁਣਨ ਦੇ ਲਈ।

0: ਪ੍ਰੋਗਰਾਮ ਹੈ ਯੁਵਾਣੀ ਦੇ ਵਿੱਚ। ਤਾਂ ਦੋਸਤੋ ਫਿਲਹਾਲ ਮੈਂ ਜਿਹੜਾ ਇੱਕ ਸਵਾਲ ਪੁੱਛਿਆ ਸੀਗਾ ਕਿ ਯੇ ਜਵਾਨੀ ਹੈ ਦੀਵਾਨੇ ਦੇ ਵਿੱਚ ਜਿਹੜਾ ਬਨੀ ਦਾ ਰੋਲ ਹੈ ਉਹ ਕਿਸ ਅਭਿਨੇਤਾ ਨੇ ਨਿਭਾਇਆ, ਤਾਂ ਫਿਲਹਾਲ ਸਾਡੇ ਕੋਲ ਜਵਾਬ ਆ ਚੁੱਕਿਆ ਹੈ। ਅਮਰਜੀਤ ਸਿੰਘ, ਸੋਨੂ ਜੀ, ਸੁਭਾਸ਼ ਚੌਧਰੀ, ਦਿੱਲੀ ਤੋਂ ਹਿਮਾਂਸ਼ੂ ਜੀ, ਤਰਲੋਚਨ ਸਲਹਾਨ ਅਤੇ SBS ਨਗਰ ਮਹਿਰਾਮਪੁਰ ਤੋਂ ਤਰਲੋਚਨ ਨਿੱਕੀ, ਤਾਂ ਇਹਨਾਂ ਦਾ ਜਵਾਬ ਹੈ ਜੀ ਰਣਬੀਰ ਕਪੂਰ, ਜੋ ਕਿ ਬਿਲਕੁਲ ਸਹੀ ਜਵਾਬ ਹੈ। ਸੋ ਦੋਸਤੋ ਫਿਲਹਾਲ ਹੁਣ ਵੱਧਦੇ ਹਾਂ ਸਾਡੇ ਇਸ ਸੈਗਮੈਂਟ ਦੇ ਅਗਲੇ ਸਵਾਲ ਦੇ ਵੱਲ।
1: ਤੇ ਅਗਲਾ ਸਵਾਲ ਸੁਣਨ ਲਈ ਪਹਿਲੇ ਤੁਹਾਨੂੰ ਡਾਇਲੌਗ ਧਿਆਨ ਨਾਲ ਸੁਣਨਾ ਪੈਣਾ ਦੋਸਤੋ, ਤੇ ਸੁਣੋ।
2: ਬੋਲੇਗੀ ਵੈਸਾ ਤੁਮਕੋ ਕਰਨੀ ਪੜੇਗੀ।
3: ਜੈਸੇ ਅਬ ਤੱਕ ਤੋ ਬਹੁਤ ਚੱਲ ਰਹੀ ਮੇਰੀ।
2: ਉਹ ਕਰਨੀ
1: ਮੈਨੂੰ ਲੱਗਦਾ ਇੱਕ ਵਾਰ ਦੁਬਾਰਾ ਸੁਣਾਉਣਾ ਚਾਹੀਦਾ।
0: ਜੀ
2: ਬੋਲੇਗੀ ਵੈਸਾ ਤੁਮਕੋ ਕਰਨੀ ਪੜੇਗੀ।
3: ਜੈਸੇ ਅਬ ਤੱਕ ਤੋ ਬਹੁਤ ਚੱਲ ਰਹੀ ਮੇਰੀ।
1: ਤੇ ਮੈਨੂੰ ਲੱਗਦਾ ਹੈ ਸ਼ਿਕਸ਼ਿਤ ਕਿਤੇ ਨਾ ਸਾਡੇ ਲਿਸਨਰਸ ਨੂੰ ਲੱਗਣਾ ਹੈਗਾ ਕਿ ਅਸੀਂ ਪੁੱਛਾਂਗੇ ਕਿਸ ਮੂਵੀ ਦਾ ਡਾਇਲੋਗ, ਰਾਈਟ? ਪਰ ਨਹੀਂ ਨਹੀਂ ਨਹੀਂ, ਅੱਜ ਤੁਹਾਨੂੰ ਅਸੀਂ ਇਹ ਨਹੀਂ ਪੁੱਛਣ ਜਾ ਰਹੇ ਕਿ ਇਹ ਡਾਇਲੋਗ ਕਿਸ ਮੂਵੀ ਦਾ, ਕਿਉਂਕਿ ਸਾਨੂੰ ਪਤਾ ਹੈ।
0: ਹਾਂ, ਕਿਉਂਕਿ ਇੰਨਾ ਸੌਖਾ ਜਵਾਬ ਨਹੀਂ ਅਸੀਂ ਤੁਹਾਡੇ ਕੋਲ ਐਕਸਪੈਕਟ ਕਰਦੇ। ਤਾਂ ਜੇਕਰ ਇਸ ਸਵਾਲ ਦੀ ਗੱਲ ਕਰੀਏ ਤਾਂ ਰਿਤਿਕਾ ਕੀ ਸਵਾਲ ਪੁੱਛੋਗੇ?
1: ਜੀ ਬਿਲਕੁਲ, ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਇਹ ਡਾਇਲੋਗ ਹੈ ਚੇਨਈ ਐਕਸਪ੍ਰੈਸ ਦਾ, ਤੇ ਇਹਦੇ ਵਿੱਚ ਜਿਹੜੀ ਐਕਟਰੈਸ ਸੀਗੀ ਉਹ ਕੌਣ ਸੀ ਤੇ ਕੌਣ ਸੀ ਜਿਹਨੇ ਲੀਡ ਰੋਲ ਪਲੇ ਕੀਤਾ ਹੈ? ਤੇ ਸਾਨੂੰ ਜਲਦੀ ਜਲਦੀ ਜਵਾਬ ਦਿਓ, ਅਸੀਂ ਤੁਹਾਡੇ ਜਵਾਬ ਦਾ ਵੇਟ ਕਰ ਰਹੇ ਹਾਂ। ਤੁਸੀਂ ਸਾਨੂੰ ਮੈਸੇਂਜਰ ਦੇ ਉੱਪਰ ਵੀ ਜਵਾਬ ਦੇ ਸਕਦੇ ਹੋ, ਇਸ ਦੇ ਨਾਲ ਸਾਨੂੰ ਕਾਲ ਵੀ ਕਰ ਸਕਦੇ ਹੋ, ਤੇ ਵੀ ਆਰ ਵੇਟਿੰਗ ਫੋਰ ਯੂਰ ਕਾਲ ਗਾਈਜ਼। ਤੇ ਜਲਦੀ ਤੋਂ ਜਲਦੀ ਸਾਨੂੰ ਜਵਾਬ ਦਿਓ।

0: ਬਿਲਕੁਲ ਦੋਸਤੋ, ਸਾਡੇ ਨਾਲ ਸਾਡੇ ਲਿਸਨਰਸ ਜੁੜੇ ਹੋਏ ਨੇ ਅਤੇ ਪੂਰੇ ਪੂਰੇ ਮਤਲਬ ਐਕਸਾਈਟਮੈਂਟ ਦੇ ਨਾਲ ਉਹ ਸਾਨੂੰ ਆਨਸਰਸ ਦੇ ਰਹੇ ਨੇ। ਸਾਡੇ ਕੋਲ ਜਵਾਬ ਪਹੁੰਚ ਚੁੱਕਿਆ ਹੈ ਅਤੇ ਜਵਾਬ ਹੈ ਜੀ ਸਤੀਸ਼ ਕੁਮਾਰ ਜੀ ਦਾ, ਜੋ ਕਿ ਅੰਬਾਲਾ ਸਿਟੀ ਤੋਂ ਨੇ। ਅਤੇ ਇਹਨਾਂ ਨੇ ਜਵਾਬ ਦਿੱਤਾ ਹੈ ਇਸ ਗੱਲ ਦਾ ਕਿ ਇਸ ਐਕਟਰਸ ਦਾ ਨਾਮ ਸੀਗਾ ਦੀਪਿਕਾ ਪਾਦੂਕੋਣ। ਬਿਲਕੁਲ ਸਹੀ ਜਵਾਬ ਹੈ ਤੁਹਾਡਾ। ਅਤੇ ਦੋਸਤੋ, ਇਹਨਾਂ ਨੇ ਸਾਨੂੰ ਮੈਸੇਂਜਰ ਦੇ ਉੱਤੇ ਜਵਾਬ ਦਿੱਤਾ ਹੈ ਅਤੇ ਤੁਸੀਂ ਵੀ ਸਾਨੂੰ ਇੱਦਾਂ ਹੀ ਜਵਾਬ ਦੇ ਸਕਦੇ ਹੋ। ਜੁੜੇ ਰਹੋ ਪ੍ਰੋਗਰਾਮ ਦੇ ਨਾਲ ਅਤੇ ਅਗਲਾ ਸਵਾਲ ਸਿਕਸ਼ਿਤ ਕਰ ਦਿਓ ਫਿਰ ਕਿਹੜਾ ਹੈ।
1: ਅੱਛਾ ਰਿਤਿਕਾ, ਮੈਨੂੰ ਸ਼ੋਰ ਹੈ ਕਿ ਜਿੰਨੇ ਵੀ ਸਾਡੇ ਸਰੋਤੇ ਤੇ ਤੁਸੀਂ ਵੀ ਇੱਕ ਫਿਲਮ ਦਾ ਨਾਮ ਜ਼ਰੂਰ ਸੁਣਿਆ ਹੋਊਗਾ, ਹੇਰਾ ਫੇਰੀ ਜਾਂ ਫਿਰ ਹੇਰਾ ਫੇਰੀ। ਅਤੇ ਅਸੀਂ

0: ਐਂਡ ਦਿਆਂ ਦੋਸਤੋ ਇਹ ਜਿਹੜੀ ਮੂਵੀ ਸੀਗੀ ਕਾਫੀ ਜ਼ਿਆਦਾ ਹਿੱਟ ਹੋਈ ਸੀ ਅਤੇ ਇੰਨੇ ਸਾਲਾਂ ਦੇ ਬਾਅਦ ਵੀ ਅੱਜ ਵੀ ਜੇਕਰ ਅਸੀਂ ਇਸ ਫਿਲਮ ਨੂੰ ਦੇਖਣ ਬੈਠੀਏ ਤਾਂ ਇੱਦਾਂ ਲੱਗਦਾ ਕਿ ਇਹ ਫਿਲਮ ਕਦੇ ਪੁਰਾਣੀ ਹੋ ਹੀ ਨਹੀਂ ਸਕਦੀ। ਤਾਂ ਇਸ ਸਵਾਲ ਹੈ ਕਿ ਇਸ ਫਿਲਮ ਦੇ ਵਿੱਚ ਤਿੰਨ ਕਰੈਕਟਰਸ ਹੁੰਦੇ ਨੇ, ਰਾਜੂ, ਬਾਬੂਰੋ ਅਤੇ ਇੱਕ ਤੀਜਾ ਕਰੈਕਟਰ ਇਹਨਾਂ ਦੇ ਨਾਲ ਹੁੰਦਾ, ਤਾਂ ਉਸ ਤੀਜੇ ਕਰੈਕਟਰ ਦਾ ਨਾਮ ਇਸ ਫਿਲਮ ਦੇ ਵਿੱਚ ਕੀ ਹੈ? ਅਤੇ ਜੇਕਰ ਤੁਸਨੂੰ ਇਸ ਸਵਾਲ ਦਾ ਜਵਾਬ ਤੁਹਾਨੂੰ ਪਤਾ ਹੈ ਤਾਂ ਤੁਸੀਂ ਕਰਨਾ ਕੀ ਹੈ ਜੀ, ਕਾਲ ਕਰਨੀ ਹੈ 01 81 43 174 'ਤੇ ਜਾਂ ਫਿਰ ਆਕਾਸ਼ਵਾਣੀ ਦੇ ਮੈਸੇਂਜਰ ਦੇ ਉੱਤੇ ਫੇਸਬੁੱਕ ਦੇ ਉੱਤੇ ਤੁਸੀਂ ਇਸ ਸਵਾਲ ਦਾ ਜਵਾਬ ਸਾਨੂੰ ਮੈਸੇਜ ਦੇ ਰਾਹੀਂ ਵੀ ਭੇਜ ਸਕਦੇ
1: ਹੋ। ਬਿਲਕੁਲ ਦੋਸਤੋ, ਫਿਰ ਦੇਰੀ ਨਾ ਕਰੋ, ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਦਿਓ ਅਤੇ ਦੇਖਣੇ ਆ ਕੌਣ ਬਣਦਾ ਹੈ ਫਿਲਮੀ ਨੰਬਰ 1।

ਤੇ ਬਿਲਕੁਲ ਦੋਸਤੋ, ਸਾਡੇ ਨਾਲ ਸਾਡੇ ਇੱਕ ਹੋਰ ਲਿਸਨਰ ਜੁੜ ਚੁੱਕੇ ਨੇ ਤੇ ਪੁੱਛਦੇ ਆ ਸਾਡੇ ਕਾਲਰ ਤੋਂ ਕੀ ਜਵਾਬ ਲੈ ਕੇ ਆਏ ਨੇ ਸਾਡੇ ਲਈ ਉਹ। ਹੈਲੋ ਹੈਲੋ ਹੈਲੋ, ਮੈਨੂੰ ਲੱਗਦਾ ਕੋਈ ਟੈਕ

0: ਟੈਕਨੀਕਲ ਪ੍ਰੋਬਲਮ ਕਾਰਨ ਉਹ ਸਾਨੂੰ ਜਵਾਬ ਨਹੀਂ ਦੇ ਪਾ ਰਹੇ ਨੇ, ਬਟ ਕੋਈ ਗੱਲ ਨਹੀਂ, ਸਾਨੂੰ ਮੈਸੇਂਜਰ ਦੇ ਉੱਤੇ ਵੀ ਜਵਾਬ ਆ ਚੁੱਕਿਆ ਜਤਿਨ ਅਰੋੜਾ ਦਾ, ਜੋ ਕਿ ਗੱਲ ਕਰ ਰਹੇ ਲਈ ਜਲੰਧਰ ਤੋਂ ਹੀ, ਅਤੇ ਇਹਨਾਂ ਨੇ ਜਵਾਬ ਦਿੱਤਾ ਹੈ ਇਸ ਸਵਾਲ ਦਾ, ਸ਼ਾਮ ਸਹੀ ਜਵਾਬ ਸੀ
1: ਜੀ ਜੀ ਬਿਲਕੁਲ ਰਿਤਿਕਾ ਸਹੀ ਜਵਾਬ ਸੀਗਾ। ਅਤੇ ਦੋਸਤੋ ਕੁਸ਼ਚਨ ਇਹ ਸੀਗਾ ਕਿ ਹੇਰਾ ਫੇਰੀ ਦੇ ਵਿੱਚ ਤਿੰਨ ਕਰੈਕਟਰਸ ਹੁੰਦੇ ਨੇ, ਰਾਜੂ, ਬਾਬੂ ਰਾਓ, ਅਤੇ ਅਸੀਂ ਪੁੱਛਿਆ ਸੀ ਕਿ ਤੀਜੇ ਕਰੈਕਟਰ ਦਾ ਨਾਮ ਕੀ ਹੈ, ਅਤੇ ਇਹਨਾਂ ਨੇ ਬਿਲਕੁਲ ਸਹੀ ਜਵਾਬ ਦਿੱਤਾ, ਯਾਨੀ ਕਿ ਸ਼ਾਮ। ਸੋ ਦੋਸਤੋ ਫਿਲਹਾਲ ਫੇਸਬੁੱਕ ਮੈਸੇਂਜਰ 'ਤੇ ਸਾਨੂੰ ਵੱਖ ਵੱਖ ਥਾਵਾਂ ਤੋਂ ਮੈਸੇਜਿਸ ਆ ਰਹੇ ਨੇ, ਜੋ ਕਿ ਲਿਖ ਰਹੇ ਨੇ, ਸਭ ਤੋਂ ਪਹਿਲਾਂ ਤਾਂ ਉਹ ਵਧਾਈ ਦੇ ਰਹੇ ਨੇ ਆਕਾਸ਼ਵਾਣੀ ਨੂੰ, ਆਕਾਸ਼ਵਾਣੀ ਜਲੰਧਰ ਨੂੰ, ਕਿ ਉਸ ਨੇ 90 ਸਾਲ ਪੂਰੇ ਕਰ ਲਏ ਨੇ। ਨਾਲ ਹੀ ਨਾਲ ਵੱਖ ਵੱਖ ਥਾਵਾਂ ਤੋਂ ਸਾਨੂੰ ਇੰਨੇ ਪਿਆਰੇ ਮੈਸੇਜਿਸ ਆ ਰਹੇ ਨੇ ਕਿ ਉਹਨਾਂ ਨੂੰ ਸਾਡਾ ਪ੍ਰੋਗਰਾਮ ਸਾਡੇ ਨਾਲ ਜੁੜ ਕੇ ਬਹੁਤ ਵਧੀਆ ਲੱਗਦਾ ਹੈ।
0: ਅਤੇ ਦੋਸਤੋ ਐਵੇਂ ਹੀ ਸਾਡੇ ਨਾਲ ਜੁੜੇ ਰਹੋ, ਕਿਉਂਕਿ ਤੁਹਾਡੇ ਨਾਲ ਹੀ ਸਾਡਾ ਜਿਹੜਾ ਸ਼ੋਅ ਹੈ ਉਹ ਹੋਰ ਜ਼ਿਆਦਾ ਅੱਛਾ ਹੋ ਜਾਂਦਾ ਹੈ। ਕਹਿੰਦੇ ਨੇ ਨਾ ਇੱਕ ਆਰਟਿਸਟ ਜਿਹੜਾ ਹੁੰਦਾ ਉਹ ਤਾੜੀਆਂ ਦਾ ਭੁੱਖਾ ਹੁੰਦਾ ਹੈ, ਅਤੇ ਅਸੀਂ ਲੋਕ ਤੁਹਾਡੇ ਰਿਸਪੋਂਸਿਸ ਦੇ ਮਤਲਬ ਕਾਫੀ ਜ਼ਿਆਦਾ ਭੁੱਖੇ ਹਾਂ ਕਹਿ ਸਕਦੇ, ਬਹੁਤ ਜ਼ਿਆਦਾ ਐਕਸਾਈਟਡ ਹੁੰਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ ਤੁਹਾਨੂੰ ਜਦੋਂ ਤੁਸੀਂ ਸਾਡੇ ਨੂੰ ਇੰਨੇ ਇੰਨੇ ਅੱਛੇ ਮੈਸੇਜਸ ਦਿੰਦੇ ਹੋ। ਅਤੇ ਹੁਣ ਵੇਲਾ ਹੋ ਚੁੱਕਿਆ ਇੱਕ ਹੋਰ ਗੀਤ ਸੁਣਨ ਦਾ।

0: ਜੀ ਦੋਸਤੋ, ਗੱਲਾਂ ਬਾਤਾਂ ਕਰਨ ਦਾ ਤੇ ਤੁਹਾਡੇ ਕੋਲ ਹੋਰ ਸਵਾਲ ਪੁੱਛਣ ਦਾ ਮਨ ਤਾਂ ਬਹੁਤ ਸੀਗਾ, ਬਟ ਜਿਹੜਾ ਸਮਾਂ ਹੈ ਉਹ ਇਜਾਜ਼ਤ ਨਹੀਂ ਦੇ ਰਿਹਾ ਕਿ ਉਹ ਸ਼ਿਕਸ਼ਿਤ।
1: ਬਿਲਕੁਲ ਰਿਤਿਕਾ, ਤੇ ਦੋਸਤੋ ਇਸੇ ਆਖਰੀ ਗੀਤ ਦੇ ਨਾਲ ਸਾਡਾ ਅੱਜ ਦਾ ਯੁਵਾਣੀ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਤੇ ਰਿਤਿਕਾ, ਮੈਨੂੰ ਲੱਗਦਾ ਅੱਜ ਦੇ ਸਾਡੇ ਜਿਹੜੇ ਸਰੋਤੇ ਸੀਗਾ, ਇਹਨਾਂ ਨੇ ਯੁਵਾਣੀ ਪ੍ਰੋਗਰਾਮ ਬਹੁਤ ਇੰਜੋਏ ਵੀ ਕੀਤਾ ਹੋਣਾ, ਨਾਲ ਹੀ ਨਾਲ ਜਿਹੜੀ ਅੱਜ ਅਸੀਂ ਸਟੋਰੀ ਸਾਂਝੀਆਂ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਵੀ ਕੁਛ ਨਾ ਕੁਛ ਜ਼ਰੂਰ ਕੋਈ ਨਾ ਕੋਈ ਸਿੱਖਿਆ ਜ਼ਰੂਰ ਲਿੱਤੀ ਹੋਏਗੀ।
0: ਬਿਲਕੁਲ ਕਹਿ ਸਕਦੇ, ਇਨਫੋਰਮੇਸ਼ਨ ਵੀ ਦਿੱਤੀ ਹੈ ਤੇ

ਆਦੇਸ਼ਿਕ ਖਬਰਾਂ ਅਤੇ ਮੇਰੇ ਯਾਨੀ ਆਰ ਜੇ ਦੋਸਤ ਰਮਨੀਸ਼ ਅਤੇ ਤੁਸੀਂ ਕੰਟੀਨਿਊ ਕਰੋਗੇ 6:30 ਵਜੇ ਤੋਂ ਬਾਅਦ ਲਵ ਯੂ ਜ਼ਿੰਦਗੀ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਸਬਰ ਬਾਰੇ ਅੱਜ ਡਿਟੇਲ ਵਿੱਚ ਗੱਲ ਕਰਾਂਗੇ, ਉਹਨਾਂ ਦੀ ਕਹਾਣੀਆਂ ਸੁਣਾਵਾਂਗੇ ਕਿ ਅਸਲ 'ਚ ਸਬਰ ਕੀ ਹੈ ਦੋਸਤੋ। ਅਤੇ ਆਈ ਐਂਡ ਹੋਪ ਕਿ ਤੁਸੀਂ ਇਸ ਬਾਰੇ ਬਹੁਤ ਕੁਝ ਜਾਣ ਲਓਗੇ, ਦੈਨ ਜੋ ਤੁਹਾਡੇ ਮਨ 'ਚ ਕੁਝ ਨਾ ਕੁਝ ਡਾਊਟ ਹੋਵੇਗਾ ਨਾ, ਉਹ ਸਬਰ ਤੁਹਾਡੇ ਕਲੀਅਰ ਕਰ ਦੇਗਾ ਦੋਸਤੋ।

0: ਪਾਲ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਨ ਸੋਧ ਮੁਹਿੰਮ ਦਾ ਮੁੱਖ ਉਦੇਸ਼ ਯੋਗ ਨਾਗਰਿਕਾਂ ਦੇ ਨਾਂ ਵੋਟਰ ਸੂਚੀ ਵਿੱਚ ਸ਼ਾਮਿਲ ਕਰਨਾ ਤੇ ਗਲਤ ਜਾਂ ਡੁਪਲੀਕੇਟ ਐਂਟਰੀਆਂ ਨੂੰ ਹਟਾਉਣਾ ਹੈ। ਅੱਜ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ,
1: ਅੱਜ ਸਾਡੇ ਵੱਲੋਂ ਜ਼ਿਲ੍ਹੇ ਦੀ ਸਾਰੀ ਪੋਲੀਟੀਕਲ ਪਾਰਟੀਜ਼ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ। ਉਹਦੇ ਵਿੱਚ ਅਸੀਂ ਉਹਨਾਂ ਨੂੰ ਇਸ ਪ੍ਰੋਸੈਸ ਬਾਰੇ ਦੱਸਿਆ ਗਿਆ ਹੈ ਤੇ ਉਹਨਾਂ ਨੂੰ ਅਰਜ ਕੀਤਾ ਗਿਆ ਹੈ ਕਿ ਜਿਹੜਾ ਇਹ ਪੂਰਾ ਪ੍ਰੋਸੈਸ ਹੈ ਉਹਦੇ ਵਿੱਚ ਪੋਲੀਟੀਕਲ ਪਾਰਟੀਜ਼ ਦਾ ਸਪੋਰਟ ਬੜਾ ਐਸੈਂਸ਼ੀਅਲ ਹੈਗਾ ਤੇ ਉਹ ਇਸ ਦੇ ਉੱਪਰ ਨਾਲ ਸਾਡੇ ਹੋ ਕੇ ਇਸ ਪ੍ਰੋਸੈਸ ਨੂੰ ਚੰਗੀ ਤਰ੍ਹਾਂ ਕਰਾਉਣ। 15 ਜੂਨ ਤੋਂ SIR ਦਾ ਪ੍ਰੋਸੈਸ ਸ਼ੁਰੂ ਹੋ ਰਿਹਾ ਹੈ। ਕੁਆਲੀਫਾਇੰਗ ਡੇਟ ਜਿਹੜੀ ਹੈਗੀ ਹੈ ਉਹ 1/10/2026 ਦੀ ਕੁਆਲੀਫਾਇੰਗ ਡੇਟ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਪੋਲਿੰਗ ਪਾਰਟੀਜ਼ ਨੂੰ ਅਸੀਂ ਜਿੰਨਾ ਵੀ ਇਹਦਾ ਡਾਕੂਮੈਂਟੇਸ਼ਨ ਹੈਗੀ ਹੈ ਉਹ ਸਾਰੀ ਇੱਕ ਕਾਪੀ ਅਸੀਂ ਪ੍ਰੋਵਾਈਡ ਕਰਤੀ ਹੈਗੀ ਹੈ। ਸਾਰੀ ਗਾਈਡਲਾਈਨਸ ਹੈਗੀਆਂ ਜਿਹੜੀਆਂ ਉਹ ਅਸੀਂ ਚੰਗੀ ਤਰ੍ਹਾਂ ਐਕਸਪਲੇਨ ਕਰਤੀਆਂ ਹੈਗੀਆਂ।
0: ਇਸ ਦੌਰਾਨ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਜਿਸ ਵਿੱਚ ਸਕੱਤਰ ਸੰਤੋਸ਼ ਕੁਮਾਰ ਦੁਬੇ ਤੇ ਅੰਡਰ ਸੈਕਟਰੀ ਸੰਜੇ ਕੁਮਾਰ ਸ਼ਾਮਿਲ ਸਨ ਨੇ ਅੱਜ ਚੰਡੀਗੜ੍ਹ ਦਾ ਦੌਰਾ ਕੀਤਾ ਤੇ ਮੁੱਖ ਚੋਣ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀ, ਚੋਣ ਰਜਿਸਟ੍ਰੇਸ਼ਨ ਅਧਿਕਾਰੀ ਤੇ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਨਾਲ ਵਿਸ਼ੇਸ਼ ਗਹਿਣ ਸੋਧ ਪ੍ਰਕਿਰਿਆ ਸਬੰਧੀ ਸਿਖਲਾਈ ਤੇ ਜ਼ਰੂਰੀ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਗੱਲਬਾਤ ਕੀਤੀ। ਚੰਡੀਗੜ੍ਹ ਵਿੱਚ ਵਿਸ਼ੇਸ਼ ਗਹਿਣ ਸੋਧ ਦਾ ਤੀਜਾ ਪੜਾਅ 14 ਮਈ ਨੂੰ ਸ਼ੁਰੂ ਹੋ ਗਿਆ ਹੈ। SIR ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਇਹ ਚੰਡੀਗੜ੍ਹ ਵਿੱਚ ਹੋਈ ਆਪਣੀ ਕਿਸਮ ਦੀ ਪਹਿਲੀ ਮੀਟਿੰਗ ਸੀ। ਅੰਤਮ ਵੋਟਰ ਸੂਚੀਆਂ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਸਮੇਤ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ 10,809 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। 8 ਨਗਰ ਨਿਗਮਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ ਹੋਣਗੀਆਂ। ਰਾਜ ਚੋਣ ਕਮਿਸ਼ਨ ਮੁਤਾਬਿਕ 8 ਨਗਰ ਨਿਗਮਾਂ ਲਈ 2,154 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਨੇ। 76 ਨਗਰ ਕੌਂਸਲਾਂ ਲਈ 7,334 ਤੇ 21 ਨਗਰ ਪੰਚਾਇਤਾਂ ਲਈ 1,321 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਨੇ। ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਭਲਕੇ 19 ਮਈ ਤੈਅ ਕੀਤਾ ਗਿਆ। ਇਨ੍ਹਾਂ ਚੋਣਾਂ ਦੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਪੰਜਾਬ ਪੁਲਿਸ ਨੇ ਅੱਜ 3 ਵੱਖ-ਵੱਖ ਕਾਰਵਾਈਆਂ ਵਿੱਚ ਅੰਮ੍ਰਿਤਸਰ, ਲੁਧਿਆਣਾ ਅਤੇ ਮਲੇਰਕੋਟਲਾ ਵਿੱਚ 7 ਮੁਲਜ਼ਮਾਂ ਨੂੰ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ 5,50,000 ਰੁਪਏ ਦੀ ਨਕਲੀ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮੋਡਿਊਲ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਅਤੇ 7 ਆਧੁਨਿਕ ਪਿਸਤੌਲਾਂ ਅਤੇ 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਏ। ਗ੍ਰਿਫਤਾਰ ਮੁਲਜ਼ਮ ਵਰਚੁਅਲ ਨੰਬਰਾਂ ਰਾਹੀਂ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸੀ ਤੇ ਪੰਜਾਬ ਵਿੱਚ ਅੱਗੇ ਵੰਡਣ ਲਈ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਿਹਾ ਸੀ। ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਪੰਜਾਬ ਨਾਲ ਸਾਂਝੇ ਆਪਰੇਸ਼ਨ ਵਿੱਚ ਇੱਕ ਅੰਤਰਰਾਸ਼ਟਰੀ ਦਹਿਸ਼ਤਗਰਦੀ ਗੈਂਗਸਟਰ ਗਠਜੋੜ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ 2 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3 ਪਿਸਤੌਲਾਂ ਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਮੁਲਜ਼ਮ ਵਿਦੇਸ਼ ਅਧਾਰਿਤ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ। ਇੱਕ ਹੋਰ ਕਾਰਵਾਈ ਵਿੱਚ ਕਾਊਂਟਰ ਇੰਟੈਲੀਜੈਂਸ ਪਟਿਆਲਾ ਨੇ 4 ਮੁਲਜ਼ਮਾਂ ਨੂੰ 500 ਰੁਪਏ ਦੇ 5.5 ਲੱਖ ਰੁਪਏ ਦੇ ਨਕਲੀ ਭਾਰਤੀ ਕਰੰਸੀ ਨੋਟਾਂ ਸਮੇਤ ਗ੍ਰਿਫਤਾਰ ਕਰਕੇ ਨਕਲੀ ਭਾਰਤੀ ਕਰੰਸੀ ਦੇ ਇੱਕ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਹੋਰ ਜਾਂਚ ਜਾਰੀ ਏ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਨਾਭਾ ਡੇਰੇ ਪਿੰਡ ਖੋਖ ਕੋਟਲੀ ਸਥਿਤ ਨਿਰਮਲ ਕੁਟੀਆ ਵਿਖੇ ਯੰਗ ਨਾਬਾਈਡਸ ਐਸੋਸੀਏਸ਼ਨ ਵੱਲੋਂ ਕਰਵਾਏ ਸਕੂਲ ਬੈਗ ਵੰਡ ਸਮਾਰੋਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਵੱਲੋਂ ਸਮਾਜਿਕ ਸੇਵਾ ਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਯਤਨ ਹੋਰ ਸੰਸਥਾਵਾਂ ਲਈ ਪ੍ਰੇਰਣਾ ਸਰੋਤ ਨੇ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਵਾਂ ਤੇ ਅੱਜ ਅਤੇ ਭਲਕੇ ਲਈ ਗਰਮੀ ਦਾ ਯੈਲੋ ਅਲਰਟ ਅਤੇ 20 ਤੋਂ 23 ਮਈ ਤੱਕ ਦੋਵਾਂ ਸੂਬਿਆਂ ਵਿੱਚ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਏ। ਪੰਜਾਬ ਵਿੱਚ ਬੀਤੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 1.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਇੱਥੇ ਕਈ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਆਯੁਸ਼ ਮੰਤਰਾਲੇ ਨੇ ਅੱਜ ਮੌਜੂਦਾ ਗਰਮੀਆਂ ਦੇ ਮੌਸਮ ਲਈ ਅੱਤ ਦੀ ਗਰਮੀ ਅਤੇ ਲੂ ਬਾਰੇ ਇੱਕ ਵਿਆਪਕ ਜਨਤਕ ਸਿਹਤ ਸਲਾਹ ਜਾਰੀ ਕੀਤੀ ਏ। ਮੁਕੰਮਲ ਸਲਾਹ ਪੱਤਰ ਸੂਚਨਾ ਬਿਊਰੋ PIB ਦੀ ਅਧਿਕਾਰਤ ਵੈਬਸਾਈਟ ਤੇ ਪੜ੍ਹੀ ਜਾ ਸਕਦੀ ਏ। IPL ਕ੍ਰਿਕਟ ਵਿੱਚ ਅੱਜ ਚੇਨਈ ਦੇ MB ਚਿਦੰਬਰਮ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਰ ਚ ਖਾਸ ਖਬਰਾਂ। ਪੱਛਮੀ ਏਸ਼ੀਆ ਸੰਕਟ ਦਰਮਿਆਨ ਸਰਕਾਰ ਨੇ ਕਿਹਾ ਕਿ ਦੇਸ਼ ਵਿੱਚ ਸਾਉਣੀ ਰੁੱਤ ਲਈ ਖਾਦ ਦੀ ਉਪਲਬਧਤਾ 50% ਤੋਂ ਵਾਧੇ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਅੱਜ ਚੰਡੀਗੜ੍ਹ ਦਾ ਦੌਰਾ ਕੀਤਾ। ਪੰਜਾਬ ਪੁਲਿਸ ਵੱਲੋਂ 3 ਵੱਖ-ਵੱਖ ਕਾਰਵਾਈਆਂ ਵਿੱਚ 10 ਪਿਸਤੌਲਾਂ ਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫਤਾਰ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: ਤਿੰਨੋਂ ਕਾਲਜ ਵਿੱਚ
3: ਚਿੰਤਾ ਨਾ ਕਰ,
4: ਫੀਸ ਤਾਂ ਦੇਖੋ।
5: ਹੇ ਹੇ, ਕੀ ਹਾਲ ਹੈ?

ਆਪਣੇ ਕਿਉਂ ਨੂੰ ਯਾਦ ਰੱਖੋ, ਤੁਸੀਂ ਇਹ ਕੰਮ ਕਿਉਂ ਸ਼ੁਰੂ ਕੀਤਾ ਹੈ। ਆਖਰੀ ਪੜਾਅ ਹੈ ਕਿ ਫਲ ਦਾ ਸਬਰ, ਯਾਨੀ ਕਿ ਵਾਢੀ ਵੇਲੇ ਵੀ ਠਹਿਰਾ। ਜਦੋਂ ਸਫਲਤਾ ਮਿਲਣ ਲੱਗੇ ਤਾਂ ਹੀ ਜਿਹੜਾ ਹੈ ਤਾਂ ਵੀ ਸਬਰ ਚਾਹੀਦਾ ਹੈ, ਜਦੋਂ ਸਫਲਤਾ ਮਿਲਣ ਲੱਗੇ ਤਾਂ ਵੀ ਸਬਰ ਚਾਹੀਦਾ ਹੈ। ਦੋਸਤੋ, ਹੰਕਾਰ ਅਤੇ ਉਤਾਵਲਾਪਨ ਜਿਹੜਾ ਹੁੰਦਾ ਹੈ ਨਾ, ਸਭ ਤੋਂ ਵੱਡਾ ਦੁਸ਼ਮਣ ਬਣ ਜਾਂਦੇ ਹਨ। ਬਹੁਤ ਸਾਰੇ ਜਿਹੜੇ ਸਟਾਰਟਅਪ ਪਹਿਲੇ ਫੰਡਿੰਗ ਤੋਂ ਬਾਅਦ ਹੀ ਖਤਮ ਹੋ ਜਾਂਦੇ ਹਨ, ਕਿਉਂਕਿ ਉਹ ਸਬਰ ਗਵਾ ਲੈਂਦੇ ਹਨ। ਫਲ ਮਿਲਣ 'ਤੇ ਵੀ ਜਿਹੜੀ ਜੜ੍ਹਾਂ ਨੂੰ ਪਾਣੀ ਦੇਣਾ ਬੰਦ ਨਾ ਕਰੋ। ਸਚਿਨ ਤੇਂਦੁਲਕਰ ਨੇ 100 ਸੈਂਕੜੇ ਬਣਾਉਣ ਤੋਂ ਬਾਅਦ ਵੀ ਨਾ ਸਵੇਰੇ 5 ਵਜੇ ਜਿਹੜੀ ਇਹ ਪ੍ਰੈਕਟਿਸ ਕਰਦਾ ਹੀ ਸੀ। ਇਹੀ ਫਲ ਦਾ ਸਬਰ ਹੈ ਦੋਸਤੋ।

ਹੇਠ ਜਸਵੀਰ ਨਵੀਆਂ ਕੁੜੀਆਂ ਨੂੰ ਕਹਿੰਦੀ ਹੈ, ਕਦੇ ਇਹ ਨਾ ਸੋਚਿਓ ਕਿ ਤੁਸੀਂ ਛੋਟੇ ਹੋ, ਸਬਰ ਨਾਲ ਕੀਤੀ ਮਿਹਨਤ ਦਾ ਰੁੱਖ ਇੱਕ ਦਿਨ ਜ਼ਰੂਰ ਫਲ ਦਿੰਦਾ ਹੈ।

ਕੀਤਾ। ਅੰਗਰੇਜ਼ੀ ਕੱਚੀ ਸੀ ਪਰ ਉਸਨੇ ਹਰ ਸ਼ਬਦ ਡਿਕਸ਼ਨਰੀ ਵਿੱਚ ਲੱਭਿਆ। ਦੋਸਤ ਮਜ਼ਾਕ ਉਡਾਉਂਦੇ, ਵੇਖੋ ਕੋਡਰ ਆ ਗਿਆ ਜਿਸ ਨੂੰ ਢੰਗ ਨਾਲ ਪੰਜਾਬੀ ਨਹੀਂ ਲਿਖਣੀ ਆਉਂਦੀ। 12ਵੀਂ ਵਿੱਚ ਵੀ ਉਸਦੇ 58% ਨੰਬਰ ਆਏ। ਕਾਲਜ ਵਿੱਚ ਦਾਖਲਾ ਮਿਲਿਆ, ਹਰਮਨ ਨੇ ਹਾਰ ਨਾ ਮੰਨੀ। ਉਸਨੇ ਪਿੰਡ ਦੇ ਸਰਪੰਚ ਦਾ ਇੱਕ ਪੇਜ ਦਾ ਜਿਹੜਾ ਵੈਬਸਾਈਟ ਮੁਫਤ ਵਿੱਚ ਬਣਾ ਦਿੱਤਾ। ਸਰਪੰਚ ਨੇ 500 ਰੁਪਏ ਫੜਾ ਕੇ ਕਿਹਾ, ਲੈ ਪੁੱਤ ਤੇਰੀ ਮਿਹਨਤਾਨਾ। ਉਹ 500 ਰੁਪਏ ਹਰਮਨ ਲਈ 5 ਲੱਖ ਸਨ। ਉਸਨੇ ਉਹਨਾਂ ਪੈਸਿਆਂ ਨਾਲ ਪੁਰਾਣਾ ਲੈਪਟਾਪ ਖਰੀਦਿਆ ਜਿਸਦੀ ਸਕਰੀਨ ਟੁੱਟੀ ਹੋਈ ਸੀ। ਅਗਲੇ 2 ਸਾਲ ਉਸਨੇ ਪਿੰਡ ਦੀ ਲਾਇਬ੍ਰੇਰੀ ਵਿੱਚ ਬੈਠ ਕੇ ਜਿਹੜੀ ਫਲੋਸਿੰਗ ਕੀਤੀ ਕਿ ਪਹਿਲਾ ਗਾਹਕ ਅਮਰੀਕਾ ਤੋਂ ਮਿਲਿਆ, $20 ਦਾ ਕੰਮ। ਰਾਤ ਦੇ 2 ਵਜੇ ਤੱਕ ਜਾਗ ਕੇ ਉਸਨੇ ਆਪਣਾ ਕੰਮ ਪੂਰਾ ਕੀਤਾ। ਗਾਹਕ ਨੇ 5-star ਰੇਟਿੰਗ ਦੇ ਨਾਲ $10 ਟਿਪ ਵੀ ਦਿੱਤੀ। ਹਰਮਨ ਨੇ ਜਿਹੜਾ ਪੈਸਾ ਜੋੜ ਕੇ ਛੋਟਾ ਜਿਹਾ ਕਮਰਾ ਕਿਰਾਏ 'ਤੇ ਲਿਆ, ਬੋਰਡ ਲਿਆ, ਪਿੰਡ ਦਾ ਪਹਿਲਾ ਕੋਡਿੰਗ ਸੈਂਟਰ। ਪਹਿਲੇ ਮਹੀਨੇ ਸਿਰਫ 2 ਬੱਚੇ ਆਏ। ਉਸਨੇ ਹਾਰ ਨਾ ਮੰਨੀ ਪਰ ਉਹ ਸਰਕਾਰੀ ਸਕੂਲ ਵਿੱਚ ਜਾ ਕੇ ਮੁਫਤ ਕਲਾਸ ਲਗਾਉਂਦਾ। ਹੌਲੀ ਹੌਲੀ ਮਾਪਿਆਂ ਨੂੰ ਸਮਝ ਆਈ ਕਿ ਕੰਪਿਊਟਰ ਸਿਰਫ ਗੇਮ ਨਹੀਂ, ਕੰਮ ਵੀ ਹੈ। ਅੱਜ 27 ਸਾਲ ਦੀ ਉਮਰ ਵਿੱਚ ਹਰਮਨ ਦੀ ਕੰਪਨੀ ਪਿੰਡ ਟੈਂਕ ਵਿੱਚ 30 ਲੋਕ ਨਾਲ ਕੰਮ ਕਰਦੀ ਹੈ। ਉਹ ਕੈਨੇਡਾ ਦੇ ਦੁਬਈ ਦੀਆਂ ਕੰਪਨੀਆਂ ਵਿੱਚ ਵੈਬਸਾਈਟ ਬਣਾਉਂਦਾ ਹਨ ਅਤੇ ਉਹ ਸਕੂਲ ਦੇ ਜਿੱਥੇ ਮਾਸਟਰ ਨੇ ਕਿਹਾ ਸੀ ਕਿ ਤੂੰ ਖੇਤਾਂ ਵਾਲਾ ਬਣੇਗਾ, ਹੁਣ ਹਰਮਨ ਨੂੰ ਮੁੱਖ ਮਹਿਮਾਨ ਸਗੋਂ ਬੁਲਾਇਆ ਹੈ। ਦੋਸਤੋ, ਉਸਨੇ ਅੱਗੇ ਕਿਹਾ ਕਿ ਸਫਲਤਾ ਟਾਪਰਾ ਦੀ ਜਾਗੀਰ ਨਹੀਂ, ਸਫਲਤਾ ਉਸਦੀ ਰੋਜ਼ ਡਿੱਗ ਕੇ ਵੀ ਇਹ ਕਹਿੰਦਾ ਹੈ ਕਿ ਕੱਲ੍ਹ ਫਿਰ ਆਵਾਂਗਾ। ਸਬਰ ਨਾਲ ਕੰਮ ਕਰੋ, ਤੁਹਾਡੀ ਟੁੱਟੀ ਸਾਈਕਲ ਵੀ ਇੱਕ ਦਿਨ ਜਹਾਜ਼ ਬਣ ਜਾਵੇਗੀ।

0: ਹਾਂਜੀ 1.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ ਰੇਨਬੋ ਚੈਨਲ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੀ ਪ੍ਰਵਿੰਦਰ ਲੈ ਕੇ ਹਾਜ਼ਰ ਹੋ ਚੁੱਕਿਆ ਜੀ ਹੁਣ ਤੱਕ ਦਾ ਪ੍ਰੋਗਰਾਮ। ਜੀ ਹਾਂ, ਕਿਹੜਾ ਪ੍ਰੋਗਰਾਮ, ਇੱਕੋ ਹੀ ਹੈ ਜੀ। ਹਰ ਰੋਜ਼ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਨੇ ਸਾਡੇ ਆਰਜੀ, ਅਤੇ ਅੱਜ ਤੁਹਾਡਾ ਮਿੱਤਰ ਆਰਜੀ ਪ੍ਰਵਿੰਦਰ। ਪੂਰੇ 9:07 ਹੋ ਚੁੱਕੇ ਨੇ ਐਂਡ ਪ੍ਰੋਗਰਾਮ ਦਾ ਸਮਾਂ ਹੋ ਚੁੱਕਿਆ ਜੀ। ਫਿਲਮੀ ਦੁਨੀਆ ਇਸ ਵੇਲੇ ਪ੍ਰੋਗਰਾਮ ਤੁਹਾਡੇ ਨਾਲ ਜਿਹੜਾ ਅਸੀਂ ਸ਼ੇਅਰ ਕਰ ਰਹੇ ਹਾਂ, ਅਤੇ ਅੱਜ ਜਿਹਨਾਂ ਦੋ ਖੂਬਸੂਰਤ ਪਰਸਨੈਲਿਟੀਜ਼ ਦੇ ਬਾਰੇ ਗੱਲ ਬਾਤ ਕਰਨੀ ਹੈ, ਜਿਹਨਾਂ ਦੇ ਉੱਤੇ ਚਾਨਣਾ ਪਾਉਣਾ, ਅਤੇ ਉਹਨਾਂ ਬਾਰੇ ਜੇਕਰ ਗੱਲ ਕਰਨੀ ਹੈ ਤਾਂ ਬਹੁਤ ਤਹਿਜ਼ੀਬ ਦੇ ਨਾਲ, ਕਿਉਂਕਿ ਜੋ ਉਹਨਾਂ ਦਾ ਕੰਮ ਬੋਲਦਾ ਉਹ ਅੱਜ ਵੀ ਨਾ ਭੁੱਲਣ ਯੋਗ ਰਿਹਾ ਹੈ। 90s ਦੀਆਂ ਫਿਲਮਾਂ ਦੀ ਜੇਕਰ ਗੱਲ ਕਰੀਏ ਤਾਂ ਅੱਜ ਵੀ ਉਹਨਾਂ ਦੀਆਂ ਫਿਲਮਾਂ ਜਿਹੜੀਆਂ ਹਨ ਉਹ ਦੇਖ ਕੇ ਤਰੋ ਤਾਜ਼ਾ ਵਿਅਕਤੀ ਹੋ ਹੀ ਜਾਂਦਾ। ਪੰਜਾਬ ਪੂਰੀਆਂ ਬੋਲੀਵੁੱਡ ਫਿਲਮਾਂ ਦੇ ਵਿੱਚ ਜੋ ਬਹੁਤ ਘੱਟ ਕਰੈਕਟਰ ਸੀਗੇ ਜਿਨ੍ਹਾਂ ਤੋਂ ਬਗੈਰ ਉਹ ਫਿਲਮ ਬਣ ਸਕਦੀ ਸੀ, ਉਹਨਾਂ ਦੇ ਵਿੱਚੋਂ ਇਹ ਦੋ ਨਾਮ ਬਹੁਤ ਵੱਡੇ ਥੰਮ ਰਹੇ ਨੇ ਬੋਲੀਵੁੱਡ ਇੰਡਸਟਰੀ ਦਾ। ਉਹ ਕਿਹੜੇ ਨੇ ਉਹ ਵੀ ਤੁਹਾਨੂੰ ਦੱਸਾਂਗੇ। ਇਸ ਤਦ ਤੱਕ ਲਈ ਬਣੇ ਰਹੋ ਸਾਡੇ ਨਾਲ 1.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਇੱਕ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਤੁਹਾਡਾ ਮਿੱਤਰ ਆਰਜੀ ਪ੍ਰਵਿੰਦਰ ਲੈ ਕੇ ਹਾਜ਼ਰ ਹੋ ਰਿਹਾ ਜੀ। ਇਹਨਾਂ ਦੇ ਬਾਰੇ ਖਾਸ ਗੱਲਾਂ ਐਂਡ ਪ੍ਰੋਗਰਾਮ ਚੱਲ ਰਿਹਾ ਜੀ, ਫਿਲਮੀ ਦੁਨੀਆ।
1: ਤੁਮ ਵੀ ਸੁਣ ਲੋ, ਤਿਆਰ ਹੋ ਜਾਓ, ਜੋ ਜੋ ਸਵਾਲ ਮੈਂ ਤੁਮਸੇ ਕਰੂੰਗਾ ਉਸਕਾ ਜਵਾਬ ਸਸਤਰ ਦੇਣਾ। ਡਨ
2: ਡਨ
1: ਡਨ। ਅੱਛਾ ਤੋ ਯੇ ਬਤਾਓ, ਬਾਗੂ ਮੇ ਬਾਹਰ ਹੈ? ਮੈਨੇ ਪੂਛਾ ਬਾਗੂ ਮੇ ਬਾਹਰ ਹੈ? ਗਰਮੀ ਕੇ ਨਿਖਾਰ ਹੈ? ਤੋ ਤੁਮਕੋ ਮੁਝਸੇ ਪਿਆਰ ਹੈ?

ਹੀ ਘਰ ਦਾ ਹਿੱਸਾ ਹੋਣ ਲੱਗ ਪਏ। ਭਾਵੇਂ ਉਹਨਾਂ ਨੂੰ ਅਭਿਨੇਤਰੀ ਹੀਰੋਇਨ ਵਜੋਂ ਬਹੁਤ ਜ਼ਿਆਦੀਆਂ ਫਿਲਮਾਂ ਤਾਂ ਨਹੀਂ ਮਿਲੀਆਂ, ਪਰ ਉਹਨਾਂ ਨੇ ਇੱਕ ਸਹਾਇਕ ਅਦਾਕਾਰਾ ਵੱਲੋਂ ਜੋ ਮੁਕਾਮ ਹਾਸਲ ਕੀਤਾ ਉਹ ਸੁਪਰ ਸਟਾਰ ਤੋਂ ਘੱਟ ਨਹੀਂ ਹੈ। ਅੱਜ ਫਰੀਦਾ ਜਲਾਲ ਜੀ ਦੇ ਬਾਰੇ ਜੀਵਨੀ ਬਾਰੇ ਗੱਲਬਾਤ ਕਰਾਂਗੇ, ਉਹਨਾਂ ਦੀਆਂ ਭੂਮਿਕਾਵਾਂ ਨੂੰ, ਉਹਨਾਂ ਦੇ ਸਿਨੇਮਾ ਜਗਤ ਦੇ ਪਾਏ ਹੋਏ ਯੋਗਦਾਨ ਬਾਰੇ ਵਿੱਚ ਗੱਲਬਾਤ ਕਰਦੇ ਹਾਂ। ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ।

ਵਾਜਬਾ ਕਿਆ ਬਾਤ ਹੈ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਅਤੇ ਰੇਨਬੋ ਚੈਨਲ ਨੂੰ ਤੁਸੀਂ ਟਿਊਨ ਕੀਤਾ ਹੋਇਆ ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਦੋ ਮਹਾਨ ਅਦਾਕਾਰਾਂ ਬਾਰੇ ਜਿਨ੍ਹਾਂ ਦੇ ਪਾਏ ਹੋਏ ਯੋਗਦਾਨ ਨੂੰ ਜਿਨ੍ਹਾਂ ਦੇ ਕੰਮ ਨੂੰ ਅੱਜ ਤੱਕ ਨਹੀਂ ਭੁੱਲਿਆ ਗਿਆ। ਸਭ ਤੋਂ ਪਹਿਲਾਂ ਗੱਲ ਕਰ ਰਹੇ ਹਾਂ ਫਰੀਦਾ ਜਲਾਲ ਹੁਣਾਂ ਦੀ ਅਤੇ ਦੂਜੇ ਇੱਕ ਹੋਰ ਅਦਾਕਾਰ ਨੇ ਜਿਨ੍ਹਾਂ ਨੇ ਇਹਨਾਂ ਦੇ ਵਾਂਗੂ ਹੀ ਬਹੁਤ ਸਾਰਾ ਕੰਮ ਕੀਤਾ, ਨਾਮਣਾ ਖੱਟਿਆ ਅਤੇ ਬਹੁਤ ਸਾਰੀਆਂ ਯਾਦਗਾਰ ਫਿਲਮਾਂ ਦੇ ਵਿੱਚ ਆਪਣੀ ਛਾਪ ਛੱਡੀ ਹੋਈ ਹੈ। ਉਹਨਾਂ ਦਾ ਨਾਮ ਰਿਵੀਲ ਕਰਾਂਗਾ, ਛੋਟਾ ਜਿਹਾ ਸਰਪ੍ਰਾਈਜ਼ ਹੈ। ਐਂਡ ਹੁਣ ਫਿਲਹਾਲ ਅਸੀਂ ਗੱਲਬਾਤ ਕਰ ਰਹੇ ਹਾਂ ਜਿਨ੍ਹਾਂ ਦੇ ਬਾਰੇ, ਫਰੀਦਾ ਜਲਾਲ ਜੀ। ਫਰੀਦਾ ਜਲਾਲ ਜੀ 14 ਮਾਰਚ 1949 ਨੂੰ ਇਹਨਾਂ ਦਾ ਦਿੱਲੀ ਵਿਖੇ ਜਨਮ ਹੁੰਦਾ ਹੈ। ਉਹਨਾਂ ਦਾ ਬਚਪਨ ਦਿੱਲੀ ਦੀਆਂ ਗਲੀਆਂ ਅਤੇ

ਰਵਾਇਤੀ ਪਰਿਵਾਰਕ ਮਾਹੌਲ ਦੇ ਵਿੱਚ ਬੀਤਦਾ। ਬਚਪਨ ਤੋਂ ਹੀ ਉਹਨਾਂ ਨੂੰ ਅਦਾਕਾਰੀ ਅਤੇ ਕਲਾ ਦਾ ਬਹੁਤ ਸ਼ੌਕ ਸੀ। ਉਹ ਸਕੂਲ ਦੇ ਦਿਨਾਂ ਦੇ ਵਿੱਚ ਹੀ ਸੱਭਿਆਚਾਰਕ ਪ੍ਰੋਗਰਾਮਾਂ, ਨਾਟਕਾਂ ਅਤੇ ਵਾਦ ਵਿਵਾਦ ਮੁਕਾਬਲਿਆਂ ਦੇ ਵਿੱਚ ਸਰਗਰਮੀ ਦੇ ਨਾਲ ਹਿੱਸਾ ਲੈਂਦੇ ਸੀ। ਉਹਨਾਂ ਦੀਆਂ ਅੱਖਾਂ ਦੀ ਚਮਕ ਅਤੇ ਗੱਲ ਕਰਨ ਦਾ ਅੰਦਾਜ਼ ਬਚਪਨ ਤੋਂ ਹੀ ਬਹੁਤ ਪ੍ਰਭਾਵਸ਼ਾਲੀ ਸੀ, ਜਿਸ ਕਾਰਨ ਉਹਨਾਂ ਦੇ ਅਧਿਆਪਕ ਅਤੇ ਦੋਸਤ ਹਮੇਸ਼ਾ ਕਹਿੰਦੇ ਸੀ ਉਹ ਵੱਡੀ ਹੋ ਕੇ ਇੱਕ ਮਹਾਨ ਕਲਾਕਾਰ ਬਣੇਗੀ। ਫਿਲਮਾਂ ਦੀ ਜੇਕਰ ਸ਼ੁਰੂਆਤ ਕੀਤੀ ਜਾਵੇ ਤਾਂ ਫਰੀਦਾ ਜਲਾਲ ਜੀ ਦੇ ਫਿਲਮ ਇੰਡਸਟਰੀ ਦੇ ਵਿੱਚ ਆਉਣ ਦੀ ਕਹਾਣੀ ਕਾਫੀ ਦਿਲਚਸਪ ਹੈ। 1960 ਦੇ ਦਹਾਕੇ ਦੇ ਵਿੱਚ ਮਸ਼ਹੂਰ ਫਿਲਮ ਮੈਗਜ਼ੀਨ ਫਿਲਮ ਫੇਅਰ ਦੁਆਰਾ ਯੂਨਾਈਟਿਡ ਫਿਲਮ ਪ੍ਰੋਡਿਊਸਰਸ ਟੈਲੈਂਟ ਹੰਟ ਦਾ ਆਯੋਜਨ ਕੀਤਾ ਗਿਆ ਸੀ। ਟੈਲੈਂਟ ਹੰਟ ਦੀ ਸਫਲਤਾ, ਫਰੀਦਾ ਜਲਾਲ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਅਤੇ ਉਹ ਨਾ ਸਿਰਫ ਫਾਈਨਲ ਦੇ ਵਿੱਚ ਪਹੁੰਚੇ ਬਲਕਿ ਇਸ ਮੁਕਾਬਲੇ ਨੇ ਦੇ ਜੇਤੂ ਵੀ ਬਣ ਕੇ ਦਿਖਾਏ। ਦਿਲਚਸਪ ਗੱਲ ਇਹ ਹੈ ਕਿ ਇਸੇ ਮੁਕਾਬਲੇ ਦੇ ਵਿੱਚ ਰਚੇਸ਼ ਖੰਨਾ ਵੀ ਜੇਤੂ ਰਹੇ। ਉਹਨਾਂ ਦੇ ਬਾਰੇ ਵੀ ਇੱਕ ਗੱਲ ਪ੍ਰਚਲਿਤ ਹੈ ਕਿ ਟੈਲੈਂਟ ਹੰਟ ਦੇ ਵਿੱਚ ਹੀ ਪਾਰਟੀਸਪੇਟ ਕਰਕੇ ਰਜੇਸ਼ ਖੰਨਾ ਹੁਣਾਂ ਨੇ ਵੀ ਆਪਣਾ ਕੰਮ ਜਿਹੜਾ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਹੀ ਉਹਨਾਂ ਨੂੰ ਵੀ ਪਹਿਲੀ ਫਿਲਮ ਆਫਰ ਹੋਈ ਸੀ। ਖੈਰ, ਉਹਨਾਂ ਦਾ ਚੈਪਟਰ ਅਲੱਗ ਹੈ। ਇਸ ਮੁਕਾਬਲੇ ਤੋਂ ਬਾਅਦ ਉਹਨਾਂ ਲਈ ਬਾਲੀਵੁੱਡ ਦੇ ਦਰਵਾਜ਼ੇ ਖੁੱਲ੍ਹ ਗਏ ਅਤੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1967 ਦੇ ਵਿੱਚ ਫਿਲਮ ਤਕਦੀਰ ਦੇ ਨਾਲ ਕੀਤੀ। ਇਸ ਫਿਲਮ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਅਤੇ ਇੰਡਸਟਰੀ ਦੇ ਨਿਰਮਾਤਾ ਨਿਰਦੇਸ਼ਕਾਂ ਦੀ ਨਜ਼ਰ ਇਹਨਾਂ 'ਤੇ ਪੈ ਜਾਂਦੀ ਹੈ। ਫਿਰ ਉਸ ਤੋਂ ਬਾਅਦ 1970 ਦੇ ਦਹਾਕੇ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੀਆਂ ਹਿੱਟ ਫਿਲਮਾਂ ਦੇ ਲਈ ਇਹਨਾਂ ਦਾ ਇੱਕ ਵੱਖਰਾ ਜਿਹੜਾ ਹੈ ਪੜਾਸਾ ਵੀ ਸ਼ੁਰੂ ਹੋ ਗਿਆ। ਇਹਨਾਂ ਦੀ ਝੋਲੀ ਫਿਲਮ ਪੈਂਦੀ ਹੈ ਆਰਾਧਨਾ 1969 ਦੇ ਵਿੱਚ, ਜਿਸ ਵਿੱਚ ਇਹਨਾਂ ਨੇ ਰੇਣੂ ਦਾ ਕਿਰਦਾਰ ਨਿਭਾਇਆ ਸੀ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वीरवे सेहत बायोडाटा रंगदार पासपोर्ट साइज फोटो अर्जी नाल नथी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक 20 मई 2026 है। चोण प्रक्रिया बारे वेरवे सहज जानकारी अते खाली फार्म साडी वेबसाइट newsonair.com जा newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानु जरूरत दे मुताबिक बुलाया जावेगा।
1: ਮੈਗਜ਼ੀਨ ਇੰਜੋਏ ਕਰੋ ਤੁਸੀਂ ਸ਼ੋ ਫਿਲਮੀ ਦੁਨੀਆ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਅਤੇ ਰੇਨਬੋ ਚੈਨਲ ਦੇ ਉੱਤੇ ਅਤੇ ਅਸੀਂ ਗੱਲਬਾਤ ਕਰ ਰਹੇ ਹਾਂ ਫਰੀਦਾ ਜਲਾਲ ਹੁਣਾਂ ਦੀ। ਅਰਾਧਨਾ ਫਿਲਮ ਤੋਂ ਬਾਅਦ ਜੋ ਇਹਨਾਂ ਨੂੰ ਪ੍ਰਾਪਤ ਹੁੰਦੀ ਹੈ 1969 ਦੇ ਵਿੱਚ ਜੋ ਇਹਨਾਂ ਨੇ ਰੇਣੂ ਦਾ ਕਿਰਦਾਰ ਨਿਭਾਇਆ। ਹਾਲਾਂਕਿ ਇਹ ਫਿਲਮ 1969 ਦੇ ਅਖੀਰ ਦੇ ਵਿੱਚ ਆਈ ਸੀ, ਪਰ ਇਸਦਾ ਅਸਰ 70 ਦੇ ਦਹਾਕੇ ਦੇ ਵਿੱਚ ਪੂਰੀ ਤਰ੍ਹਾਂ ਦਿਖਾਈ ਦਿੱਤਾ। ਰਾਜੇਸ਼ ਖੰਨਾ ਅਤੇ ਸ਼ਰਮਿੰਦਲਾ ਟੈਗੋਰ ਦੀ ਇਸ ਸੁਪਰਹਿੱਟ ਫਿਲਮ ਵਿੱਚ ਫਰੀਦਾ ਜਲਾਲ ਨੇ ਰਾਜੇਸ਼ ਖੰਨਾ ਦੇ ਅਰੁਣ ਦੀ ਪ੍ਰੇਮਿਕਾ ਰੇਣੂ ਦਾ ਕਿਰਦਾਰ ਨਿਭਾਇਆ ਸੀ। ਫਿਲਮ ਦਾ ਗੀਤ ਬਾਗੋਂ ਮੇਂ ਬਹਾਰ ਹੈ, ਜਿਸ ਗੀਤ ਦੇ ਨਾਲ ਅਸੀਂ ਫਿਲਮੀ ਦੁਨੀਆ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹੈ, ਜਿਸ ਵਿੱਚ ਫਰੀਦਾ ਜਲਾਲ ਦੀ ਮਾਸੂਮੀਅਤ ਨੇ ਸਭ ਦਾ ਦਿਲ ਜਿੱਤਿਆ ਹੋਇਆ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ 1973 ਵਿੱਚ ਫਿਲਮ ਬੌਬੀ। ਰਾਜ ਕਪੂਰ ਸਾਹਿਬ ਦੀ ਫਿਲਮ ਬੌਬੀ ਦੇ ਵਿੱਚ ਫਰੀਦਾ ਜਲਾਲ ਨੇ ਰਿਸ਼ੀ ਕਪੂਰ ਜੀ ਦੀ ਮੰਗੇਤਰ ਨਿੱਕੀ ਦਾ ਬਹੁਤ ਪਿਆਰਾ ਕਿਰਦਾਰ ਨਿਭਾਇਆ। ਇਹ ਕਿਰਦਾਰ ਮਾਨਸਿਕ ਤੌਰ 'ਤੇ ਥੋੜ੍ਹੀ ਘੱਟ ਵਿਕਸਿਤ ਕੁੜੀ ਦਾ ਸੀ, ਜੋ ਹਮੇਸ਼ਾ ਆਪਣੀ ਗੁੱਡੀ ਨਾਲ ਖੇਡਦੀ ਰਹਿੰਦੀ ਸੀ। ਇਹ ਇੱਕ ਬਹੁਤ ਚੁਣੌਤੀਪੂਰਨ ਭੂਮਿਕਾ ਸੀ, ਪਰ ਫਰੀਦਾ ਜੀ ਨੇ ਇੰਨੀ ਸਹਿਜਤਾ ਦੇ ਨਾਲ ਇਹ ਕਿਰਦਾਰ ਨਿਭਾਇਆ ਕਿ ਲੋਕ ਉਹਨਾਂ ਦੀ ਅਦਾਕਾਰੀ ਦੇ ਕਾਇਲ ਹੋ ਗਏ। 1974 'ਚ ਇਹਨਾਂ ਨੂੰ ਫਿਰ ਫਿਲਮ ਪ੍ਰਾਪਤ ਹੁੰਦੀ ਹੈ ਮਜਬੂਰ। ਅਮਿਤਾਭ ਬੱਚਨ ਸਟਾਰਰ ਫਿਲਮ ਇਸ ਵਿੱਚ ਫਰੀਦਾ ਜਲਾਲ ਜੀ ਨੇ ਅਮਿਤਾਭ ਜੀ ਦੀ ਅਪਾਹਜ ਦੇ ਵਿਅੰਗ ਭੈਣ ਦਾ ਕਿਰਦਾਰ ਨਿਭਾਇਆ। ਇਸ ਫਿਲਮ ਦੇ ਵਿੱਚ ਭੈਣ ਭਰਾ ਦੇ ਜਜ਼ਬਾਤਾਂ ਨੂੰ ਦਿਖਾਇਆ ਗਿਆ ਹੈ। ਉਹਨਾਂ ਨੇ ਬੜੀ ਹੀ ਖੂਬਸੂਰਤੀ ਦੇ ਨਾਲ ਇਸ ਕਿਰਦਾਰ ਨੂੰ ਪਰਦੇ 'ਤੇ ਉਤਾਰਿਆ ਅਤੇ ਇਸ ਫਿਲਮ ਦੇ ਸਦਕਾ ਇਹਨਾਂ ਨੂੰ ਫਿਲਮਫੇਅਰ ਵੀ ਪ੍ਰਾਪਤ ਹੋਇਆ। 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਇਸੇ ਤਰੀਕੇ ਦੀਆਂ ਹੋਰ ਗੱਲਾਂ ਸਾਡੇ ਪਿਆਰੇ ਜੇ ਜਿਨ੍ਹਾਂ ਦੇ ਬਾਰੇ 'ਚ ਅਸੀਂ ਗੱਲਬਾਤ ਕਰ ਰਹੇ ਹਾਂ ਫਰੀਦਾ ਜਲਾਲ ਜੀ ਦੇ ਬਾਰੇ, ਹੋਰ ਇਹਨਾਂ ਦੇ ਬਾਰੇ ਜਾਣਨਾ ਪਾਉਂਦੇ ਹਾਂ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ।

ਦੁਲਹਨੀਆ ਲੈ ਜਾਏਂਗੇ 1995 ਦੇ ਵਿੱਚ, ਕਾਜੋਲ ਜੋਸ ਦੇ ਵਿੱਚ ਲੀਡ ਐਕਟਰ ਦੇ ਤੌਰ 'ਤੇ ਸੀਗੇ ਸ਼ਾਹਰੁਖ ਖਾਨ ਹੋਣਾ ਦੇ ਓਪੋਜ਼ਿਟ। ਸਿਮਰਨ ਦੀ ਮਾਂ ਲਾਜਵੰਤੀ ਦਾ ਕਿਰਦਾਰ ਜੋ ਇਹਨਾਂ ਨੇ ਨਿਭਾਇਆ ਉਹ ਹਮੇਸ਼ਾ ਨਾ ਭੁੱਲਣਯੋਗ ਰਹੇਗਾ।

1996 ਦੇ ਵਿੱਚ ਜੋ ਹੁੰਦੀ ਹੈ ਉਸ ਦੇ ਵਿੱਚ ਵੀ ਇਹਨਾਂ ਨੂੰ ਬੈਸਟ ਸਪੋਰਟਿੰਗ ਐਕਟਰੈਸ ਦਾ ਵੀ ਕਿਰਦਾਰ ਪ੍ਰਾਪਤ ਹੁੰਦਾ ਹੈ। ਫਿਲਮ ਦਿਲ ਤੋਂ ਪਾਗਲ ਹੈ 1998 ਦੇ ਲਈ ਇਹਨਾਂ ਨੂੰ ਬੈਸਟ ਫਿਲਮ ਫੇਅਰ ਸਪੋਰਟਿੰਗ ਐਕਟਰੈਸ ਦਾ ਕਿਰਦਾਰ ਪ੍ਰਾਪਤ ਹੁੰਦਾ। ਫਿਰ ਉਸ ਤੋਂ ਬਾਅਦ ਫਿਲਮ ਫੇਅਰ ਕ੍ਰਿਟਿਕਸ ਐਵਾਰਡਸ ਦੇ ਸਰਵੋਤਮ ਪ੍ਰਦਰਸ਼ਨ ਦੇ ਵਿੱਚ ਫਿਲਮ ਮੰਮੋ 1995 ਦੇ ਵਿੱਚ ਸ਼ਾਨਦਾਰ ਮੁੱਖ ਭੂਮਿਕਾ ਨਿਭਾਉਣ ਦੇ ਲਈ ਪ੍ਰਾਪਤ ਹੁੰਦਾ। ਉਸ ਤੋਂ ਬਾਅਦ ਹਾਰਲਮ ਇੰਟਰਨੈਸ਼ਨਲ ਫਿਲਮ ਫੈਸਟੀਵਲ ਫਿਲਮ ਦਾ ਏ ਗ੍ਰੀਨ ਪਲੈਨ 2012 ਦੇ ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਇਹਨਾਂ ਨੂੰ ਪ੍ਰਾਪਤ ਹੁੰਦਾ। ਸੋ ਬਣੇ ਰਹੋ ਸਾਡੇ ਨਾਲ ਇਸੇ ਤਰੀਕੇ ਦੇ ਨਾਲ 102.7 ਮੈਗਾਹਰਟਜ਼ ਦਾ ਆਕਾਸ਼ਵਾਣੀ ਜਲੰਧਰ ਦੇ ਉੱਤੇ ਹੋਰ ਤੁਹਾਡੇ ਨਾਲ ਇਸੇ ਤਰੀਕੇ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਐਂਡ ਉਸ ਤੋਂ ਬਾਅਦ ਇੱਕ ਹੋਰ ਪਿਆਰੇ ਜਿਹੇ ਅਭਿਨੇਤਰੀ ਜਿਨ੍ਹਾਂ ਦੇ ਬਾਰੇ ਗੱਲਬਾਤ ਅਸੀਂ ਕਰਾਂਗੇ ਕਿ ਜਿਨ੍ਹਾਂ ਨੇ ਬਹੁਤ ਸਾਰਾ ਆਪਣਾ ਕੰਮ ਦਿਖਾਇਆ ਬਾਲੀਵੁੱਡ ਇੰਡਸਟਰੀ ਦੇ ਵਿੱਚ, ਔਰ ਉਹਨਾਂ ਨੇ ਵੀ ਫਰੀਦਾ ਜਲਾਲ ਜੀ ਦੇ ਵਾਂਗੂ ਬਹੁਤ ਜ਼ਿਆਦਾ ਨਾਮ ਕਮਾਇਆ। ਅੱਜ ਅਸੀਂ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ।

उसका तुझे बदला लेना है। अरुण उठो, अपनी माँ की बेइज्जती का बदला।

ਰੀਮਾ ਲਾਗੂ ਹੋਣਾ ਦੀਆਂ ਬਹੁਤ ਸਾਰੀਆਂ ਇੱਦਾਂ ਦੀਆਂ ਫਿਲਮਾਂ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਕਲਾਕਾਰ ਨੇ ਇੱਕ ਡਾਇਲੋਗ ਦੇ ਜ਼ਰੀਏ ਫਿਲਮ ਦੇ ਵਿੱਚ ਜਾਨ ਭਰ ਦਿੱਤੀ ਹੁੰਦੀ ਸੀ, ਅੱਜ ਵੀ ਉਹ ਨਾ ਭੁੱਲਣਯੋਗ ਹੈ। ਮਰਾਠੀ ਰੰਗਮੰਚ ਤੋਂ ਇਹਨਾਂ ਨੇ ਸਿਨੇਮਾ ਦੀ ਸ਼ੁਰੂਆਤ ਕੀਤੀ। ਬਾਲੀਵੁੱਡ ਦੇ ਵਿੱਚ ਨਾਮ ਖੱਟਣ ਤੋਂ ਬਾਅਦ ਪਹਿਲਾ ਨਾਮ ਰੀਮਾ ਲਾਗੂ ਮਰਾਠੀ ਥੀਏਟਰ ਦੇ ਵਿੱਚ ਇੱਕ ਬਹੁਤ ਵੱਡਾ ਅਤੇ ਸਤਿਕਾਰਤਕ ਨਾਮ ਬਣ ਚੁੱਕੇ ਸੀ। ਉਹਨਾਂ ਨੇ ਬਹੁਤ ਸਾਰੀਆਂ ਮਰਾਠੀ ਨਾਟਕਾਂ ਦੇ ਵਿੱਚ ਕੰਮ ਕੀਤਾ ਜਿੱਥੇ ਉਹਨਾਂ ਨੇ ਆਪਣੀ ਅਦਾਕਾਰੀ ਦੀਆਂ ਬਾਰੀਕੀਆਂ ਅਤੇ ਸਿੱਖਿਆ ਅਤੇ ਮਾਂਝਿਆ। ਨਾਮ ਦੀ ਤਬਦੀਲੀ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਨਾਮ ਸੀ ਨਯਨ ਭੜਥੜੇ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਵਿਵੇਕ ਲਾਗੂ ਹੋਣਾ ਦੇ ਨਾਲ ਮਰਾਠੀ ਅਦਾਕਾਰ ਦੇ ਨਾਲ ਆਪਣਾ ਵਿਆਹ ਰਚਾਇਆ ਤਾਂ ਦੋਹਾਂ ਨੇ ਵਿਆਹ ਕਰਾਉਣ ਤੋਂ ਬਾਅਦ ਇਹਨਾਂ ਨੇ ਆਪਣਾ ਨਾਮ ਬਦਲ ਕੇ ਰੀਮਾ ਲਾਗੂ ਰੱਖ ਲਿਆ। ਹਾਲਾਂਕਿ ਕੁਝ ਸਮੇਂ ਤੋਂ ਬਾਅਦ ਆਪਸੀ ਸਹਿਮਤੀ ਤੋਂ ਬਾਅਦ ਇਹ ਵੱਖ ਹੋ ਗਏ, ਪਰ ਇਹਨਾਂ ਨੇ ਆਪਣੀ ਬੇਟੀ ਮ੍ਰਿਣਮਈ ਲਾਗੂ ਦੀ ਪਰਵਰਿਸ਼ ਮਿਲ ਕੇ ਕੀਤੀ। ਮਰਾਠੀ ਸਿਨੇਮਾ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ, ਜਿਵੇਂ ਕਿ ਉਸ ਦੌਰ ਦੀ ਬਹੁਤ ਹੀ ਮਸ਼ਹੂਰ ਫਿਲਮ ਸਿੰਘਾਸਨ ਦੇ ਵਿੱਚ ਇਹਨਾਂ ਨੇ ਕੰਮ ਕੀਤਾ। ਉਸ ਤੋਂ ਬਾਅਦ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਹਿੱਟ ਫਿਲਮਾਂ, ਕਿਆਮਤ ਸੇ ਕਿਆਮਤ ਤੱਕ, ਮੈਨੇ ਪਿਆਰ ਕੀਆ, ਉਸ ਤੋਂ ਬਾਅਦ ਜਿਹੜੀਆਂ ਬਹੁਤ ਸਾਰੀਆਂ ਹਿੱਟ ਫਿਲਮਾਂ ਜਿਹੜੀਆਂ ਰਹੀਆਂ,

ਰੇਮਾਲਾ ਗੁਜੀ ਦਾ ਕਿਰਦਾਰ ਜਿੰਨਾ ਹੀ ਵਧੀਆ ਹੁੰਦਾ ਸੀ ਉਸ ਤਰੀਕੇ ਦੇ ਨਾਲ ਉਸ ਨੂੰ ਦਮਦਾਰ ਵੀ ਬਣਾਉਂਦੇ ਸੀ। ਟੈਲੀਵਿਜ਼ਨ ਦੀ ਦੁਨੀਆ ਵਿੱਚ ਵੀ ਇਹਨਾਂ ਨੇ ਬਹੁਤ ਸਫਲਤਾ ਹਾਸਲ ਕੀਤੀ। ਇਹਨਾਂ ਦੀਆਂ ਯਾਦਗਾਰ ਫਿਲਮਾਂ ਕੁਛ ਕੁਛ ਹੋਤਾ ਹੈ, ਹਮ ਸਾਥ ਸਾਥ ਹੈ, ਜਿਨ੍ਹਾਂ ਬਾਰੇ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਹੈ। ਹਮ ਸਾਥ ਸਾਥ ਵਿੱਚ ਸਲਮਾਨ, ਸੈਫ ਅਲੀ ਖਾਨ, ਮੋਨੀਸ਼ ਬਹਿਲ ਦੀ ਮਾਂ, ਇਸ ਵਿੱਚ ਇਹਨਾਂ ਨੇ ਇੱਕ ਅਜਿਹੀ ਮਾਂ ਦਾ ਗੁੰਝਲਦਾਰ ਕਿਰਦਾਰ ਨਿਭਾਇਆ ਜੋ ਸਮਾਜ ਦੇ ਡਰ ਤੋਂ ਆਪਣੇ ਮਤਲੇ ਪੁੱਤਰ ਪ੍ਰਤੀ ਅਸੁਰੱਖਿਅਤ ਮਹਿਸੂਸ ਕਰਨ ਲੱਗਦੀ ਹੈ। ਕੁਛ ਕੁਛ ਹੋਤਾ ਹੈ ਦੇ ਵਿੱਚ ਕਾਜੋਲ ਅੰਜਲੀ ਦੀ ਪਿਆਰ ਵਾਲੀ ਪਿਆਰ ਕਰਨ ਵਾਲੀ ਮਾਂ ਜੋ ਆਪਣੀ ਧੀ ਦੇ ਦਿਲ ਦੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਹੋਰ ਟੈਲੀਵਿਜ਼ਨ ਦੀ ਦੁਨੀਆ ਦੇ ਵਿੱਚ ਸ਼੍ਰੀਮਾਨ ਸ਼੍ਰੀਮਤੀ 1994 ਦੇ ਵਿੱਚ ਇੱਕ ਕਾਮੇਡੀ ਸ਼ੋਅ ਰੀਮਾ ਲਾਗੂ ਜੀ ਨੇ ਕੋਕਿਲਾ ਕੁਲਕਰਨੀ ਕੋਕੀ ਦਾ ਕਿਰਦਾਰ ਨਿਭਾਇਆ। ਇਸ ਤੋਂ ਬਾਅਦ ਤੂੰ ਤੂੰ ਮੈਂ 1994 ਤੋਂ ਲੈ ਕੇ 2000 ਤੱਕ ਇਹਨਾਂ ਨੇ ਆਪਣਾ ਕੰਮ ਬੜੀ ਬੇਖੂਬੀ ਦੇ ਨਾਲ ਟੈਲੀਵਿਜ਼ਨ ਦੀ ਦੁਨੀਆ ਦੇ ਵਿੱਚ ਨਿਭਾਇਆ। ਬਹੁਤ ਸਾਰੀਆਂ ਗੱਲਾਂ ਜੇਕਰ ਅਸੀਂ ਕਰਾਂਗੇ ਤਾਂ ਸਮਾਂ ਨਿਕਲ ਜਾਏਗਾ, ਕਿਉਂਕਿ ਅਗਲੇ ਵੀ ਪ੍ਰੋਗਰਾਮ ਆ ਰਹੇ ਨੇ, ਸਮਾਂ ਜਲਦੀ ਜਲਦੀ ਨਿਕਲ ਰਿਹਾ ਹੈ। ਹੋਰ ਇਹਨਾਂ ਬਾਰੇ ਗੱਲਬਾਤ ਕਰਦੇ ਹਾਂ ਕਿ ਪੁਰਸਕਾਰ ਅਤੇ ਸਨਮਾਨ ਕਿਹੜੇ ਕਿਹੜੇ ਪ੍ਰਾਪਤ ਕੀਤੇ। ਫਿਲਮ ਮੈਨੇ ਪਿਆਰ ਕਿਹਾ 1990 ਦੇ ਲਈ ਸਹਾਇਕ ਅਭਿਨੇਤਰੀ ਦੇ ਵਜੋਂ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ। ਆਸ਼ਕੀ 1991 ਦੇ ਵਿੱਚ ਜੋ ਇਹਨਾਂ ਨੇ ਰਾਹੁਲ ਰਾਏ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਹਮ ਆਪਕੇ ਹੈ ਕੌਣ 1995 ਦੇ ਲਈ ਇਹਨਾਂ ਲਈ ਸਹਾਇਕ ਅਭਿਨੇਤਰੀ ਵਜੋਂ ਜਿਹੜੀ ਇਹਨਾਂ ਦੀਆਂ ਨਾਮਜ਼ਦਗੀਆਂ ਹੁੰਦੀਆਂ ਨੇ। ਔਰ ਵਾਸਤਵ ਫਿਲਮ 2000 ਦੇ ਲਈ ਜੋ 2000 ਵਿੱਚ ਬਣਦੀ ਹੈ ਉਸ ਦੇ ਵਿੱਚ ਵੀ ਇਹਨਾਂ ਦੀ ਨਾਮਜ਼ਦਗੀ ਪ੍ਰਾਪਤ ਹੁੰਦੀ ਹੈ। ਮਰਾਠੀ ਫਿਲਮਾਂ ਦੇ ਵਿੱਚ ਰੰਗਮੰਚ ਵਿੱਚ ਪਾਏ ਯੋਗਦਾਨ ਦੇ ਵਿੱਚ ਇਹਨਾਂ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ। ਇਹਨਾਂ ਦੇ ਕੰਮ ਨੂੰ ਇਸੇ ਤਰੀਕੇ ਦੇ ਨਾਲ ਹਮੇਸ਼ਾ ਯਾਦਗਾਰ ਰੱਖਿਆ ਜਾਵੇਗਾ। ਕਹਿੰਦੇ ਨੇ ਕਿ 18 ਮਈ 2017 ਨੂੰ ਮੁੰਬਈ ਦੇ ਕੋਕਿਲਾ ਬੇਨ ਧੀਰੂ ਭਾਈ ਅੰਬਾਨੀ ਹਸਪਤਾਲ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਸਦੀਵੀ ਵਿਛੋੜਾ ਦੇ ਜਾਂਦੇ ਨੇ ਸਾਡੇ ਰੀਮਾ ਲਾਗੂ ਜੀ। ਇਹਨਾਂ ਦੇ ਕੰਮ ਨੂੰ ਹਮੇਸ਼ਾ ਸਤਿਕਾਰਯੋਗ ਤਰੀਕੇ ਦੇ ਨਾਲ ਯਾਦ ਕੀਤਾ ਜਾਵੇਗਾ। ਫਿਲਹਾਲ ਬਣੇ ਰਹੋ ਸਾਡੇ ਨਾਲ ਤੁਸੀਂ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਵਿੱਚ। ਰੀਮਾ ਲਾਗੂ ਜੀ ਸਰੀਰਕ ਤੌਰ 'ਤੇ ਭਾਵੇਂ ਸਾਡੇ ਵਿਚਕਾਰ ਨਹੀਂ ਹਨ, ਪਰ ਉਹਨਾਂ ਵੱਲੋਂ ਨਿਭਾਏ ਗਏ ਕਿਰਦਾਰ ਅੱਜ ਵੀ ਜ਼ਿੰਦਾ ਰਹਿਣਗੇ। ਅੱਜ ਵੀ ਫਿਲਮਾਂ ਦੇ ਵਿੱਚ, ਵੀਡੀਓਜ਼ ਦੇ ਰੂਪ ਵਿੱਚ, ਕਰੋੜਾਂ ਦਿਲਾਂ ਦੇ ਵਿੱਚ ਇਹ ਜ਼ਿੰਦਾ ਹਨ। ਉਹਨਾਂ ਨੇ ਭਾਰਤੀ ਸਿਨੇਮਾ ਦੇ ਵਿੱਚ ਸਹਾਇਕ ਕਲਾਕਾਰ ਅਤੇ ਖਾਸ ਕਲਾਕਾਰ ਦੇ ਤੌਰ 'ਤੇ ਜੋ ਇਹਨਾਂ ਨੇ ਕੰਮ ਨਿਭਾਇਆ, ਹਮੇਸ਼ਾ ਇਹਨਾਂ ਦਾ ਕੰਮ ਨਾ ਭੁੱਲਣਯੋਗ ਰਹੇਗਾ।

ਨਮਸਕਾਰ, ਸ਼ਾਮ ਦੇ ਵੱਜ ਗਏ ਨੇ 8 ਤੇ ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਪੱਛਮੀ ਏਸ਼ੀਆ ਸੰਕਟ ਦਰਮਿਆਨ ਸਰਕਾਰ ਨੇ ਕਿਹਾ ਕਿ ਦੇਸ਼ ਵਿੱਚ ਹੁਣ ਸਾਉਣੀ ਰੁੱਤ ਲਈ ਖਾਦ ਦੀ ਉਪਲਬਧਤਾ 50% ਤੋਂ ਵਾਧੇ। ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਐਲ ਪੀ ਜੀ ਅਤੇ ਕੁਦਰਤੀ ਗੈਸ ਦਾ ਕਾਫ਼ੀ ਭੰਡਾਰ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਪੈਟਰੋਲ ਪੰਪਾਂ ਅਤੇ ਈਂਧਣ ਦੀ ਰਾਸ਼ਨਿੰਗ

ਕਥਿਤ ਅਸਥਾਈ ਸ਼ੁਰੂਆਤ ਸੰਬੰਧੀ ਗੁੰਮਰਾਹਕੁਨ ਅਤੇ ਜਾਲੀ ਖਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ 'ਤੇ ਕੋਈ ਪਾਬੰਦੀ ਜਾਂ ਸੀਮਾ ਲਗਾਉਣ ਸੰਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਨੇ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਅੱਜ ਚੰਡੀਗੜ੍ਹ ਦਾ ਦੌਰਾ ਕੀਤਾ। ਪੰਜਾਬ ਪੁਲਿਸ ਵੱਲੋਂ 3 ਵੱਖ-ਵੱਖ ਕਾਰਵਾਈਆਂ ਦੇ ਵਿੱਚ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਨਾਭਾ ਦੇ ਨੇੜਲੇ ਪਿੰਡ ਖੋਖ ਕੋਟਲੀ ਸਥਿਤ ਨਿਰਮਲ ਕੁਟੀਆ ਵਿਖੇ ਯੰਗ ਨਾਭਾਈਟਸ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਕੂਲ ਬੈਗ ਵੰਡ ਸਮਾਗਮ ਦੀ ਸ਼ਲਾਘਾ ਕੀਤੀ ਹੈ। ਗੈਂਗਸਟਰਾਂ 'ਤੇ ਵਾਰ ਮੁਹਿੰਮ 118ਵਾਂ ਦਿਨ ਪੁਲਿਸ ਟੀਮਾਂ ਵੱਲੋਂ 271 ਵਿਅਕਤੀਆਂ ਨੂੰ 3 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 30,250 ਹੋਈ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93-946-93-946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਸੂਚ ਦੇ ਸਕਦੇ ਨੇ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ। ਆਯੁਸ਼ ਮੰਤਰਾਲੇ ਵੱਲੋਂ ਅਤਿ ਗਰਮੀ ਦੀ ਅਤੇ ਲੂ ਬਾਰੇ ਇੱਕ ਵਿਆਪਕ ਜਨਤਕ ਸਿਹਤ ਸਲਾਹ ਜਾਰੀ ਕੀਤੀ ਗਈ ਹੈ। ਇਸ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ 'ਤੇ।

ਹਾਂਜੀ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੇ ਮੈਂ ਤੁਹਾਡਾ ਮਿੱਤਰ ਆਰਸ਼ੇ ਪਰਵਿੰਦਰ ਪ੍ਰੋਗਰਾਮ ਚੱਲ ਰਿਹਾ ਜੀ ਮਸਾਲਾ ਮਿਕਸ। ਮਸਾਲਾ ਮਿਕਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜੋ ਕਰਨੀਆਂ ਨੇ ਜੋ ਤੁਹਾਡੇ ਕੰਮ ਦੀਆਂ ਹੋਣਗੀਆਂ, ਇਸ ਦੇ ਇਲਾਵਾ ਬਹੁਤ ਸਾਰੇ ਕੰਮ ਉੱਦਾਂ ਦੇ ਹੋਣਗੇ ਜੋ ਤੁਹਾਡੇ ਘਰ ਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣਗੇ, ਐਂਡ ਇਸ ਦੇ ਨਾਲ ਤੁਹਾਨੂੰ ਨੁਕਤਾ ਵੀ ਦੱਸਾਂਗੇ। ਅੱਜ ਤੁਹਾਡੇ ਲਈ ਹਾਸਿਆਂ ਦਾ ਪਟਾਰਾ ਵੀ ਹੋਵੇਗਾ ਮਸਾਲਾ ਦੇ ਵਿੱਚ, ਮਤਲਬ ਹਰ ਚੀਜ਼ ਮਿਕਸ ਹੋਵੇਗੀ। ਨਾ ਤੁਹਾਡੇ ਲਈ ਸਿਰਫ ਇਨਫੋਰਮੇਸ਼ਨ ਲੈ ਕੇ ਆਵਾਂਗੇ, ਨਾ ਸਿਰਫ ਤੁਹਾਡੇ ਲਈ ਕੰਮ ਦੀਆਂ ਗੱਲਾਂ ਲੈ ਕੇ ਆਵਾਂਗੇ, ਬਟ ਤੁਹਾਡੇ ਨਾਲ ਐਂਟਰਟੇਨਮੈਂਟ ਐਜੂਟੇਨਮੈਂਟ ਐਂਡ ਉਸ ਦੇ ਨਾਲ ਇਨਫੋਟੇਨਮੈਂਟ ਦਾ ਪਿਟਾਰਾ ਵੀ ਮੇਰੇ ਕੋਲ ਮੌਜੂਦ ਹੈ। ਸੋ ਅੱਜ ਜਿਹੜੀ ਪਹਿਲੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਕਹਿੰਦੇ ਬੱਚਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਹੈ ਡਾਇਬੀਟੀਜ਼ ਦੇ ਲੱਛਣ ਆ ਜਾਂਦੇ ਨੇ। ਅੱਗੇ ਹੁੰਦਾ ਸੀ ਇੱਕ ਉਮਰ ਬੀਤ ਜਾਂਦੀ ਸੀ, ਉਮਰ ਦਰਾਜ਼ ਹੋਣ ਤੋਂ ਬਾਅਦ ਡਾਇਬੀਟੀਜ਼, ਬਲੱਡ ਪ੍ਰੈਸ਼ਰ ਜਾਂ ਹੋਰ ਸਾਰੀਆਂ ਚੀਜ਼ਾਂ ਲੋਕਾਂ ਦੇ ਵਿੱਚ ਨਜ਼ਰ ਆਉਂਦੀਆਂ ਸੀ ਤਾਂ ਉਸਨੂੰ ਅਸੀਂ ਇਗਨੋਰ ਨਹੀਂ ਸੀ ਕਰਦੇ, ਟੈਸਟ ਕਰਾਉਂਦੇ ਸੀ। ਪਰ ਅੱਜ ਕੱਲ੍ਹ ਕੀ ਹੈ, ਜੰਮਦੇ ਬੱਚੇ ਦੇ ਵਿੱਚ ਜਾਂ ਬੱਚੇ ਦੀ ਛੋਟੀ ਉਮਰ ਦੇ ਵਿੱਚ ਹੀ ਉਸਨੂੰ ਐਨਕਾਂ ਲੱਗ ਜਾਂਦੀਆਂ ਨੇ, ਉਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਪ੍ਰਭਾਵਿਤ ਕਰਦੀਆਂ ਨੇ। ਬਹੁਤ ਛੋਟੇ ਛੋਟੇ ਬੱਚਿਆਂ ਨੂੰ ਅਸੀਂ ਸੁਣਿਆ ਕਿ ਹਾਰਟ ਅਟੈਕ ਵਰਗੀਆਂ ਚੀਜ਼ਾਂ ਵੀ ਆ ਜਾਂਦੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਡਾਇਬੀਟੀਜ਼। ਕਹਿੰਦੇ ਅੱਜ ਕੱਲ੍ਹ ਬੱਚਿਆਂ ਨੂੰ ਵੀ ਅਜਿਹੀ ਗੰਭੀਰ ਬਿਮਾਰੀ ਦੇ ਚਪੇਟ ਦੇ ਵਿੱਚ ਆ ਜਾਣਾ ਕਿਤੇ ਨਾ ਕਿਤੇ ਆਮ ਗੱਲ ਹੋ ਗਈ ਹੈ। ਕਾਰਨ ਕੀ ਹੈ, ਖਰਾਬ ਖਾਣਾ ਪੀਣਾ, ਸਰੀਰਕ ਗਤੀਵਿਧੀਆਂ ਤੋਂ ਘੱਟ ਰਹਿਣਾ, ਉਸ ਤੋਂ ਬਾਅਦ ਕੀ ਹੁੰਦਾ ਹੈ ਬੱਚਿਆਂ ਦੇ ਵਿੱਚ ਮੋਟਾਪਾ ਵੱਧ ਜਾਂਦਾ ਹੈ, ਅਤੇ ਦੋ ਤਰੀਕੇ ਦੀਆਂ ਡਾਇਬੀਟੀਜ਼ ਜਿਹੜੀਆਂ ਨੇ ਜਨਮ ਲੈ ਲੈਂਦੀਆਂ ਨੇ। ਟਾਈਪ 1 ਡਾਇਬੀਟੀਜ਼ ਜਿਹੜੀ ਬੱਚਿਆਂ ਨੂੰ ਪਹਿਲਾਂ ਹੀ ਆਮ ਮੰਨੀ ਜਾਂਦੀ ਹੈ। ਇਹ ਜ਼ਰੂਰੀ ਹੈ ਕਿ ਮਾਤਾ ਪਿਤਾ ਸਮੇਂ ਰਹਿੰਦੇ ਹੀ ਇਸ ਦੇ ਸ਼ੁਰੂਆਤੀ ਲੱਛਣਾਂ ਨੂੰ ਪਛਾਣ ਲੈਣ ਤਾਂ ਕਿ ਇਸ ਦਾ ਸਹੀ ਇਲਾਜ ਜਲਦੀ ਸ਼ੁਰੂ ਹੋ ਸਕੇ। ਇਸ ਦੇ ਲੱਛਣ ਕੀ ਹਨ, ਕਹਿੰਦੇ ਵਾਰ ਵਾਰ ਪਿਆਸ ਲੱਗਣਾ, ਜ਼ਿਆਦਾ ਪਿਸ਼ਾਬ ਆਉਣਾ, ਜਦੋਂ ਬੱਚਾ ਆਮ ਦਿਨਾਂ ਦੀ ਤੁਲਨਾ ਦੇ ਨਾਲੋਂ ਜ਼ਿਆਦਾ ਪਾਣੀ ਪੀਣ ਲੱਗ ਪੈਂਦਾ, ਵਾਰ ਵਾਰ ਪਿਸ਼ਾਬ ਕਰਨ ਜਾਣ ਲੱਗ ਪਵੇ, ਤਾਂ ਇਸ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ, ਇਹ ਡਾਇਬੀਟੀਜ਼ ਦੇ ਸ਼ੁਰੂਆਤੀ ਲੱਛਣ ਵੀ ਹੋ ਸਕਦੇ ਨੇ। ਜਾਂ ਫਿਰ ਇਹ ਸ਼ੂਗਰ ਦਾ ਲੈਵਲ ਵੱਧ ਜਾਣਾ, ਜਿਸ ਦੇ ਵਿੱਚ ਕਿਡਨੀ ਦੇ ਸ਼ੂਗਰ ਤੋਂ ਬਾਹਰ ਨਿਕਲਣ ਦਾ ਜ਼ਿਆਦਾ ਕੰਮ ਕਰਦੀ ਹੈ, ਇਸ ਵਜ੍ਹਾ ਦੇ ਨਾਲ ਵਾਰ ਵਾਰ ਪਿਸ਼ਾਬ ਆਉਂਦਾ, ਪਾਣੀ ਦੀ ਕਮੀ ਲੱਗਦੀ ਹੈ, ਕਈ ਵਾਰ ਬੱਚੇ ਰਾਤ ਨੂੰ ਉੱਠ ਉੱਠ ਕੇ ਵਾਰ ਵਾਰ ਵਾਸ਼ਰੂਮ ਜਾਣ ਲੱਗ ਪੈਂਦੇ ਨੇ। ਦੂਜਾ ਕਾਰਨ ਹੁੰਦਾ ਵਾਰ ਵਾਰ ਭੁੱਖ ਲੱਗਣਾ, ਡਾਇਬੀਟੀਜ਼ ਦੇ ਬੱਚੇ ਪੀੜਿਤਾਂ ਨੂੰ ਜਿਹੜੇ ਹਨ ਉਹਨਾਂ ਨੂੰ ਵਾਰ ਵਾਰ ਭੁੱਖ ਲੱਗਦੀ ਹੈ, ਬੱਚਿਆਂ ਨੂੰ ਖਾਣਾ ਖਾਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਹ ਕੁਝ ਹੋਰ ਖਾਣ ਦੀ ਡਿਮਾਂਡ ਕਰਨ ਲੱਗ ਪੈਂਦੇ ਨੇ। ਇਸ ਦੇ ਨਾਲ ਕੀ ਹੁੰਦਾ, ਉਹਨਾਂ ਦੇ ਸਰੀਰ ਦੇ ਗਲੂਕੋਜ਼ ਦੇ ਜਿਹੜੇ ਤੱਤ ਹਨ ਉਹ ਸਹੀ ਤਰੀਕੇ ਦੇ ਨਾਲ ਵਿਕਸਿਤ ਨਹੀਂ ਹੋ ਪਾਉਂਦੇ। ਉਸ ਤੋਂ ਬਾਅਦ ਕੀ ਹੁੰਦਾ, ਉਹਨਾਂ ਨੂੰ ਜਿਹੜੀ ਹੈ ਪ੍ਰੋਪਰ ਐਨਰਜੀ ਨਹੀਂ ਮਿਲਦੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਭੁੱਖ ਲੱਗਦੀ ਹੈ, ਕਮਜ਼ੋਰੀ ਅਤੇ ਥਕਾਨ ਮਹਿਸੂਸ ਹੁੰਦੀ ਹੈ। ਕਹਿੰਦੇ ਜੇਕਰ ਬੱਚਾ ਜ਼ਿਆਦਾ ਖੇਡਦਾ ਨਾ ਹੋਵੇ, ਜ਼ਿਆਦਾ ਗਤੀਵਿਧੀਆਂ ਨਾ ਕਰਦਾ ਹੋਵੇ, ਸਰੀਰਕ ਕੰਮਾਂ ਤੋਂ ਜ਼ਿਆਦਾਤਰ ਪ੍ਰਭਾਵਿਤ ਨਾ ਹੁੰਦਾ ਹੋਵੇ, ਥੱਕਿਆ ਥੱਕਿਆ ਨਜ਼ਰ ਆਉਂਦਾ ਹੋਵੇ, ਤਾਂ ਇਹ ਡਾਇਬੀਟੀਜ਼ ਦਾ ਸੰਕੇਤ ਹੋ ਸਕਦਾ। ਸਰੀਰਕ ਕੋਸ਼ਿਕਾਵਾਂ ਨੂੰ ਪ੍ਰੋਪਰ ਗਲੂਕੋਜ਼ ਜਦੋਂ ਨਹੀਂ ਮਿਲਦਾ, ਸਰੀਰਕ ਊਰਜਾ ਦੇ ਵਿੱਚ ਕਮੀ ਮਹਿਸੂਸ ਹੁੰਦੀ ਹੈ, ਤਾਂ ਅਕਸਰ ਬੱਚੇ ਐਕਟੀਵਿਟੀ ਅਤੇ ਪੜ੍ਹਾਈ ਦੋਵਾਂ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਪਾਰਟੀਸਪੇਟ ਨਹੀਂ ਕਰ ਪਾਉਂਦੇ, ਬੱਚਾ ਸੁਸਤ ਹੁੰਦਾ, ਜਲਦੀ ਥੱਕ ਜਾਂਦਾ। ਕੀ ਕਰਨਾ ਹੋਈ ਜਾ ਕੀ ਕਰਨਾ ਚਾਹੀਦਾ ਸਾਨੂੰ, ਇਸ ਦੇ ਨਾਲ ਸਾਨੂੰ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਐਕਟੀਵਿਟੀਜ਼ ਕਰਾਉਣੀਆਂ ਚਾਹੀਦੀਆਂ ਨੇ, ਫੋਨਾਂ ਤੋਂ ਦੂਰ ਰੱਖਣਾ ਹੈ, ਵਧੀਆ ਖਾਣਾ ਦੇਣਾ। ਇਸ ਦੇ ਵਿੱਚ ਕੀ ਹੁੰਦਾ ਕਿ ਬਿਨਾਂ ਵਜ੍ਹਾ ਤੋਂ

ਬੱਚਿਆਂ ਦਾ ਵਜ਼ਨ ਵੀ ਜਿਹੜਾ ਘਟਣ ਲੱਗ ਪੈਂਦਾ ਹੈ, ਉਹਨਾਂ ਨੂੰ ਧੁੰਦਲਾ ਦਿਖਾਈ ਦੇਣ ਲੱਗ ਪੈਂਦਾ ਹੈ, ਛੋਟੀ ਉਮਰ ਦੇ ਵਿੱਚ ਜਿਹੜੇ ਹਨ ਚਸ਼ਮੇ ਲੱਗ ਜਾਂਦੇ ਨੇ, ਗਰਦਨ ਅਤੇ ਅੰਡਰ ਆਰਮਸ ਦੇ ਉੱਤੇ ਜਿਹੜਾ ਕਾਲਾਪਨ ਦੇਖਣ ਨੂੰ ਮਿਲ ਜਾਂਦਾ, ਪੂਰਾ ਸਰੀਰ ਸਾਫ਼ ਹੋਵੇਗਾ ਪਰ ਕਿਤੇ ਨਾ ਕਿਤੇ ਜਿਹੜੀਆਂ ਇਹ ਦੋ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਕਾਲਾਪਨ ਜਿਹੜਾ ਨਜ਼ਰ ਆਉਂਦਾ। ਕੀ ਕਰਨਾ ਚਾਹੀਦਾ? ਸਾਨੂੰ ਡਾਕਟਰਾਂ ਦੇ ਸੰਪਰਕ 'ਚ ਰਹਿਣਾ ਚਾਹੀਦਾ, ਬੱਚਿਆਂ ਨੂੰ ਡਾਇਬਟੀਜ਼ ਤੋਂ ਕਿਵੇਂ ਬਚਾਉਣਾ ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਬੱਚਿਆਂ ਨੂੰ ਜੰਕ ਫੂਡ ਅਤੇ ਮਿੱਠੀਆਂ ਚੀਜ਼ਾਂ ਤੋਂ ਦੂਰ ਰੱਖਣਾ, ਰੋਜ਼ਾਨਾ ਸਰੀਰਕ ਗਤੀਵਿਧੀਆਂ ਆਊਟਡੋਰ ਖੇਡਾਂ ਦੇ ਲਈ ਉਹਨਾਂ ਨੂੰ ਪ੍ਰੇਰਿਤ ਕਰਨਾ ਅਤੇ ਸੰਤੁਲਿਤ ਆਹਾਰ, ਪ੍ਰਾਪਤ ਨੀਂਦ, ਸਕਰੀਨ ਟਾਈਮ ਘੱਟ ਰੱਖਣਾ ਅਤੇ ਬੇਹੱਦ ਜ਼ਰੂਰੀ ਹੈ ਕਿ ਪਰਿਵਾਰ ਪਹਿਲਾਂ ਤੋਂ ਹੀ ਡਾਇਬਟੀਜ਼ ਹਿਸਟਰੀ ਹੈ ਉਸਦੀ ਜਿਹੜੀ ਹੈ ਉਸਦਾ ਵੀ ਧਿਆਨ ਰੱਖਣਾ ਕਿ ਬੱਚਿਆਂ ਦੇ ਮਾਪਿਆਂ ਨੂੰ ਪਹਿਲਾਂ ਕੋਈ ਡਾਇਬਟੀਜ਼ ਤਾਂ ਨਹੀਂ ਹੈ, ਤਾਂ ਬੱਚਿਆਂ ਦੀ ਨਿਯਮਿਤ ਹੈਲਥ ਚੈੱਕਅਪ ਉਹ ਵੀ ਕਰਵਾਉਂਦੇ ਰਹਿਣਾ ਚਾਹੀਦਾ। ਇਹ ਤਾਂ ਹੋਈ ਬੱਚਿਆਂ ਦੀ ਬੜੇ ਕੰਮ ਦੀ ਗੱਲ, ਇਸੇ ਤਰੀਕੇ ਦੇ ਨਾਲ ਮਸਾਲਾ ਮਿਕਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮਿਕਸ ਕਰਕੇ ਤੁਹਾਡੇ ਨਾਲ ਜਾਣਕਾਰੀ ਲੈ ਕੇ ਆਵੇਗਾ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ। ਤਦ ਤੱਕ ਲਈ ਬਣੇ ਰਹੋ ਮੇਰੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ। ਇੱਕ ਪਿਆਰਾ ਜਿਹਾ ਗੀਤ, ਦੈਨ ਉਸ ਤੋਂ ਬਾਅਦ ਅਗਲਾ ਮਸਾਲਾ ਕਿਹੜਾ ਹੋਵੇਗਾ, ਇੰਤਜ਼ਾਰ ਕਰੋ ਜਨਾਬ।

ਹਾਂਜੀ, ਮੈਂ ਕਿਹਾ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਇਸੇ ਤਰੀਕੇ ਦੇ ਨਾਲ ਬੈਕ ਟੂ ਬੈਕ ਬੀਟ ਵਾਲੇ ਗਾਣੇ ਤੁਹਾਡੇ ਲਈ ਲੈ ਕੇ ਹਾਜ਼ਰ ਹੋਵੇਗਾ ਤੁਹਾਡਾ ਮਿੱਤਰ ਅਰਜ ਪਰਵਿੰਦਰ। ਐਂਡ ਅਗਲੀ ਇਨਫੋਰਮੇਸ਼ਨ ਕਿਹੜੀ ਹੈ, ਕਈ ਵਾਰ ਅਸੀਂ ਸੋ ਕੇ ਉੱਠਦੇ ਹਾਂ ਨਾ, ਸਾਡੇ ਮੂੰਹ ਦੇ ਵਿੱਚੋਂ ਲਾਰ ਡਿੱਗੀ ਹੁੰਦੀ ਹੈ। ਕਹਿੰਦੇ ਕਿਹੜੇ ਵਿਟਾਮਿਨਸ ਦੀ ਕਮੀ ਦੇ ਨਾਲ ਜਾਂ ਕੀ ਹੁੰਦਾ ਹੈ ਕਿ ਸਾਡੇ ਸਰੀਰ ਦੇ ਵਿੱਚ ਅਜਿਹੀਆਂ ਗਤੀਵਿਧੀਆਂ ਹੁੰਦੀਆਂ ਨੇ। ਕਹਿੰਦੇ ਸਰੀਰ ਦੇ ਵਿੱਚ ਕਿਸੇ ਵਿਟਾਮਿਨ ਦੀ ਕਮੀ ਹੁੰਦੀ ਹੈ ਤਾਂ ਬਹੁਤ ਸਾਰੀਆਂ

ਸਮੱਸਿਆਵਾਂ ਦਾ ਕਾਰਨ ਬਣ ਜਾਂਦਾ। ਇੱਕ ਵੈਬਸਾਈਟ ਹੈ ਨਾਰੀ, ਉੱਥੋਂ ਅਸੀਂ ਇਨਫੋਰਮੇਸ਼ਨ ਲਈ ਹੈ। ਕਹਿੰਦੇ ਨੇ ਕਿ ਨੀਂਦ ਦੇ ਵਿੱਚ ਲਾਰ ਦਾ ਡਿੱਗਣਾ, ਇਹ ਸਥਿਤੀ ਸੁਣਨ ਦੇ ਵਿੱਚ ਬਹੁਤ ਮਾਮੂਲੀ ਲੱਗਦੀ ਹੈ, ਪਰ ਇਸ ਦੇ ਪਿੱਛੇ ਬਹੁਤ ਹੀ ਗੰਭੀਰ ਪੋਸ਼ਣ ਸੰਬੰਧੀ ਕਾਰਨ ਵੀ ਹੋ ਸਕਦੇ ਨੇ। ਇਸ ਜਾਣਕਾਰੀ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੀ ਹੁੰਦੀ ਹੈ ਇਸ ਦੇ ਪਿੱਛੇ ਦੀ ਵਜ੍ਹਾ, ਕਿਸ ਵਿਟਾਮਿਨ ਦੀ ਵਜ੍ਹਾ ਦੇ ਨਾਲ, ਕਿਸ ਕਮੀ ਦੀ ਜ਼ਿੰਮੇਦਾਰੀ ਦੇ ਨਾਲ ਹੋ ਸਕਦੀ ਹੈ। ਇਹ ਬਹੁਤ ਨੋਰਮਲ ਤੱਤ ਦੇ ਜਿਹੜੇ ਜੁੜੇ ਹੁੰਦੇ ਨੇ ਇਸ ਦੇ ਪਿੱਛੇ। ਕਹਿੰਦੇ ਕਈ ਵਾਰ ਕੋਈ ਵਿਅਕਤੀ ਜਦੋਂ ਸੁੱਤਾ ਹੁੰਦਾ ਉਸਦੇ ਮੂੰਹ ਦੇ ਵਿੱਚੋਂ ਲਾਰ ਡਿੱਗਣ ਲੱਗ ਪੈਂਦੀ ਹੈ। ਮੈਡੀਕਲ ਭਾਸ਼ਾ ਦੇ ਵਿੱਚ ਇਸਨੂੰ ਡਰੂਲਿੰਗ ਕਿਹਾ ਜਾਂਦਾ ਹੈ। ਆਮ ਤੌਰ 'ਤੇ ਇਹ ਉਦੋਂ ਹੁੰਦਾ ਜਦੋਂ ਵਿਅਕਤੀ ਗਹਿਰੀ ਨੀਂਦ ਦੇ ਵਿੱਚ ਹੋਵੇ, ਚਿਹਰੇ ਦੇ ਉੱਤੇ ਮਾਸਪੇਸ਼ੀਆਂ ਜਦੋਂ ਢਿੱਲੀਆਂ ਪੈ ਜਾਂਦੀਆਂ ਨੇ। ਹਾਲਾਂਕਿ ਕਦੇ ਕਦਾਏ ਚਿੰਤਾ ਦੀ ਗੱਲ ਜਦੋਂ ਹੁੰਦੀ ਹੈ, ਲੇਕਿਨ ਰੋਜ਼ਾਨਾ ਹੋ ਰਹੀ ਹੁੰਦੀ ਹੈ, ਫਿਰ ਇਹ ਸਰੀਰਕ ਪੋਸ਼ਣ ਸੰਬੰਧੀ ਅਸੰਤੁਲਨ ਸੰਕੇਤ ਹੋ ਸਕਦਾ ਹੈ। ਕੇਅਰ ਹੋਪਟੀਕਲਸ ਦੀ ਇੱਕ ਰਿਪੋਰਟ ਦੇ ਅਨੁਸਾਰ ਸਰੀਰ ਦੇ ਉੱਤੇ ਵਿਟਾਮਿਨਸ B12 ਦੀ ਜਦੋਂ ਕਮੀ ਹੋ ਜਾਂਦੀ ਹੈ ਤਾਂ ਤੰਤਰਿਕਾ ਤੰਤਰ ਨਰਵਸ ਸਿਸਟਮ ਦੇ ਉੱਤੇ ਅਸਰ ਪੈਂਦਾ, ਮਾਸਪੇਸ਼ੀਆਂ ਦੀ ਕੰਟਰੋਲ ਕਰਨ ਦੀ ਸ਼ਮਤਾ ਜਿਹੜੀ ਕਮਜ਼ੋਰ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਲੋਕਾਂ ਦੇ ਸੌਂਦੇ ਸਮੇਂ ਮੂੰਹ ਤੋਂ ਲਾਰ ਜਿਹੜੀ ਹੈ ਡਿੱਗਣ ਲੱਗ ਪੈਂਦੀ ਹੈ। ਇਹ ਸਮੱਸਿਆ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਵੀ ਹੋ ਸਕਦੀ ਹੈ, ਇਸ ਨੂੰ ਸਾਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਕੀ ਕਰਨਾ ਚਾਹੀਦਾ? ਕਹਿੰਦੇ ਐਵਰਲੀ ਵੈਲ ਇੱਕ ਰਿਪੋਰਟ ਦੱਸਦੀ ਹੈ ਕਿ ਵਿਟਾਮਿਨ B1 ਅਤੇ B6 ਦੀ ਕਮੀ ਦੇ ਮੂਡ ਦੇ ਨਾਲ ਮੂਡ ਸਵਿੰਗਸ, ਚਿੜਚਿੜਾਪਨ ਅਤੇ ਮਾਨਸਿਕ ਥਕਾਵਟ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਹਾਲਾਂਕਿ B6 ਦੀ ਗੰਭੀਰ ਕਮੀ ਬਿਮਾਰੀ ਆਮ ਤੌਰ 'ਤੇ ਦੁਰਲੱਭ ਹੋ ਜਾਂਦੀ ਹੈ, ਫਿਰ ਜੇਕਰ ਤੁਹਾਡਾ ਬਹੁਤ ਚਿੜਚਿੜੇ ਤੁਸੀਂ ਰਹਿੰਦੇ ਹੋ ਤਾਂ ਆਪਣੇ ਖਾਣ ਪਾਣ 'ਤੇ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਲਾਰ ਡਿੱਗਣ ਦੇ ਪਿੱਛੇ ਵਿਟਾਮਿਨ B12 ਦੀ ਕਮੀ ਹੁੰਦੀ ਹੈ ਤਾਂ B12 ਦਾ ਮਹੱਤਵ ਕੀ ਹੈ? ਕਹਿੰਦੇ ਵਿਟਾਮਿਨ B12 ਦੇ ਵਿੱਚ ਜਿਹੜੀ ਹੈ ਕੋਬਾਲਮਿਨ, ਕਿ ਜੋ ਕਿਹਾ ਜਾਂਦਾ ਹੈ ਕਿ ਸਰੀਰ ਦੇ ਬਹੁਤ ਸਾਰੇ ਜੋ ਜ਼ਰੂਰੀ ਤੱਤ ਹੁੰਦੇ ਨੇ ਪ੍ਰਕਿਰਿਆਵਾਂ ਦੇ ਲਈ ਜ਼ਰੂਰੀ ਹੁੰਦੇ ਨੇ, ਖਾਸ ਤੌਰ 'ਤੇ ਤੰਤਰਿਕਾ ਤੰਤਰ ਜਿਸ ਨੂੰ ਨਰਵਸ ਸਿਸਟਮ ਵੀ ਕਿਹਾ ਜਾਂਦਾ, ਇਸ ਦਿਮਾਗ ਦੇ ਕੰਮਾਂ ਨੂੰ ਸੁਚਾਰੂ ਬਣਾਉਣ ਦੇ ਵਿੱਚ ਮਦਦ ਕਰਦਾ। ਕਹਿੰਦੇ ਵਿਟਾਮਿਨ B ਦੀ ਕਮੀ ਨਾਲ ਹੁੰਦਾ ਕੀ ਹੈ? ਵਿਟਾਮਿਨ B12 ਦੀ ਜਦੋਂ ਕਮੀ ਹੁੰਦੀ ਹੈ ਤਾਂ ਤੰਤਰਿਕਾਵਾਂ ਕਮਜ਼ੋਰ ਹੋਣ ਲੱਗ ਪੈਂਦੀਆਂ ਨੇ, ਮਾਸਪੇਸ਼ੀਆਂ ਜਿਹੜੀਆਂ ਹਨ ਆਪਣਾ ਜਿਹੜਾ ਕੰਟਰੋਲ ਜਿਹੜਾ ਹੈ ਉਹ ਘੱਟ ਹੋ ਜਾਂਦੀਆਂ ਨੇ, ਮੂੰਹ ਬੰਦ ਰੱਖਣ ਦੇ ਵਿੱਚ ਕਠਿਨਾਈ ਹੁੰਦੀ ਹੈ ਅਤੇ ਮੂੰਹ ਜਿਹੜਾ ਹੈ ਖੁੱਲ੍ਹਾ ਰਹਿਣ ਲੱਗ ਪੈਂਦਾ। ਲੱਛਣ ਕੀ ਹਨ? ਥਕਾਨ ਮਹਿਸੂਸ ਹੁੰਦੀ ਹੈ, ਹੱਥਾਂ ਪੈਰਾਂ ਦੇ ਵਿੱਚ ਝੰਝਨਾਹਟ ਮਹਿਸੂਸ ਹੁੰਦੀ ਹੈ, ਜਿਹੜੀ ਯਾਦਾਸ਼ਤ ਕਮਜ਼ੋਰ ਹੋਣ ਲੱਗ ਪੈਂਦੀ ਹੈ ਅਤੇ ਜੀਭ 'ਤੇ ਸੂਜਨ ਜਾਂ ਜਲਨ, ਜਾਂ ਅਤੇ ਇਸ ਤੋਂ ਇਲਾਵਾ ਮੂਡ ਸਵਿੰਗਸ ਜਾਂ ਚਿੜਚਿੜਾਪਨ ਜਿਹੜਾ ਹੋਣ ਲੱਗਦਾ। ਵਿਗਿਆਨਿਕ ਆਧਾਰ ਜੇਕਰ ਗੱਲ ਕਰੀਏ ਤਾਂ ਕੇਅਰ ਹੋਪਟੀਕਲਸ ਦੇ ਅਨੁਸਾਰ B12 ਦੀ ਕਮੀ ਤੰਤਰਿਕਾ ਤੰਤਰ ਅਤੇ ਕਾਰਯ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦੇ ਨਾਲ ਸਾਡੇ ਮਸਤਿਸ਼ਕ ਨੂੰ ਮਾਸਪੇਸ਼ੀਆਂ ਦੇ ਵਿਚਕਾਰ ਜੋ ਤਾਲਮੇਲ ਹੈ ਉਹ ਵਿਗੜ ਜਾਂਦਾ ਹੈ। ਇਹੀ ਕਾਰਨ ਹੈ ਕਿ ਕੁਝ ਲੋਕਾਂ ਦੀ ਨੀਂਦ ਦੇ ਵੇਲੇ ਜਿਹੜੀ ਹੈ ਲਾਰ ਟਪਕਣ ਲੱਗ ਪੈਂਦੀ ਹੈ। ਇਹ ਸਮੱਸਿਆ ਜ਼ਿਆਦਾਤਰ ਬਜ਼ੁਰਗਾਂ ਦੇ ਵਿੱਚ, ਸ਼ਾਕਾਹਾਰੀਆਂ ਦੇ ਵਿੱਚ ਦੇਖੀ ਜਾਂਦੀ ਹੈ ਜਿਨ੍ਹਾਂ ਦਾ ਆਹਾਰ ਸੰਤੁਲਿਤ ਨਹੀਂ ਹੁੰਦਾ ਜਾਂ ਜਿਨ੍ਹਾਂ ਦਾ ਪਾਚਨ ਸਿਸਟਮ ਜਿਹੜਾ ਹੈ ਉਹ ਵਿਟਾਮਿਨ B12 ਤੋਂ ਘੱਟ ਰਹਿ ਜਾਂਦਾ। ਤਾਂ ਇਹ ਜਾਣਕਾਰੀ ਹੈ ਕਿ ਇਸ ਤਰੀਕੇ ਦੇ ਨਾਲ ਕਦੋਂ ਸਾਡੇ ਨਾਲ ਜਦੋਂ ਕੋਈ ਨਾ ਕੋਈ ਗਤੀਵਿਧੀ ਹੁੰਦੀ ਹੈ ਜਾਂ ਫਿਰ ਵਿਅਕਤੀ ਜਦੋਂ ਸੁੱਤਾ ਹੁੰਦਾ ਹੈ ਤਾਂ ਉਸਦੇ ਮੂੰਹ ਤੋਂ ਲਾਰ ਟਪਕਦੀ ਹੈ। ਹੋ ਸਕਦਾ ਹੈ ਕਿ ਕੋਈ ਵੱਡੀ ਸਮੱਸਿਆ ਹੋਵੇ, ਜੇਕਰ ਤੁਹਾਡੇ ਨਾਲ ਕੁਝ ਅਜਿਹਾ ਹੁੰਦਾ ਹੋਵੇ ਤਾਂ ਤੁਹਾਨੂੰ ਡਾਕਟਰ ਕੋਲ ਜਾ ਕੇ ਜ਼ਰੂਰ ਕੰਸਲਟ ਕਰਨਾ ਚਾਹੀਦਾ, ਬਾਡੀ ਚੈੱਕਅਪ ਕਰਾਉਣਾ ਚਾਹੀਦਾ। ਐਂਡ ਇਸ ਦੇ ਨਾਲ ਤੁਹਾਨੂੰ ਐਂਟਰਟੇਨ ਹੋਣ ਦੇ ਲਈ 102.7 ਮੈਗਾਹਰਟਜ਼ ਆਕਾਸ਼ਵਾਣੀ ਜਾਂ ਜਲੰਧਰ ਦਾ ਰੇਨਬੋ ਚੈਨਲ ਤੁਹਾਨੂੰ ਟਿਊਨ ਕਰਨਾ ਚਾਹੀਦਾ, ਜਿੱਥੇ ਬੈਠਾ ਹੋਇਆ ਤੁਹਾਡਾ ਮਿੱਤਰ ਰਾਜੇ ਪਰਵਿੰਦਰ ਪਿਆਰੇ ਪਿਆਰੇ ਗਾਣੇ ਪਲੇ ਕਰਨ ਦੇ ਲਈ। ਐਂਡ ਤੁਸੀਂ ਆਪਣੇ ਸਫ਼ਰ ਦਾ ਇੰਜੋਏ ਕਰ ਸਕਦੇ ਹੋ, ਤੁਸੀਂ ਆਪਣੇ ਕੰਮ ਕਰ ਰਹੇ ਹੋ ਤਾਂ ਵੀ ਤੁਸੀਂ ਰੇਡੀਓ ਟਿਊਨ ਕਰ ਸਕਦੇ ਹੋ ਐਂਡ ਮਸਾਲਾ ਮਿਕਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ।

ਮੈਗਾ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੁਸੀਂ ਟਿਊਨ ਕੀਤਾ ਤਾਂ ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ ਪ੍ਰੋਗਰਾਮ ਰਨ ਕਰ ਰਿਹਾ ਜੀ ਮਸਾਲਾ ਮਿਕਸ ਅਤੇ ਮਸਾਲਾ ਮਿਕਸ ਦੇ ਵਿੱਚ ਅਗਲੀ ਜਿਹੜੀ ਹੈ ਮੈਂ ਗੱਲਬਾਤ ਤੁਹਾਨੂੰ ਦੱਸਣ ਜਾ ਰਿਹਾ ਕਿ ਪੰਜਾਬ ਦੇ ਵਿੱਚ ਕਿਹੜੀ ਕਿਹੜੀ ਅਜਿਹੀਆਂ ਥਾਵਾਂ ਨੇ ਜਿਸ ਨੂੰ ਫੂਡ ਹੱਬ ਕਿਹਾ ਜਾਂਦਾ ਹੈ। ਪੰਜਾਬ ਦੇ ਵਿੱਚ ਆ ਕੇ ਸਾਡੇ ਬਹੁਤ ਸਾਰੇ ਟੂਰਿਸਟ ਉਸ ਜਾ ਕੇ ਖਾਣੇ ਨੂੰ ਇੰਜੋਏ ਕਰਦੇ ਨੇ ਐਂਡ ਕੀ ਹੁੰਦਾ ਕਿ ਉਹ ਸਾਡੇ ਪੰਜਾਬ ਦੀ ਗੱਲ ਜਿਹੜੀ ਹੈ ਬਾਹਰ ਜਾ ਕੇ ਆਪਣੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕਰਦੇ ਨੇ ਕਿ ਕਹਿੰਦੇ ਸੀ ਪੰਜਾਬ ਦਾ ਆਹ ਫੂਡ ਇੰਜੋਏ ਕੀਤਾ ਜਿਹੜਾ ਸਾਨੂੰ ਆਨੰਦ ਆਇਆ। ਤਾਂ ਪੰਜਾਬ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਢਾਬੇ ਮਸ਼ਹੂਰ ਹਨ ਜਿੱਥੇ ਅਸਲੀ ਪੰਜਾਬੀ ਸਵਾਦ ਜੇਕਰ ਤੁਸੀਂ ਵੀ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਪੰਜਾਬ ਦਾ ਫੂਡ ਦਾ ਹੱਬ ਹੈ। ਇੱਥੇ ਦਾ ਅੰਮ੍ਰਿਤਸਰੀ ਕੁਲਚਾ, ਛੋਲੇ, ਲੱਸੀ ਅਤੇ ਮੱਖਣ ਵਾਲੀ ਦਾਲ ਬਹੁਤ ਜ਼ਿਆਦਾ ਮਸ਼ਹੂਰ ਹੈ। ਇਸ ਦੀਆਂ ਮਸ਼ਹੂਰ ਥਾਵਾਂ ਕਿਹੜੀਆਂ ਨੇ? ਕਹਿੰਦੇ ਕੇਸਰ ਦਾ ਢਾਬਾ, ਭਰਾਵਾਂ ਦਾ ਢਾਬਾ ਅਤੇ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਤੁਹਾਨੂੰ ਮਿਲ ਜਾਣਗੀਆਂ ਜਿੱਥੇ ਤੁਹਾਡੇ ਬਜਟ ਦੇ ਵਿੱਚ ਤੁਹਾਨੂੰ ਬਹੁਤ ਬਹੁਤ ਘੈਂਟ ਵਾਲਾ ਖਾਣਾ ਜੋ ਕਿ ਇੰਜੋਏ ਕਰਨ ਨੂੰ ਮਿਲਦਾ, ਔਰ ਖਾਣਾ ਵੀ ਕਿਹੜਾ, ਸ਼ੁੱਧ ਪੰਜਾਬੀ ਖਾਣਾ ਜਿਸ ਨੂੰ ਇੰਜੋਏ ਕਰਕੇ ਤੁਸੀਂ ਕਹਿ ਸਕਦੇ ਹੋ ਬਈ ਅੱਜ ਤਾਂ ਨਜ਼ਾਰਾ ਹੀ ਆ ਗਿਆ। ਉਸ ਤੋਂ ਇਲਾਵਾ ਜੇਕਰ ਕਿਹਾ ਜਾਂਦਾ ਜਿੱਥੇ ਅੰਮ੍ਰਿਤਸਰ ਦੀ ਪਹਿਲਾਂ ਗੱਲ ਕੀਤੀ ਗਈ ਤਾਂ ਪੰਜਾਬ ਦਾ ਫੂਡ ਦਾ ਹੱਬ ਕਿਹਾ ਜਾਂਦਾ, ਉਸ ਤੋਂ ਇਲਾਵਾ ਹੁਣ ਵਾਰੀ ਆਉਂਦੀ ਹੈ ਲੁਧਿਆਣਾ ਸ਼ਹਿਰ ਦੀ ਜਿਸ ਨੂੰ ਢਾਬਿਆਂ ਦਾ ਸ਼ਹਿਰ ਵੀ ਕਿਹਾ ਜਾਂਦਾ। ਇੱਥੇ ਤੰਦੂਰੀ ਪਰੌਂਠੇ, ਚਿਕਨ ਅਤੇ ਮਿੱਠੇ ਕਾਫੀ ਮਸ਼ਹੂਰ ਹਨ। ਇੱਥੋਂ ਦੀਆਂ ਜਿਹੜੀਆਂ ਬਰਫੀਆਂ ਨੇ ਸੁਣਿਆ ਜਾਂਦਾ ਹੈ ਕਿ ਵਿਦੇਸ਼ਾਂ ਤੱਕ ਸਪਲਾਈ ਹੁੰਦੀਆਂ ਨੇ। ਜੇਕਰ ਅੰਮ੍ਰਿਤਸਰ ਦੇ ਕੁਲਚਿਆਂ ਦੀ ਜੇਕਰ ਗੱਲ ਕਰੀਏ ਤਾਂ ਉਹ ਵੀ ਜਿਹੜੇ ਨੇ ਵਿਦੇਸ਼ਾਂ ਤੱਕ ਸਪਲਾਈ ਹੁੰਦੇ ਨੇ। ਹਫ਼ਤਾ ਹਫ਼ਤਾ ਤੱਕ ਉਹ ਕੁਲਚੇ ਖਰਾਬ ਨਹੀਂ ਹੁੰਦੇ, ਉਹਨਾਂ ਦੀ ਪੈਕਿੰਗ ਉਸ ਤਰੀਕੇ ਦੀ, ਉੱਥੋਂ ਦੇ ਜਿਹੜੇ ਮੈਨੂਫੈਕਚਰਸ ਹੁੰਦੇ ਨੇ ਉਹ ਉਸ ਤਰੀਕੇ ਦੇ ਨਾਲ ਬਣਾ ਕੇ ਸਪਲਾਈ ਕਰਦੇ ਨੇ। ਬਟ ਲੁਧਿਆਣੇ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਪਰੌਂਠੇ, ਉਹਨਾਂ ਦੀ ਸਟਰੀਟ ਫੂਡ ਉਹ ਕਾਫੀ ਮਸ਼ਹੂਰ ਨੇ। ਇਸ ਤੋਂ ਇਲਾਵਾ ਜੋ ਲੁਧਿਆਣੇ ਦੀ ਬਰਫੀ ਬਣਦੀ ਹੈ, ਲੁਧਿਆਣੇ ਦੀ ਜੋ ਮਿਠਿਆਈ ਤਿਆਰ ਕੀਤੀ ਜਾਂਦੀ ਹੈ ਉਹ ਵੀ ਜਿਹੜੀ ਹੈ ਵਿਦੇਸ਼ਾਂ ਤੱਕ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਪਲਾਈ ਕਰਦੇ ਨੇ। ਉਸ ਤੋਂ ਇਲਾਵਾ ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਜਨਾਬ ਸਟਰੀਟ ਫੂਡ ਦੇ ਮਾਮਲੇ ਦੇ ਵਿੱਚ ਉਸਨੇ ਵੱਖਰੀ ਧੱਕ ਪਾਈ ਹੋਈ ਹੈ। ਜਲੰਧਰ ਦੇ ਵਿੱਚ ਚਾਟ, ਟਿੱਕੀ, ਗੋਲ ਗੱਪੇ ਅਤੇ ਚਾਈਨੀਜ਼ ਸਟਰੀਟ ਫੂਡ ਲਈ ਮਸ਼ਹੂਰ ਹੈ ਅਤੇ ਹੋਰ ਜਿਹੜਾ ਅੱਜ ਕੱਲ੍ਹ ਵੇਖਣ ਨੂੰ ਮਿਲ ਰਿਹਾ ਸਾਊਥ ਇੰਡੀਅਨ ਫੂਡ ਦਾ ਇੱਕ ਵੱਖਰਾ ਜ਼ਾਇਕਾ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲਦਾ। ਪਟਿਆਲਾ ਰੋਇਲ ਖਾਣਾ, ਸ਼ਾਹੀ ਸਿਟੀ, ਸ਼ਾਹੀ ਸ਼ਹਿਰ ਪਟਿਆਲਾ, ਜਿੱਥੇ ਅੱਜ ਵੀ ਸ਼ਾਹੀ ਖਾਣਾ ਮਸ਼ਹੂਰ ਹੈ ਔਰ ਦੇਸੀ ਖਾਣਾ ਉੱਥੋਂ ਦਾ ਉਸ ਤੋਂ ਵੀ ਜ਼ਿਆਦਾ ਮਸ਼ਹੂਰ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹਾਈਵੇ ਦੇ ਜਿਹੜੇ ਢਾਬੇ ਨੇ ਉਸਦਾ ਵੀ ਖਾਣਾ ਬਹੁਤ ਹੀ ਵੱਖਰੇ ਲੈਵਲ ਦਾ ਮਸ਼ਹੂਰ ਹੁੰਦਾ ਔਰ ਬਹੁਤ ਸਾਰੇ ਢਾਬੇ ਨੇ, ਬਹੁਤ ਸਾਰੀਆਂ ਅਜਿਹੀਆਂ ਥਾਵਾਂ ਨੇ ਜਿਸ 'ਤੇ

ਜਾ ਕੇ ਤੁਸੀਂ ਦੇਸੀ ਖਾਣਾ ਇੰਜੋਏ ਕਰ ਸਕਦੇ ਹੋ। ਐਂਡ ਬੈਸਟ ਢਾਬਾ ਇੱਥੇ ਇੱਕ ਤੋਂ ਇੱਕ ਮੌਜੂਦ ਹੈ, ਔਰ ਪਰੌਂਠੇ ਤੋਂ ਲੈ ਕੇ ਤੰਦੂਰੀ ਰੋਟੀਆਂ ਤੋਂ ਲੈ ਕੇ ਤੰਦੂਰੀ ਪਰੌਂਠਿਆਂ ਤੋਂ ਲੈ ਕੇ ਔਰ ਦੇਸੀ ਖਾਣੇ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਸਾਡੇ ਪੰਜਾਬ ਦਾ ਖਾਣਾ, ਔਰ ਉਸ ਤੋਂ ਵੱਡੀ ਗੱਲ ਹੈ ਸਾਡੇ ਪੰਜਾਬੀਆਂ ਦੀ ਮਹਿਮਾਨ ਨਵਾਜ਼ੀ। ਔਰ ਕਹਿੰਦੇ ਨੇ ਕਿ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ ਅਤੇ ਲੱਸੀ ਜੇਕਰ ਹੋਵੇ ਤਾਂ ਵੱਡੇ ਵੱਡੇ ਪਕਵਾਨ ਉੱਥੇ ਫੇਲ ਹੋ ਜਾਂਦੇ ਨੇ। ਸੋ ਤੁਹਾਨੂੰ ਕਿਸ ਤਰੀਕੇ ਦਾ ਖਾਣਾ ਵਧੀਆ ਲੱਗਦਾ ਇਹ ਵੀ ਸਾਨੂੰ ਤੁਸੀਂ ਸਾਡੇ 9855101027 ਦੇ ਉੱਤੇ ਸਾਨੂੰ ਆ ਕੇ ਦੱਸ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ, ਐਂਡ ਇਸ ਦੇ ਨਾਲ ਸਾਡੇ ਨਾਲ ਤੁਸੀਂ ਰਾਬਤਾ ਵੀ ਕਾਇਮ ਕਰ ਸਕਦੇ ਹੋ। ਸਾਨੂੰ ਪਤਾ ਲੱਗੇਗਾ ਤੁਹਾਨੂੰ ਕਿਸ ਤਰੀਕੇ ਦਾ ਖਾਣਾ ਮਸ਼ਹੂਰ ਹੈ। ਐਂਡ ਮਸਾਲਾ ਮਿਕਸ ਦੇ ਵਿੱਚ ਤੁਸੀਂ ਵੀ ਜੇਕਰ ਪਾਰਟੀਸਪੇਟ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਵੀ ਜੇਕਰ ਕੋਈ ਪਿਆਰੀ ਜਿਹੀ ਜਾਣਕਾਰੀ ਹੈ, ਪਿਆਰੀ ਜਿਹੀ ਗੱਲਬਾਤ ਹੈ, ਤੁਸੀਂ ਕੁਝ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਪਿਆਰਾ ਜਿਹਾ ਕੋਈ ਜੋਕ ਹੈ, ਪਿਆਰਾ ਜੀ ਕੋਈ ਸ਼ਾਇਰੀ ਹੈ, ਜਾਂ ਫਿਰ ਕਹਾਵਤ ਹੈ, ਅਖਾਣ ਹੈ, ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ। ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਨੰਬਰ ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿੰਦਾ, 9855101027 ਦੇ ਉੱਤੇ ਸਾਨੂੰ ਮੈਸੇਜ ਕਰਕੇ ਸਾਡੇ ਨਾਲ ਪਾਰਟੀਸਪੇਟ ਕਰੋ। ਐਂਡ ਅਸੀਂ ਤੁਹਾਡਾ ਨਾਮ ਬੋਲ ਕੇ ਤੁਹਾਡੀ ਫਰਮਾਇਸ਼ ਜਿਹੜੀ ਹੈ ਉਹ ਅਸੀਂ ਤੁਹਾਡਾ ਜਿਹੜਾ ਹੈ ਉਹ ਪੂਰਾ ਕਰਾਂਗੇ। ਤਦ ਤੱਕ ਲਈ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਇੱਕ ਹੋਰ ਪਿਆਰਾ ਜਿਹਾ ਗੀਤ ਲੈ ਕੇ ਹਾਜ਼ਰ ਹੋ ਰਿਹਾ ਤੁਹਾਡਾ ਮਿੱਤਰ ਆਰਜੇ ਪਰਵਿੰਦਰ।

ਹਾਂਜੀ ਲੜਕੀ ਬਿਊਟੀਫੁਲ ਕਰ ਗਈ ਚਲ ਮੈਂ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਪ੍ਰੋਗਰਾਮ ਚੱਲ ਰਿਹਾ ਜੀ ਮਸਾਲਾ ਮਿਕਸ ਅਤੇ ਹੁਣ ਮਿਕਸ ਕਰਕੇ ਨਾ ਕਿ ਜੀ ਚੀਜ਼ ਬਣਾਉਣੀ ਹੈ ਜੋ ਸਾਨੂੰ ਗਰਮੀ ਦੇ ਵਿੱਚ ਰੀਚਾਰਜ ਕਰ ਸਕੇ ਆਉਣੋ ਪਤਾ ਕੀ ਹੁੰਦਾ ਸੀ ਕਿ ਵੇਲੇ ਖਾਣਾ ਪੀਣਾ ਖਾ ਲੈਣਾ ਸਾਡਾ ਪੇਟ 'ਚ ਗਰਮੀ ਪੈ ਜਾਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀ ਹੁੰਦੀਆਂ ਨੇ ਬੰਦਾ ਸੋਚਦਾ ਯਾਰ ਖਾਣ 'ਚ ਜਾਏਗਾ ਨਾ ਜੇ ਕੁਛ ਪੀ ਲੈਂਦੇ ਤਾਂ ਜ਼ਿਆਦਾ ਸੈੱਟ ਰਹਿਣਾ ਸੀ ਕੰਮ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਜੇ ਸਾਡੇ ਵੀਰ ਨੇ ਉਹ ਅਲੱਗ ਅਲੱਗ ਥਾਵਾਂ 'ਤੇ ਜਾ ਕੇ ਵੀ ਇਹਨਾਂ ਚੀਜ਼ਾਂ ਨੂੰ ਪ੍ਰੈਫਰ ਕਰਕੇ ਨਾ ਬੜੇ ਵਧੀਆ ਤਰੀਕੇ ਦੇ ਨਾਲ ਆਪਣਾ ਜਿਹੜਾ ਲਾਈਫ ਸਟਾਈਲ ਹੈ ਇੰਜੋਏ ਕਰ ਸਕਦੇ ਆ। ਗਰਮੀ ਦੇ ਮੌਸਮ ਦੇ ਵਿੱਚ ਸਰੀਰ ਨੂੰ ਠੰਡਾ ਰੱਖਣ ਲਈ ਲੂਹ ਤੋਂ ਬਚਾਉਣ ਦੇ ਲਈ ਸਾਡੇ ਪੰਜਾਬ ਦੇ ਵਿੱਚ ਕਈ ਦੇਸੀ ਅਤੇ ਲਾਜਵਾਬ ਡਰਿੰਕਸ ਹਨ। ਇੱਥੇ ਸਭ ਤੋਂ ਵਧੀਆ ਅਤੇ ਤਸੱਲੀ ਬਖਸ਼ ਗਰਮੀ ਦੇ ਡਰਿੰਕਸ ਦੀ ਜੋ ਤੁਹਾਨੂੰ ਕੈਟੇਗਰੀ ਹੈ ਤੁਹਾਨੂੰ ਦੱਸਣ ਜਾ ਰਹੇ ਹਾਂ, ਪੰਜਾਬੀ ਮਿੱਠੀ ਜਾਂ ਨਮਕੀਨ ਲੱਸੀ। ਗਰਮੀਆਂ ਦੇ ਵਿੱਚ ਲੱਸੀ ਜਿਹੜੀ ਆ ਸਾਡਾ ਪੰਜਾਬੀ ਖਾਣਾ ਉਸ ਤੋਂ ਬਿਨਾਂ ਅਧੂਰਾ ਹੈ। ਕਹਿੰਦੇ ਫਾਇਦੇ ਕੀ ਨੇ, ਇਹ ਪੇਟ ਨੂੰ ਠੰਡਕ ਦਿੰਦੀ ਹੈ ਅਤੇ ਪਾਚਨ ਸ਼ਕਤੀ ਨੂੰ ਵਧਾਉਂਦੀ ਹੈ। ਬਣਾਉਣੀ ਕਿਵੇਂ ਹੈ, ਦਹੀਂ ਨੂੰ ਵਧਾਣੀ ਨਾਲ ਰਿੜਕ ਕੇ ਉਸ ਵਿੱਚ ਬਰਫ਼ ਅਤੇ ਸਵਾਦ ਅਨੁਸਾਰ ਚੀਨੀ ਜਾਂ ਕਾਲਾ ਨਮਕ ਅਤੇ ਭੁੰਨਿਆ ਹੋਇਆ ਜੀਰਾ ਪਾ ਦਿਓ। ਕਰਨਾ ਕੀ ਹੈ, ਤੁਸੀਂ ਜਦੋਂ ਇਹ ਬਣਾ ਲੈਂਦੇ ਹੋ ਤਾਂ ਉਸਨੂੰ ਜਦੋਂ ਪੀਓਗੇ ਨਾ ਤੁਹਾਨੂੰ ਮਜ਼ਾ ਆਏਗਾ। ਇਸ ਦੇ ਨਾਲ ਤੁਸੀਂ ਪਰਦਾ ਕਰਨਾ ਕੀ ਹੈ, ਸਾਡੇ ਬਹੁਤ ਸਾਰੇ ਮਹਿਮਾਨ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਤੁਸੀਂ ਸਰਵ ਕਰ ਸਕਦੇ ਹੋ ਅਤੇ ਇੱਕ ਕੰਮ ਹੋਰ ਕਰ ਸਕਦੇ ਹੋ, ਸਾਨੂੰ ਵੀ ਪਿਆ ਸਕਦੇ ਹੋ। ਇਸ ਦੇ ਨਾਲ ਕੀ ਹੋਏਗਾ, ਸਾਨੂੰ ਵੀ ਆਨੰਦ ਆਏਗਾ। ਇਹ ਤਾਂ ਹੋਈ ਚਲੋ ਮਜ਼ਾਕ ਦੀ ਗੱਲ। ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਕੀ ਹੁੰਦੀਆਂ ਨੇ, ਕਹਿੰਦੇ ਅੱਧਾ ਦੁੱਧ ਗਲਾਸ ਦਾ ਅਤੇ ਅੱਧਾ ਪਾਣੀ ਪਾ ਕੇ ਤੁਸੀਂ ਇੱਕ ਛਬੀਲ ਦੀ ਤਰ੍ਹਾਂ ਕੱਚੀ ਲੱਸੀ ਤਿਆਰ ਕਰ ਸਕਦੇ ਹੋ। ਇਸ ਨਾਲ ਕੀ ਹੁੰਦਾ ਹੈ, ਉਸ ਦੇ ਨਾਲ ਵੀ ਸਾਡੀ ਡੀਹਾਈਡਰੇਸ਼ਨ ਤੋਂ ਸਾਡਾ ਜਿਹੜਾ ਸਰੀਰ ਉਹ ਬਚਦਾ ਹੈ। ਇਹ ਬਹੁਤ ਹਲਕੀ ਹੁੰਦੀ ਹੈ। ਬਣਾਉਣਾ ਕਿਵੇਂ, ਥੋੜ੍ਹਾ ਜਿਹਾ ਦੁੱਧ, ਥੋੜ੍ਹਾ ਜਿਹਾ ਹੋ ਸਕਦਾ ਤੁਸੀਂ ਇਸ ਵਿੱਚ ਸਿਰਫ ਪਾਣੀ ਪਾ ਕੇ, ਜਾਂ ਹੋਰ ਤੁਸੀਂ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਵਿੱਚ ਗੁਲਾਬ ਦਾ ਸ਼ਰਬਤ ਅਤੇ ਬਰਫ਼ ਮਿਲਾ ਕੇ ਤਿਆਰ ਕਰਕੇ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਤਿਆਰ ਕਰ ਸਕਦੇ ਹੋ। ਕੱਚੀ ਲੱਸੀ ਹੈ ਅਤੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਪਹੁੰਚਾਉਂਦੀ ਹੈ। ਹੁਣ ਗੱਲ ਆਉਂਦੀ ਹੈ ਮਸਾਲਾ ਚਾਹ ਵਾਂਗ ਛਾਛ, ਇਸ ਨੂੰ ਨਮਕੀਨ ਮੱਠਾ ਵੀ ਕਹਿੰਦੇ ਨੇ। ਜੇਕਰ ਤੁਸੀਂ ਮਿੱਠਾ ਨਹੀਂ ਪੀਣਾ ਚਾਹੁੰਦੇ ਤਾਂ ਨਮਕੀਨ ਛਾਛ ਇਸ ਤੋਂ ਵੱਡੀ ਬੈਸਟ ਆਪਸ਼ਨ ਕੋਈ ਨਹੀਂ ਹੈ। ਫਾਇਦੇ ਕੀ ਨੇ, ਇਹ ਭਾਰ ਘਟਾਉਣ ਦੇ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ, ਲੂਹ ਤੋਂ ਬਚਾਉਂਦੀ ਹੈ ਅਤੇ ਬਣਾਉਣੀ ਕਿਵੇਂ, ਕਹਿੰਦੇ ਪਤਲੀ ਲੱਸੀ ਦੇ ਵਿੱਚ ਕਾਲਾ ਨਮਕ, ਭੁੰਨਿਆ ਹੋਇਆ ਜੀਰਾ, ਪੁਦੀਨਾ ਅਤੇ ਹਰਾ ਧਨੀਆ ਪੀਸ ਕੇ ਪਾਓ। ਤੁਹਾਡੀ ਜਿਹੜੀ ਹੈ ਗਰਮੀ ਦੇ ਵਿੱਚ ਇਹ ਬਹੁਤ ਮਦਦਗਾਰ ਸਾਬਿਤ ਹੋਵੇਗੀ। ਅਗਲੀ ਕੀ ਹੈ, ਕਹਿੰਦੇ ਨਿੰਬੂ ਪਾਣੀ ਸ਼ਿਕੰਜਵੀ, ਹਰ ਘਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਬਣਨ ਵਾਲਾ ਸਭ ਤੋਂ ਸਸਤਾ ਅਤੇ ਵਧੀਆ એનર્ਜੀ ਡਰਿੰਕ ਹੈ। ਫਾਇਦੇ ਕੀ ਨੇ, ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦਾ ਜੋ ਤੁਰੰਤ ਤਾਕਤ ਦਿੰਦਾ ਹੈ। ਬਣਾਉਣਾ ਕਿਵੇਂ ਹੈ, ਪਾਣੀ ਦੇ ਵਿੱਚ ਨਿੰਬੂ ਦਾ ਰਸ, ਚੀਨੀ, ਥੋੜ੍ਹਾ ਜਿਹਾ ਕਾਲਾ ਨਮਕ ਅਤੇ ਪੁਦੀਨੇ ਦੇ ਪੱਤੇ ਪਾ ਕੇ ਬਰਫ਼ ਨਾਲ ਸਰਵ ਕਰਨਾ। ਇਸ ਦੇ ਨਾਲ ਕੀ ਹੁੰਦਾ, ਤੁਸੀਂ ਜਿਹੜਾ ਹੈ ਆਪਣੇ ਆਪ ਨੂੰ એનર્ਜੈਟਿਕ ਫੀਲ ਕਰਦੇ ਹੋ। ਅਗਲਾ ਕੀ ਹੈ ਜੀ, ਅੰਬ ਪੰਨਾ, ਕੱਚੇ ਅੰਬਾਂ ਦਾ ਸ਼ਰਬਤ। ਗਰਮੀ ਦੇ ਦਿਨਾਂ ਦੇ ਵਿੱਚ ਕੱਚੀਆਂ ਅੰਬੀਆਂ ਦਾ ਸ਼ਰਬਤ ਬਹੁਤ ਸ਼ੌਂਕ ਦੇ ਨਾਲ ਪੀਤਾ ਜਾਂਦਾ ਹੈ। ਇਹ ਲੂ ਹੀਟ ਸਟ੍ਰੋਕ ਦਾ ਪੱਕਾ ਇਲਾਜ ਹੈ। ਬਣਾਉਣਾ ਕਿਵੇਂ, ਕੱਚੇ ਅੰਬਾਂ ਨੂੰ ਉਬਾਲ ਕੇ ਇਹਨਾਂ ਦਾ ਗੁੱਦਾ ਕੱਢ ਲਓ। ਇਸ ਵਿੱਚ ਫਿਰ ਖੰਡ, ਗੁੜ, ਕਾਲਾ ਨਮਕ, ਜੀਰਾ ਪਾਊਡਰ ਪਾ ਕੇ ਪੁਦੀਨਾ ਮਿਲਾ ਕੇ ਤੁਸੀਂ ਠੰਡਾ ਠੰਡਾ ਪੀਓ। ਇਸ ਦੇ ਨਾਲ ਤੁਸੀਂ ਜਿਹੜਾ ਹੈ ਗਰਮੀ ਤੋਂ ਬਚੇ ਰਹੋਗੇ ਅਤੇ ਗਰਮੀ ਜਿਹੜਾ ਹੈ ਜ਼ਿਆਦਾ ਅਸਰਕਾਰਕ ਸਾਬਤ ਨਹੀਂ ਹੁੰਦੀ ਹੈ। ਅਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੋਲਡ ਡਰਿੰਕਸ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਸੌਫਟ ਡਰਿੰਕਸ ਨੇ, ਇਹਨਾਂ ਨੂੰ ਪੀ ਪੀ ਕੇ ਸ਼ਾਇਦ ਤੁਸੀਂ ਬੋਰ ਵੀ ਹੋਵੋਗੇ ਜਾਂ ਫਿਰ ਇਸ ਜਿਹੜੀਆਂ ਚੀਜ਼ਾਂ ਨੇ ਸਾਨੂੰ ਕਿਤੇ ਨਾ ਕਿਤੇ ਜੇਕਰ ਨੁਕਸਾਨ ਪਹੁੰਚਾਉਂਦੀਆਂ ਨੇ ਤਾਂ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਾਡੇ ਸਰੀਰ ਨੂੰ ਬਹੁਤ ਸਾਰਾ ਫਾਇਦਾ ਕਰਦੀਆਂ ਨੇ। ਸੋ ਮਸਾਲਾ ਮਿਕਸ ਪ੍ਰੋਗਰਾਮ ਦੇ ਵਿੱਚ ਇਹ ਕੈਟੇਗਰੀ ਹੋ ਗਈ ਤੁਹਾਡੇ ਖਾਣ ਪੀਣ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੋ ਸਾਡੇ ਸਰੀਰ ਨੂੰ ਹੋਰ ਫਾਇਦਾ ਪਹੁੰਚਾਉਣ, ਤੁਹਾਨੂੰ ਘੁੰਮਣ ਵਾਲੀਆਂ ਥਾਵਾਂ ਦੱਸ ਰਹੀਆਂ ਨੇ, ਔਰ ਇਸ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਬਾਰੇ ਵੀ ਜਾਣੂ ਕਰਵਾਵਾਂਗੇ ਜੋ ਤੁਹਾਡੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਜ਼ਰੂਰੀ ਨੇ। ਸੋ ਬਣੇ ਰਹੋ ਸਾਡੇ ਨਾਲ ਇਸੇ ਤਰੀਕੇ ਦੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਇੱਕ ਹੋਰ ਪਿਆਰਾ ਜਿਹਾ ਗੀਤ ਦੈਨ ਫਿਰ ਉਸ ਤੋਂ ਬਾਅਦ ਵੱਖਰੀ ਇਨਫੋਰਮੇਸ਼ਨਸ ਦਾ ਪਿਟਾਰਾ ਲੈ ਕੇ ਹਾਜ਼ਰ ਹੋ ਰਿਹਾ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ।

ਹਾਂ ਜੀ, ਕਾਲਾ ਚਸ਼ਮਾ ਜਚਦਾ ਹੈ ਜਚਦਾ ਹੈ ਗੋਰੇ ਮੁਖੜੇ 'ਤੇ। ਪਰ ਮੈਂ ਕਹਿੰਦਾ ਰਾਤ ਨੂੰ ਨਾ ਇਹ ਕਾਲਾ ਚਸ਼ਮਾ ਲਗਾਇਓ, ਬੰਦਾ ਨਾ ਬੰਦਾ ਘੱਟ ਵੈਲਡਿੰਗ ਵਾਲਾ ਜ਼ਿਆਦਾ ਲੱਗਦਾ। ਕਾਲਾ ਚਸ਼ਮਾ ਉਹਦੇ 'ਤੇ ਜਚਦਾ ਹੈ, ਬੰਦਾ ਵੈਲਡਿੰਗ ਵਾਲਾ ਲੱਗਣ ਲੱਗ ਪੈਂਦਾ ਨਾ। ਚਲੋ ਇਹ ਤਾਂ ਸੀ ਮਜ਼ਾਕ ਦੀ ਗੱਲ, ਪਰ ਵੈਲਡਿੰਗ ਵਾਲੇ ਵੀ ਬੜੇ ਕੀਰਤੀ ਹੁੰਦੇ ਨੇ। ਉਹਨਾਂ ਨੇ ਕੀਰਤੀ ਕੰਮ ਕਰਕੇ ਸਾਡੇ ਘਰਾਂ ਦੇ ਬਹੁਤ ਸਾਰੇ ਢਾਂਚੇ ਤਿਆਰ ਕੀਤੇ ਹੁੰਦੇ ਨੇ, ਉਹਨਾਂ ਨੂੰ ਵੀ ਸੈਲਿਊਟ ਹੈ। ਹੁਣ ਗੱਲ ਕਰਦੇ ਹਾਂ ਸਾਡੇ ਪੰਜਾਬ ਦੇ ਮਸ਼ਹੂਰ ਮੰਦਰ ਕਿਹੜੇ ਕਿਹੜੇ ਨੇ। ਕਹਿੰਦੇ ਪੰਜਾਬ ਆਪਣੀ ਅਮੀਰ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦੇ ਲਈ ਜਾਣਿਆ ਜਾਂਦਾ ਹੈ। ਇੱਥੇ ਕਈ ਇਤਿਹਾਸਕ ਅਤੇ ਪ੍ਰਸਿੱਧ ਹਿੰਦੂ ਮੰਦਰ ਹਨ ਜਿੱਥੇ ਹਰ ਸਾਲ ਲੱਖਾਂ ਸ਼ਰਧਾਲੂ ਨਤਮਸਤਕ ਹੁੰਦੇ ਨੇ। ਬਿਲਕੁਲ, ਤੁਹਾਨੂੰ ਘੁੰਮਣ ਵਾਲੀਆਂ ਥਾਵਾਂ ਬਾਰੇ ਵੀ ਜਾਣੂ ਕਰਵਾ ਰਹੇ ਹਾਂ, ਤੁਹਾਨੂੰ ਪੰਜਾਬ ਦੇ ਖਾਣ ਪੀਣ ਬਾਰੇ ਚੀਜ਼ਾਂ ਬਾਰੇ ਵੀ ਜਾਣੂ ਕਰਵਾ ਰਹੇ ਹਾਂ, ਐਂਡ ਪੰਜਾਬ ਦਾ ਖਾਣਾ ਪੀਣਾ, ਉਸ ਤੋਂ ਇਲਾਵਾ ਗਰਮੀ ਦੇ ਵਿੱਚ ਅਸੀਂ ਕੀ ਇਸਤੇਮਾਲ ਕਰ ਸਕਦੇ ਹਾਂ ਜੋ ਪੀਣ ਦੇ ਲਈ ਸਾਡੇ ਫਾਇਦੇਮੰਦ ਹੋਵੇ। ਇਸ ਤੋਂ ਇਲਾਵਾ ਜੋ ਅਸੀਂ ਘੁੰਮਣ ਵਾਲੀਆਂ ਥਾਵਾਂ ਜਿੱਥੇ ਮੰਦਰ ਦੇ ਉੱਤੇ ਜਾ ਕੇ ਸਾਡੇ ਪੰਜਾਬ ਦੇ ਮਸ਼ਹੂਰ ਮੰਦਰ ਨੇ, ਉੱਥੇ ਜਾ ਕੇ ਸ਼ਰਧਾਲੂ ਜਿਹੜੇ ਨਤਮਸਤਕ ਹੁੰਦੇ ਨੇ, ਉਹਨਾਂ ਦੀਆਂ ਜੋ ਲਿਸਟ ਨੇ ਸਾਡੇ ਕੋਲ ਮੌਜੂਦ ਨੇ ਉਹ ਤੁਹਾਨੂੰ ਦੱਸਦੇ ਹਾਂ। ਦੁਰਗਿਆਣਾ ਮੰਦਰ ਪੰਜਾਬ ਦੇ ਸਭ ਤੋਂ ਮਸ਼ਹੂਰ ਮੰਦਰਾਂ ਦੇ ਵਿੱਚੋਂ ਇੱਕ ਹੈ, ਜਿਸ ਦੀ ਬਣਤਰ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਦੇ ਨਾਲ ਕਾਫ਼ੀ ਮਿਲਦੀ ਜੁਲਦੀ ਹੈ, ਇਸ ਕਰਕੇ ਇਸ ਨੂੰ ਸਿਲਵਰ ਟੈਂਪਲ ਵੀ ਕਿਹਾ ਜਾਂਦਾ। ਮਹੱਤਵ ਹੈ, ਇਹ ਦੇਵੀ ਦੁਰਗਾ ਨੂੰ ਸਮਰਪਿਤ ਹੈ। ਇੱਥੇ ਭਗਵਾਨ ਲਕਸ਼ਮੀ ਨਾਰਾਇਣ ਜੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਇੱਥੇ ਇੱਕ ਵੱਡੇ ਸਰੋਵਰ, ਇੱਥੇ ਵਿਚਕਾਰ ਇੱਕ ਵੱਡਾ ਸਰੋਵਰ ਵੀ ਬਣਿਆ ਹੋਇਆ। ਹੁਣ ਗੱਲ ਕਰ ਲੈਂਦੇ ਹਾਂ ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਰ ਦੀ। ਪੰਜਾਬ ਦੇ ਬਿਲਕੁਲ ਕੇਂਦਰ ਦੇ ਵਿੱਚ ਸਥਿਤ ਇਹ ਮੰਦਰ ਬਹੁਤ ਹੀ ਪਵਿੱਤਰ ਅਤੇ ਇਤਿਹਾਸਿਕ ਮੰਨਿਆ ਜਾਂਦਾ ਹੈ। ਇਹ ਮੰਦਰ ਭਾਰਤ ਦੇ 51 ਸ਼ਕਤੀ ਪੀਠਾਂ ਦੇ ਵਿੱਚੋਂ ਇੱਕ ਹੈ। ਮੰਨਿਆ ਜਾਂਦਾ ਹੈ ਕਿ ਇੱਥੇ ਸਤੀ ਜੀ ਦਾ ਸੱਜਾ ਤਲਾ ਡਿੱਗਿਆ ਸੀ, ਇੱਥੇ ਬਣਿਆ ਫਿਰ ਅਮਰਕੁੰਡ। ਤਲਾਬ ਬਹੁਤ ਪ੍ਰਸਿੱਧ ਹੈ। ਇੱਥੇ ਹਰ ਸਾਲ ਦਸੰਬਰ ਮਹੀਨੇ ਮਸ਼ਹੂਰ ਹਰਵੱਲਭ ਸੰਗੀਤ ਸੰਮੇਲਨ ਉਹ ਕਰਵਾਇਆ ਜਾਂਦਾ ਹੈ। ਉਸ ਤੋਂ ਬਾਅਦ ਸ਼੍ਰੀ ਰਾਮ ਤੀਰਥ ਮੰਦਰ, ਇਹ ਰਮਾਇਣ ਨਿਕਾਲ ਦੇ ਨਾਲ ਸੰਬੰਧਿਤ ਅੰਮ੍ਰਿਤਸਰ ਦਾ ਇੱਕ ਬਹੁਤ ਹੀ ਇਤਿਹਾਸਕ ਅਤੇ ਪਵਿੱਤਰ ਸਥਾਨ ਹੈ। ਮਾਨਤਾ ਹੈ ਕਿ ਇੱਥੇ ਭਗਵਾਨ ਸ਼੍ਰੀ ਰਾਮ ਜੀ ਦੇ ਪੁੱਤਰ ਲਵ ਅਤੇ ਕੁਸ਼ ਦਾ ਜਨਮ ਸਥਾਨ ਹੈ ਅਤੇ ਇੱਥੇ ਮਹਾਰਿਸ਼ੀ ਵਾਲਮੀਕਿ ਜੀ ਦਾ ਆਸ਼ਰਮ ਵੀ ਮੌਜੂਦ ਹੈ। ਇੱਥੇ ਇੱਕ ਪ੍ਰਾਚੀਨ ਬਾਵੜੀ ਖੂਹ ਵੀ ਮੌਜੂਦ ਹੈ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਪਠਾਨਕੋਟ ਦੇ ਮੁਕਤੇਸ਼ਵਰ ਮਹਾਦੇਵ ਮੰਦਰ ਬਾਰੇ। ਭਗਵਾਨ ਸ਼ਿਵ ਨੂੰ ਸਮਰਪਿਤ ਇੱਕ ਬਹੁਤ ਹੀ ਖੂਬਸੂਰਤ ਮੰਦਰ ਹੈ ਜੋ ਰਾਵੀ ਨਦੀ ਦੇ ਕਿਨਾਰੇ ਪਹਾੜੀਆਂ 'ਤੇ ਸਥਿਤ ਹੈ। ਇਸ ਨੂੰ

ਮੁਕਤਸਰ ਮੰਦਰ ਵੀ ਕਿਹਾ ਜਾਂਦਾ ਹੈ। ਲੋਕ ਕਥਾਵਾਂ ਅਨੁਸਾਰ ਪਾਂਡਵਾਂ ਨੇ ਆਪਣੇ ਅਗਿਆਤਵਾਸ ਦੌਰਾਨ ਇਨ੍ਹਾਂ ਗੁਫਾਵਾਂ ਦੇ ਵਿੱਚ ਸਮਾਂ ਬਿਤਾਇਆ ਸੀ ਅਤੇ ਸ਼ਿਵਲਿੰਗ ਦੀ ਸਥਾਪਨਾ ਕੀਤੀ ਸੀ। ਜੈਨਤੀ ਦੇਵੀ ਮੰਦਰ ਰੋਪੜ ਨਿਊ ਚੰਡੀਗੜ੍ਹ ਵਿਖੇ, ਇਹ ਮੰਦਰ ਪਹਾੜੀ ਚੋਟੀ 'ਤੇ ਸਥਿਤ ਹੈ ਅਤੇ ਇੱਥੇ ਪਹੁੰਚਣ ਵਿੱਚ ਲਗਭਗ 100 ਤੋਂ ਵੱਧ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ। ਇਸ ਦਾ ਮਹੱਤਵ ਇਹ ਕਿ ਮਾਤਾ ਜੈਨਤੀ ਵਿਜੇ ਦੀ ਦੇਵੀ ਨੂੰ ਸਮਰਪਿਤ ਹੈ। ਇਹ ਲਗਭਗ ਮੰਦਰ 550 ਸਾਲ ਪੁਰਾਣਾ ਦੱਸਿਆ ਜਾਂਦਾ ਹੈ ਅਤੇ ਇਸ ਦਾ ਸੰਬੰਧ ਜੈਪੁਰ ਦੇ ਰਾਜਿਆਂ ਦੇ ਨਾਲ ਹੈ। ਕਾਲੀ ਮਾਤਾ ਮੰਦਰ ਪਟਿਆਲਾ, ਪਟਿਆਲਾ ਦੇ ਮੌਲ ਰੋਡ 'ਤੇ ਸਥਿਤ ਇਹ ਮੰਦਰ ਕਾਲੀ ਮਾਤਾ ਨੂੰ ਸਮਰਪਿਤ ਹੈ ਔਰ ਇਸ ਮੰਦਰ ਦਾ ਨਿਰਮਾਣ ਪਟਿਆਲਾ ਦੇ ਰਾਜਾ ਭੁਪਿੰਦਰ ਸਿੰਘ ਨੇ 1936 ਦੇ ਵਿੱਚ ਕਰਵਾਇਆ ਸੀ। ਉਹ ਮਾਤਾ ਕਾਲੀ ਜੀ ਦੀ ਮੂਰਤੀ ਕਲਕੱਤਾ ਤੋਂ ਲੈ ਕੇ ਆਏ ਸਨ ਅਤੇ ਨਰਾਤਿਆਂ ਦੇ ਦਿਨਾਂ ਦੇ ਵਿੱਚ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ। ਇਸ ਤੋਂ ਇਲਾਵਾ ਸੋਢਲ ਮੰਦਰ ਜਲੰਧਰ ਦਾ ਹੈ, ਇੱਥੇ ਸੋਢਲ ਬਾਬਾ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸਤੰਬਰ ਮਹੀਨੇ ਦੇ ਵਿੱਚ ਲੱਗਣ ਵਾਲਾ ਸੋਢਲ ਦਾ ਮੇਲਾ ਪੂਰੇ ਪੰਜਾਬ ਭਰ ਤੋਂ ਮਸ਼ਹੂਰ ਹੈ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਸ਼ਿਵ ਮੰਦਰ ਗੁਰਦਾਸਪੁਰ ਕਲਾਨੌਰ ਦੀ। ਇੱਕ ਬਹੁਤ ਹੀ ਇਤਿਹਾਸਿਕ ਸ਼ਿਵ ਮੰਦਰ ਹੈ ਜਿੱਥੇ ਸ਼ਿਵਲਿੰਗ ਧਰਤੀ ਦੇ ਅੰਦਰ ਵੱਲ ਸਥਿਤ ਹੈ। ਬਹੁਤ ਸਾਰੀਆਂ ਜਾਣਕਾਰੀਆਂ ਇਸੇ ਤਰੀਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਥੇ ਗੁਰਦਾਸਪੁਰ ਦੇ ਕਲਾਨੌਰ ਦੇ ਵਿੱਚ ਜੋ ਮੰਦਰ ਦੇ ਵਿੱਚ ਮੇਲਾ ਲੱਗਦਾ, ਬਹੁਤ ਭਾਰੀ ਮੇਲਾ ਲੱਗਦਾ ਅਤੇ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਇੱਥੇ ਇਕੱਤਰਿਤ ਹੁੰਦੀਆਂ ਨੇ। ਇਸ ਤੋਂ ਇਲਾਵਾ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ। ਬਹੁਤ ਸਾਰੀਆਂ ਜਾਣਕਾਰੀਆਂ ਇੱਥੇ ਤਰੀਕੇ ਦੀਆਂ ਮਸਾਲਾ ਮਿਕਸ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ, ਤਦ ਤੱਕ ਲਈ ਬਣੇ ਰਹੋ ਮੇਰੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਇੱਕ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਇੱਕ ਹੋਰ ਇਨਫੋਰਮੇਸ਼ਨ ਲਿਆਵਾਂਗੇ ਜੀ।

ਬਹੁਤ ਸਾਰੀ ਸ਼ਰਧਾ ਹੈ। ਕਹਿੰਦੇ ਬਾਰਡਰ ਵਾਲੀ ਮਾਤਾ ਜਾਂ ਥਾਰ ਵੈਸ਼ਨੋ ਦੇਵੀ ਇਸ ਨੂੰ ਕਿਹਾ ਜਾਂਦਾ ਹੈ। ਇਸ ਮੰਦਰ ਦੇ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੀ ਦੇਖਭਾਲ ਪੂਜਾ ਪਾਠ ਦੇ ਪ੍ਰਬੰਧਕ ਕਿਸੇ ਪੁਜਾਰੀ ਵੱਲੋਂ ਨਹੀਂ ਬਲਕਿ ਭਾਰਤੀ ਸੁਰੱਖਿਆ ਬਲ ਬਾਰਡਰ ਸਿਕਿਓਰ ਫੋਰਸ ਵੱਲੋਂ ਕੀਤੀ ਜਾਂਦੀ ਹੈ। ਕਹਿੰਦੇ 1965 ਦੀ ਜੰਗ ਦੇ ਵਿੱਚ ਇੱਥੇ ਚਮਤਕਾਰ ਹੋਇਆ। ਇਸ ਦੌਰਾਨ ਜੰਗ ਦੌਰਾਨ ਭਾਰਤੀ ਪਾਕਿਸਤਾਨੀ ਫੌਜ ਨੇ ਇਸ ਇਲਾਕੇ ਦੇ ਅੰਦਰ ਮੰਦਰ ਨੂੰ ਨਿਸ਼ਾਨਾ ਬਣਾ ਕੇ ਲਗਭਗ 3,000 ਬੰਬ ਸੁੱਟੇ ਸਨ। ਇਹਨਾਂ ਵਿੱਚੋਂ 450 ਬੰਬ ਸਿੱਧੇ ਮੰਦਰ ਦੇ ਵਿਹੜੇ ਦੇ ਵਿੱਚ ਡਿੱਗੇ, ਪਰ ਮਾਤਾ ਦਾ ਅਜਿਹਾ ਚਮਤਕਾਰ ਹੋਇਆ, ਇੱਕ ਵੀ ਬੰਬ ਨਹੀਂ ਫਟਿਆ। ਮਾਨਤਾ ਹੈ ਕਿ ਇਸ ਮੰਦਰ ਦੀ ਇਮਾਰਤ ਉੱਥੇ ਮੌਜੂਦ ਭਾਰਤੀ ਜਵਾਨਾਂ ਤੱਕ ਇੱਕ ਖਰੋਚ ਵੀ ਨਹੀਂ ਆਈ। ਅੱਜ ਵੀ ਇੱਥੇ ਬੰਬ ਮੌਜੂਦ ਨੇ ਜਿਹੜੇ ਪਾਕਿਸਤਾਨ ਬੰਬ ਇੱਥੇ ਸੁੱਟੇ ਗਏ ਉਹ ਅਜੇ ਤੱਕ ਵੀ ਨਹੀਂ ਫਟੇ, ਔਰ ਇੱਕ ਮਿਊਜ਼ੀਅਮ ਦੇ ਵਿੱਚ ਇਸ ਨਾਲ ਸ਼ਰਧਾਲੂਆਂ ਦੇ ਦੇਖਣ ਲਈ ਇਹ ਰੱਖੇ ਹੋਏ ਨੇ। 1971 ਦੀ ਜੰਗ ਜਦੋਂ ਪਾਕਿਸਤਾਨ ਟੈਂਕਾਂ ਨੇ ਲੌਂਗੋਵਾਲਾ ਪੋਸਟ 'ਤੇ ਹਮਲਾ ਕੀਤਾ ਸੀ, ਜਿਸ 'ਤੇ ਮਸ਼ਹੂਰ ਬਾਲੀਵੁੱਡ ਫਿਲਮ ਬਾਰਡਰ ਬਣੀ ਹੈ, ਉਦੋਂ ਵੀ ਭਾਰਤੀ ਫੌਜ ਦੇ ਮੁੱਠੀ ਭਰ ਜਵਾਨਾਂ ਨੇ ਤਨੋਟ ਮਾਤਾ ਦੀ ਮਿਹਰ ਸਦਕਾ ਪਾਕਿਸਤਾਨੀ ਟੈਂਕਾਂ ਦੇ ਪ੍ਰਖੱਚੇ ਉਡਾ ਦਿੱਤੇ ਸਨ। ਜੰਗ ਜਿੱਤਣ ਤੋਂ ਬਾਅਦ BSF ਨੇ ਮੰਦਰ ਦੇ ਵਿੱਚ ਇੱਕ ਵਿਜੇ ਸਤੰਭ ਵੀ ਬਣਾਇਆ ਹੈ। ਸੋ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਇਨਫੋਰਮੇਸ਼ਨ ਤੁਹਾਨੂੰ ਸੁਣਨ ਨੂੰ ਮਿਲੀਆਂ ਹੋਣਗੀਆਂ, ਐਂਡ ਇਸ ਦੇ ਨਾਲ ਤੁਸੀਂ ਬਹੁਤ ਸਾਰਾ ਇੰਜੋਏ ਕੀਤਾ ਹੋਵੇਗਾ। ਐਂਡ ਲਾਸਟ ਗਾਣਾ ਇਸ ਪ੍ਰੋਗਰਾਮ ਦਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ, ਤੁਹਾਡੇ ਨਾਲ ਇੰਜੋਏ ਕਰਨ ਜਾ ਰਿਹਾ। ਬਾਕੀ ਤੁਸੀਂ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਜਲਦ ਹੀ ਅਗਲਾ ਪ੍ਰੋਗਰਾਮ, ਸਟੇ ਟਿਊਨ।

1027 ਮੈਗਾਹਰਟਜ਼ ਆਕਾਸ਼ਵਾਣੀ ਦੇ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਤੁਹਾਡਾ ਦੋਸਤ ਇਸਤਕਬਾਲ ਕਰ ਰਿਹਾ ਜੀ। ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ ਅਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ। ਤੁਹਾਡਾ ਸਾਰਿਆਂ ਦਾ ਪਸੰਦੀਦਾ, ਤੁਹਾਡੀ ਫਰਮਾਇਸ਼ਾਂ ਦਾ ਇਹਤਰਾਮ ਕਰਨ ਵਾਲਾ ਪ੍ਰੋਗਰਾਮ ਦਿਲ ਚਾਹਤਾ ਹੈ। ਜੀ ਹਾਂ, ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਇੱਕੋ ਹੀ ਫਾਰਮੈਟ ਹੈ, ਤੁਸੀਂ ਰੋਜ਼ ਉਸਦਾ ਯੂਜ਼ ਕਰਕੇ ਆਪਣੀ ਫਰਮਾਇਸ਼ਾਂ ਨੂੰ ਸਾਡੇ ਸਿਰ ਮੱਥੇ ਲਾਉਂਦੇ ਹੋ ਅਤੇ ਤੁਹਾਡੀਆਂ ਫਰਮਾਇਸ਼ਾਂ ਦਾ ਇਹਤਰਾਮ ਸਾਡੇ ਆਰਜੇਸ ਕਰਦੇ ਨੇ। ਅਤੇ ਅੱਜ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਜੀ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ। ਹਾਂਜੀ, ਨੰਬਰ ਉਹੀ ਹੈ ਜੀ 9855100107 ਦੇ ਉੱਤੇ, 9855101027 ਦੇ ਉੱਤੇ ਤੁਸੀਂ ਕਾਲ ਤਾਂ ਬਿਲਕੁਲ ਨਹੀਂ ਕਰਨੀ ਹੈ, ਵਟਸਐਪ ਨੰਬਰ ਦੇ ਉੱਤੇ ਤੁਸੀਂ ਸੇਵ ਕਰਨਾ ਹੈ ਐਂਡ ਆਪਣੀ ਫਰਮਾਇਸ਼ ਜਿਹੜੀ ਸਾਨੂੰ ਭੇਜਣੀ ਹੈ। ਇਹ ਧਿਆਨ ਜ਼ਰੂਰ ਰੱਖਣਾ ਹੈ ਕਿ ਗਾਣਾ ਜਿਹੜਾ ਹੈ ਉਹ ਫਿਲਮੀ ਹੋਣਾ ਚਾਹੀਦਾ ਹੈ ਅਤੇ ਤੁਹਾਡੀ ਫਰਮਾਇਸ਼ ਨੂੰ ਪੂਰਾ ਕਰੇਗਾ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ। ਐਂਡ ਪਹਿਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਸਾਡੇ ਆਰਜੇਸ ਨੂੰ ਫਰਮਾਇਸ਼ ਭੇਜਣ ਲਈ, ਨਾ ਸਾਡੇ ਲਿਸਨਰ ਜਿਹੜੇ ਨੇ ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਉਤਾਵਲੇ ਹੋ ਜਾਂਦੇ, ਉਹਨਾਂ ਨੇ ਲਿਖ ਕੇ ਭੇਜਿਆ। ਸਰ ਆਰਜੇ, ਸਰ ਪਰਮਿੰਦਰ ਜੀ ਨਮਸਕਾਰ, ਇੱਕ ਹਿੰਦੀ ਸੌਂਗ ਕੀ ਰਿਕੁਐਸਟ ਹੈ ਜੀ, ਸੌਂਗ ਮੂਵੀ ਦਿਲ ਕਿਆ ਕਰੇ ਜਬ ਕਿਸੀ ਸੇ ਕਿਸੀ ਕੋ ਪਿਆਰ ਹੋ ਜਾਏ, ਸੌਂਗ ਜੋ ਹੈ ਵੋ ਕਿਸ਼ੋਰ ਕੁਮਾਰ ਜੀ ਨੇ ਗਾਇਆ ਹੈ ਔਰ ਫਿਲਮ ਕਾ ਨਾਮ ਹੈ ਜੂਲੀ। ਆਈਏ ਹਮ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ। ਫਰਮਾਇਸ਼ ਭੇਜਣੇ ਵਾਲੇ ਹਮਾਰੇ ਪਿਆਰੇ ਦਰਸ਼ਕ ਹੈ ਇਕਬਾਲ ਸਿੰਘ ਚੌਹਾਨ ਅੰਮ੍ਰਿਤਸਰ ਸੇ, ਸੋ ਆਈਏ ਇਨਕੀ ਫਰਮਾਇਸ਼ ਕੋ ਹਮ ਪਲੇ ਕਰ ਦੇਤੇ ਹੈ ਜਨਾਬ।

ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ ਐਨਆਰਟੀ ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਹਾਂਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਸ਼ੇ ਪਰਵਿੰਦਰ। ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ, ਅਤੇ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਸਾਡੇ ਪਿਆਰੇ ਪਿਆਰੇ ਫਰਮਾਇਸ਼ ਕਰਨ ਵਾਲੇ ਸਾਡੇ ਪਿਆਰੇ ਪਿਆਰੇ ਸਰੋਤੇ ਸਾਨੂੰ ਫਰਮਾਇਸ਼ ਭੇਜਦੇ ਨੇ, ਉਹਨਾਂ ਦੇ ਵੱਲੋਂ ਸਾਨੂੰ ਫਰਮਾਇਸ਼ ਆਉਂਦੀ ਹੈ ਔਰ ਕਹਿੰਦੇ ਨੇ ਕਿ ਸਾਡੇ ਪਸੰਦੀਦਾ ਗੀਤ ਨੂੰ ਪਲੇ ਕਰ ਦਿਓ। ਅਤੇ ਸਾਡੇ ਪਿਆਰੇ ਫਰਮਾਇਸ਼ ਭੇਜਣ ਵਾਲੇ ਸਾਡੇ ਲਿਸਨਰਸ ਨੇ, ਉਹਨਾਂ ਨੇ ਕੁਝ ਅਜਿਹਾ ਵੀ ਲਿਖ ਕੇ ਭੇਜਿਆ, ਕਹਿੰਦੇ ਸਾਡਾ ਨਾਮ ਬੋਲ ਦਿਓ ਅਤੇ ਗੀਤ ਸਾਡਾ ਕੋਈ ਵੀ ਜਿਹੜਾ ਤੁਸੀਂ ਆਪਣੀ ਪਸੰਦੀਦਾ ਪਲੇ ਕਰ ਰਹੇ ਹੋ। ਕਹਿੰਦੇ ਨੇ ਗੁਰਮੀਤ ਸਿੰਘ ਮੀਨਾ ਜੀ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ, ਉਹਨਾਂ ਨੇ ਸਾਨੂੰ ਆਪਣਾ ਨਾਮ ਲਿਖ ਕੇ ਭੇਜਿਆ ਔਰ ਕਹਿੰਦੇ ਨੇ ਕਿ ਸਾਨੂੰ ਕਿਸੇ ਵੀ ਗੀਤ 'ਚ ਸ਼ਾਮਿਲ ਕਰ ਲਓ। ਇਸ ਤੋਂ ਇਲਾਵਾ ਸਾਡੇ ਪਿਆਰੇ ਸਰੋਤੇ ਨੇ ਜਿਨ੍ਹਾਂ ਨੇ ਸਾਨੂੰ ਆਪਣੀ ਜਿਹੜੀ ਹੈ ਫਰਮਾਇਸ਼ ਨਹੀਂ ਲਿਖ ਕੇ ਭੇਜੀ, ਉਹਨਾਂ ਨੇ ਕਿਹਾ ਕਿ ਕਿਸੇ ਵੀ ਗੀਤ 'ਤੇ ਹਮੇ ਇਸਤੇਮਾਲ ਨਾਮ ਜੋ ਹੈ ਮੈਂ ਹਮਾਰਾ ਸ਼ਾਮਿਲ ਕਰ ਲੀਜੀਏ। ਉਹਨਾਂ ਦਾ ਨਾਮ ਹੈ ਜੀ ਗੁੱਡ ਈਵਨਿੰਗ ਰਿਸਪੈਕਟਡ ਹੋਸਟ ਜਨਕਪੁਰੀ ਸਹਾਰਨਪੁਰ से जॉन डिकैस्ट्रो, रोजी डिकैस्ट्रो, पॉल डिकैस्ट्रो जी, विलिस डिकैस्ट्रो जी कह रहे ने जी आप हमें किसी भी गीत में शामिल कर लेना, और आइए हम इन्हें इसी गीत में शामिल करते हैं। एंड 102.7 मेगाहर्ट्ज़ आकाशवाणी जलंधर दे उत्ते पेश करते हाँ इस प्यारे जी गीत दे विच। एंड एक होर फरमाइश साढ़े हाथ लगी है, कह रहे ने प्रोग्राम दिल चाहता है जी प्रेरक प्रसारक को प्यार भरी नमस्कार, गाँव नथाना पंजाब से हरजिंदर छिंदा जी, जसवीर जसी जी, सीता और गीता, एनी सॉन्ग में हमें शामिल कर लीजिए, खुश रहो आबाद रहो, बहुत बहुत धन्यवाद जी। 102.7 मेगाहर्ट्ज़ आकाशवाणी जलंधर दे उत्ते मैं तुहाड़ा मित्र आर जे परविंदर इस प्यारे जिहे गीत दे विच इन्हां नूं शामिल कर लैंदे आ। एंड उस तों बाद अगलियां फरमाइशां वल वधदे आ।
1: मुझे भी कुछ कहना है,
2: मुझे कुछ कहना है,
1: मुझे भी कुछ कहना है,
2: पहले तुम,
1: पहले तुम,
2: पहले तुम,
1: पहले तुम,
2: पहले तुम,
1: तुम,
2: तुम,
1: तुम,
2: तुम,
1: तुम,
2: तुम, तुम।
1: देखो जिस तरह लखनऊ के दो नवाबों की गाड़ी पहले आप, पहले आप, पहले आप, पहले आप करके निकल गई थी, उस तरह हमारी पहले तुम, पहले तुम, पहले तुम, पहले तुम में ये मस्ती भरे रुत न चली जाए।
2: अच्छा मैं कहती हूँ

ਬਿਲਕੁਲ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਸਾਡੇ ਪਿਆਰੇ ਸਰੋਤੇ ਸਾਨੂੰ ਫਰਮਾਇਸ਼ਾਂ ਲਿਖ ਕੇ ਭੇਜ ਰਹੇ ਨੇ ਐਂਡ ਉਹਨਾਂ ਦੀ ਫਰਮਾਇਸ਼ ਨੂੰ ਪਲੇ ਕਰਨਾ ਸਾਡਾ ਫਰਜ਼ ਹੈ ਔਰ ਅਗਲੀ ਫਰਮਾਇਸ਼ ਸਾਨੂੰ ਜਾਣੂ ਜਿਹੜੀ ਸਾਡੇ ਕੋਲ ਪਹੁੰਚੀ ਹੈ ਕਹਿੰਦੇ ਫਿਲਮ ਯਾਰਾਨਾ ਸੀ ਤੇਰੇ ਜੈਸਾ ਯਾਰ ਕਹਾਂ ਜਲਾਲਾਬਾਦ ਵੈਸਟ ਸੇ ਸੁਰੇਸ਼ ਗਗਨੇਜਾ ਜੀ ਪੂਨਮ ਗਗਨੇਜਾ ਜੀ ਵਿਸ਼ਾਲ ਪ੍ਰਿਆ ਔਰ ਦਿਸ਼ਾਨੀ ਔਰ ਨਿਮਿਤ ਆਹੂਜਾ ਜੀ ਸੋ ਆਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦਿੱਤੇ ਹੈ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ ਇੱਕ ਹੋਰ ਪਿਆਰਾ ਜਿਹਾ ਟਰੈਕ

ਬਹੁਤ ਹੀ ਬੜੇ ਪਿਆਰੀ ਅਤੇ ਅਦਬ ਦੇ ਨਾਲ ਸਾਨੂੰ ਫਰਮਾਇਸ਼ ਭੇਜਣ ਵਾਲੇ ਸਾਡੇ ਲਿਸਨਰ ਨੇ ਕਹਿ ਰਹੇ ਨੇ, ਕੁਲਦੀਪ ਸਿੰਘ ਵਿਲੇਜ ਪਿੰਡ ਕੜਾ ਜੀ ਲੱਦੀਆਂ ਖੁਰਦ ਲੁਧਿਆਣਾ ਤੋਂ ਪਰਮਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਬਿਲਕੁਲ ਸਤਿ ਸ਼੍ਰੀ ਅਕਾਲ ਜੀ। ਸੌਂਗ ਦਿਲਵਾਲੇ ਤੇਰਾ ਨਾਮ ਕਿਆ ਹੈ ਕ੍ਰਾਂਤੀ ਮੂਵੀ ਤੋਂ ਇਹਨਾਂ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਔਰ ਇਹਨਾਂ ਦੀ ਫਰਮਾਇਸ਼ ਨੂੰ ਅਸੀਂ ਪਲੇ ਕਰ ਦਿੰਦੇ ਹਾਂ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਔਰ ਫਰਮਾਇਸ਼ ਕਰਨ ਵਾਲੇ ਸਾਡੇ ਪਿਆਰੇ ਲਿਸਨਰਸ ਦੇ ਅੱਗੇ ਗੁਜ਼ਾਰਿਸ਼ ਹੈ, ਜਿਨ੍ਹਾਂ ਨੇ ਫਰਮਾਇਸ਼ ਅਜੇ ਤੱਕ ਨਹੀਂ ਭੇਜੀ ਹੈ, ਪ੍ਰੋਗਰਾਮ ਸੁਣ ਰਹੇ ਹੋ ਅਤੇ ਜਿਉਂਦੇ ਹੋ, ਜੇਕਰ ਤੁਹਾਡੀ ਫਰਮਾਇਸ਼ ਪੂਰੀ ਹੋਵੇ ਤਾਂ ਸਾਨੂੰ 9855101027 ਦੇ ਉੱਤੇ ਸਾਨੂੰ ਫਰਮਾਇਸ਼ ਭੇਜਣੀ ਹੈ ਐਂਡ ਤੁਹਾਡੀ ਫਰਮਾਇਸ਼ ਨੂੰ ਅਸੀਂ ਪਲੇ ਕਰਨਾ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਅਤੇ ਜਿਨ੍ਹਾਂ ਨੇ ਫਰਮਾਇਸ਼ ਭੇਜੀ ਹੈ ਅਸੀਂ ਉਹਨਾਂ ਦਾ ਗਾਣਾ ਪਲੇ ਕਰਨ ਜਾ ਰਹੇ ਹਾਂ।

ਮੈਗਾ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੁਸੀਂ ਟਿਊਨ ਕੀਤਾ ਹੋਇਆ ਤਾਂ ਸਾਡੇ ਫਰਮਾਇਸ਼ ਭੇਜਣ ਵਾਲੇ ਪਿਆਰੇ ਪਿਆਰੇ ਦਰਸ਼ਕ ਸਾਨੂੰ ਫਰਮਾਇਸ਼ ਭੇਜ ਰਹੇ ਨੇ, ਲਿਸਨਰ ਸਾਨੂੰ ਫਰਮਾਇਸ਼ ਭੇਜ ਰਹੇ ਨੇ, ਐਂਡ ਕਹਿੰਦੇ ਨੇ ਕਿ ਇੱਕ ਸਾਡੇ ਪਿਆਰੇ ਲਿਸਨਰ ਨੇ, ਉਹਨਾਂ ਨੇ ਨਾ ਵੀ ਲਿਖ ਕੇ ਭੇਜਿਆ, ਦੀਪਕ ਜੀ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਫਿਲਮ ਕਸ਼ਮੀਰ ਕੀ ਕਲੀ ਸੇ ਲਗਾ ਦਿਓ ਗਾਣਾ, ਕੌਣ ਸਾ, ਦੀਵਾਨਾ ਹੁਆ ਬਦਲ, ਥੈਂਕ ਯੂ ਰਿਗਾਰਡ ਦੀਪਕ ਜੀ। ਬਿਲਕੁਲ ਦੀਪਕ ਜੀ, ਲੱਗਦਾ ਕਿ ਮੇਲ ਅਕਸਰ ਭੇਜਦੇ ਰਹਿੰਦੇ ਨੇ ਅਤੇ ਉਸੇ ਫੋਰਮੈਟ ਦੇ ਵਿੱਚ ਇਹਨਾਂ ਦੀ ਫਰਮਾਇਸ਼ ਪਹੁੰਚੀ ਹੈ। ਤਾਂ ਆਓ ਇਹਨਾਂ ਦੀ ਫਰਮਾਇਸ਼ ਪਲੇ ਕਰ ਦਿੰਦੇ ਹਾਂ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ।

ਬਿਲਕੁਲ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਕਹਿ ਰਹੇ ਨੇ ਜੀ, ਆਦਰਣੀ ਪ੍ਰਸਤੁਤਕਰਤਾ ਜੀ, ਪਿਆਰ ਭਰਾ ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ ਜੀ, ਕਬੂਲ ਕਰੀਏ ਫਿਲਮ ਪਰਾਇਆ ਧਨ ਸੇ ਕਿਸ਼ੋਰ ਕੁਮਾਰ ਆਸ਼ਾ ਭੋਸਲੇ ਜੀ ਕੀ ਆਵਾਜ਼ ਮੇਂ ਬੋਲ ਆਓ ਝੂਮੇ ਗਾਏ ਪ੍ਰਸੰਨ ਕਰਤਾ ਚੱਕ 15 PS ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ ਸਰਵਜੀਤ ਸਿੰਘ ਜੋਸਨ ਜੀ, ਸਰਵਜੀਤ ਕੌਰ ਜੋਸਨ ਜੀ, ਗੁਰਮਨ ਜੀ ਮੈਲਬੋਰਨ ਆਸਟ੍ਰੇਲੀਆ ਤੋਂ, ਅਰਦਰਸ਼ਪਾਲ ਸਿੰਘ ਜੋਸਨ ਜੀ ਵੈਨਕੂਵਰ ਕੈਨੇਡਾ ਤੋਂ, ਰੋਬਿਨ ਸਿੰਘ ਜੋਸਨ ਜੀ, ਸੋ ਆਓ ਇਹਨਾਂ ਦੀ ਫਰਮਾਇਸ਼ ਨੂੰ ਪਲੇ ਕਰਦੇ ਨੇ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ 'ਤੇ।

ਬਿਲਕੁਲ ਜੀ, 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਦੇ ਉੱਤੇ ਸਾਡੇ ਪਿਆਰੇ ਲਿਸਨਰਸ ਜਿਹੜੀ ਫਰਮਾਇਸ਼ ਭੇਜ ਰਹੇ ਨੇ ਉਹਨਾਂ ਤੋਂ ਇਲਾਵਾ ਸਾਡੀ ਇੱਕ ਹੋਰ ਫਰਮਾਇਸ਼ ਪਹੁੰਚੀ ਹੈ। ਕਹਿ ਰਹੇ ਨੇ ਕਿ ਕਾਰਜਕ੍ਰਮ ਦਿਲ ਚਾਹਤਾ ਹੈ ਜੀ, ਪੇਸ਼ ਕਰਤਾ ਜੀ ਕੋ ਰਾਮ ਰਾਮ ਔਰ ਫਿਲਮ ਤਲਾਸ਼ ਤੇ ਗੀਤ ਅੱਜ ਤੋਂ ਜੁਨਲੀ ਰਾਤ ਮਾਂ ਧਰਤੀ ਪਰ ਹੈ ਆਸਮਾਂ। ਗਾਇਕ ਮੁਹੰਮਦ ਰਫੀ ਜੀ ਔਰ ਲਤਾ ਮੰਗੇਸ਼ਕਰ ਜੀ, ਗਾਓਂ ਕਲਾਨਾ, ਤਹਿਸੀਲ ਭਦਰਾ, ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਸੇ ਵਿਕਰਮ ਕੜਵਾਸਰਾ ਜੀ, ਸਚਿਨ, ਸਤੀਸ਼, ਯੋਗੇਸ਼ ਔਰ ਯੁਧਵ ਕੜਵਾਸਰਾ ਜੀ। 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਦੇ ਉੱਤੇ ਇਹਨਾਂ ਦੀ ਫਰਮਾਇਸ਼ ਪਲੇਅ ਕਰਨ ਜਾ ਰਹੇ ਹਾਂ ਜੀ।

102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਰੇਨਬੋ ਚੈਨਲ ਦੇ ਉੱਤੇ ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ। ਕਹਿ ਰਹੇ ਨੇ ਕਿ ਆਜ ਸੇ ਪਹਿਲੇ ਆਜ ਸੇ ਜ਼ਿਆਦਾ ਖੁਸ਼ੀ ਆਜ ਤੱਕ ਨਹੀਂ ਮਿਲੀ, ਇਤਨੀ ਸੁਹਾਨੀ ਇਤਨੀ ਐਸੀ ਮਿੱਠੀ ਘੜੀ ਆਜ ਤੱਕ ਨਹੀਂ ਮਿਲੀ। ਫਿਲਮ ਚਿਤਚੋਰ ਸੇ ਆਵਾਜ਼ ਯਸੂਦਾਸ ਜੀ ਕੀ ਆਵਾਜ਼ ਮੇਂ ਔਰ ਸੁਪਰੇਮ ਨਮਸਕਾਰ, ਹਾਰਦਿਕ ਅਭਿਨੰਦਨ। ਕਹਿ ਰਹੇ ਹੈਂ ਗਾਓਂ ਨਾਈਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਸੇ ਵੇਦ ਮਿੱਡਾ ਜੀ, ਅਲਕਾ ਮਿੱਡਾ ਜੀ ਸੇ ਧੰਨਵਾਦ। ਔਰ ਕਹਿ ਰਹੇ ਨੇ ਕਿ ਪਰਮਿੰਦਰ ਬਾਈ ਜੀ ਸਾਡੀ ਫਰਿਆਦ ਵੀ ਸੁਣ ਲਓ, ਆਸ ਲਗਾਈ ਬੈਠੇ ਹਾਂ ਜਨਾਬ ਆਕਾਸ਼ਵਾਣੀ 'ਤੇ ਤੁਹਾਡੀ ਆਸ ਜ਼ਰੂਰ ਪੂਰੀ ਹੋਵੇਗੀ। 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ।

ਬਿਲਕੁਲ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਕਿ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ ਮਹਿਰ ਅਰੋੜਾ ਜੀ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ, ਮੂਵੀ ਦੂਸਰਾ ਆਦਮੀ ਔਰ ਟਰੈਕ ਹੈ ਜੀ ਆਂਖੋਂ ਮੇਂ ਕਾਜਲ ਹੈ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ 'ਤੇ। ਇੱਕ ਹੋਰ ਪਿਆਰੀ ਜੀ ਫਰਮਾਇਸ਼,

ਬਿਲਕੁਲ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਲਾਸਟ ਫਰਮਾਇਸ਼ ਪਲੇ ਕਰਨ ਜਾ ਰਹੇ ਹਾਂ। ਬਾਕੀ ਜਿਹਨਾਂ ਦੀ ਫਰਮਾਇਸ਼ ਰਹਿ ਗਈ ਹੈ ਉਹਨਾਂ ਨੇ ਬਿਲਕੁਲ ਨਾਰਾਜ਼ ਨਹੀਂ ਹੋਣਾ, ਉਹਨਾਂ ਨੇ ਬਿਲਕੁਲ ਟੈਨਸ਼ਨ ਨਹੀਂ ਲੈਣੀ ਕਿਉਂਕਿ ਰੋਜ਼ ਸਾਡਾ ਪ੍ਰੋਗਰਾਮ ਸਾਡੇ ਆਰਜੀਐਸ ਲੈ ਕੇ ਹਾਜ਼ਰ ਹੁੰਦੇ ਨੇ ਐਂਡ ਉਹਨਾਂ ਦੀ ਫਰਮਾਇਸ਼ ਕੱਲ੍ਹ ਵੀ ਪਲੇ ਹੋ ਸਕਦੀ ਹੈ। ਐਂਡ ਲਾਸਟ ਫਰਮਾਇਸ਼ ਜਿਹੜੀ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨ ਜਾ ਰਹੇ ਕਰੇ ਅਰਪਣ ਮੂਵੀ ਸੇ ਐਨੀ ਸੌਂਗ ਫਗਵਾੜਾ ਪੰਜਾਬ ਸੇ ਫਰੋਮ ਫਰਵੀਨਾ ਕਹਿਲੇ, ਅਰਸ਼ ਕਹਿਲੇ, ਜਗਦੀਸ਼ ਲਾਲ ਜੀ, ਕੁਲਵਿੰਦਰ ਕੌਰ, ਜੋਵਨ ਸੰਧੂ, ਅਨੀਸ਼ਾ ਸਿੱਧੂ ਜੀ ਔਰ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਗਾਣੇ ਦੇ ਵਿੱਚ ਸਾਨੂੰ ਸ਼ਾਮਿਲ ਕਰ ਲਓ, ਉਹਨਾਂ ਨੂੰ ਅਸੀਂ ਸ਼ਾਮਿਲ ਕਰ ਲੈਂਦੇ ਹਾਂ। ਪ੍ਰੋਗਰਾਮ ਦਿਲ ਚਾਹਤਾ ਹੈ ਜੀ ਪੇਸ਼ ਕਰਨ ਵਾਲੇ ਆਰਜੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਕਿਸੇ ਵੀ ਗੀਤ 'ਚ ਸ਼ਾਮਿਲ ਕਰ ਲਓ ਜੀ, ਧੰਨਵਾਦ। ਐਂਡ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ ਜੀ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ, ਧੰਨਵਾਦ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਜੀ ਸਾਨੂੰ ਫਰਮਾਇਸ਼ ਭੇਜਣ ਲਈ। ਐਂਡ ਇੰਤਜ਼ਾਰ ਰਹੇਗਾ ਤੁਹਾਨੂੰ ਸਾਨੂੰ ਅਗਲੀਆਂ ਫਰਮਾਇਸ਼ਾਂ ਦਾ ਵੀ, ਸਾਡੇ ਪਿਆਰੇ ਆਰਜੇਜ਼ ਨੂੰ। ਐਂਡ ਇਸ ਪ੍ਰੋਗਰਾਮ ਦਾ ਅੱਜ ਦਾ ਆਖਰੀ ਗੀਤ

ਨਮਸਕਾਰ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਅਸੀਂ ਬੋਲ ਰਹੇ ਹਾਂ। ਪ੍ਰੋਗਰਾਮ ਤੁਸੀਂ ਸੁਣ ਰਹੇ ਸੀ ਇੱਕ ਪਿਆਰ ਕਾ ਨਗਮਾ ਹੈ। ਅੱਜ ਦੀ ਸਭਾ ਦੇ ਸਾਡੇ ਸਾਰੇ ਪ੍ਰੋਗਰਾਮ ਸਮਾਪਤ ਹੁੰਦੇ ਨੇ। ਫਿਰ ਤੁਹਾਡੇ ਨਾਲ ਸਵੇਰੇ 5:55 'ਤੇ ਹੋਵੇਗੀ ਮੁਲਾਕਾਤ। ਸਾਡੇ ਆਰਜੀਜ਼ ਹੋਣਗੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸ਼ੁਭ ਰਾਤਰੀ। ਜੈ ਹਿੰਦ।